0: ਚ ਵੇਖਿਆ ਤਾਂ
1: ਅੱਜ ਮੇਰੇ ਹੈਗਾ ਇਹ
0: ਮਰੂਨ ਜਿਹਾ
1: ਮਰੂਨ ਜਿਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਮਰੂਨ ਮਰੂਨ ਮੇਰਾ ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ ਕਿਉਂਕਿ ਕੱਲ ਬਰਾਊਨ ਸੀ ਹਾਂਜੀ ਇਹ ਹਾਂਜੀ ਇਹ ਕਹਿ ਲਓ ਵੀਰੇ ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ ਬਲੂ ਮਰੂਨ ਤੇ ਇੱਕ ਬਰਾਊਨ ਜਿਹੜੇ ਇਹ ਕਲਰ ਨੇ ਨਾ ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਤੇ ਮੈਚਿੰਗ ਹੋ ਗਈ ਆ
0: ਇਹ
1: ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ
0: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਤੇ ਬਾਅਦ ਚ ਵੀ ਥੱਲੇ
1: ਕੱਪੜੇ ਬਾਅਦ ਫਾਈਨਲ ਕਰ ਸਕਦੇ ਇਹ ਗੱਲ ਤੁਹਾਡੀ ਜਮਾਂ ਸਹੀ ਆ ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ
0: ਅੱਛਾ ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਤੁਹਾਡੀ ਜਿਹੜੀ ਕੰਬੀਨੇਸ਼ਨ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਉਹ ਜਚਣ ਡਿਆ ਤੈਨੂੰ ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ
1: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ
0: ਮੇਰੇ ਨਾਲ ਨਹੀਂ ਹੋਵੇ
1: ਹੈ ਨਾ ਬਹੁਤ ਵਾਰ ਇਹ ਹੁੰਦਾ ਇਹ ਮੇਰੇ ਦੋਸਤ ਚ ਭਲੀ ਭਾਂਤ ਜਾਣਦੇ ਆ ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ ਜਿਹਦਾ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਉਹ ਚੱਕ ਕੇ ਪਾ ਲੈਣੀ ਆ ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾ ਚੱਲੂ ਇਹ ਕੀ ਉਹਨੇ ਕਹਿਣਾ ਮੈਂ ਨਵੀਂ ਲਈ
0: ਨਵੀਂ ਲਈ
1: ਠੀਕ ਆ ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ ਕਾਲਜ ਟਾਈਮ ਦੀ ਗੱਲ ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ ਬੂਟ ਵੀ ਸੋਹਣੇ ਆ ਪਰ ਵਿਆਹ ਨੂੰ ਥੋੜੀ ਪਾਉਣੇ ਮੇਰੇ ਯਾਰੇ ਠੀਕ ਆ ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ ਚ ਇੱਦਾਂ ਦੇ ਹੁੰਦੇ ਆ ਹਨਾ ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਬੰਨੀ ਆ ਭਰਾਵਾ ਇਹਦੇ ਨਾਲ ਨਾ ਪਾ ਫਿਰ ਬਹੁਤ ਵਾਰ ਇਹ ਹੁੰਦਾ ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ ਤਾਂ ਫਿਰ ਬਹੁਤ ਵਾਰ ਇਹ ਹੁੰਦਾ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਰ ਤਾਂ ਆਪਦੇ ਵੱਲੋਂ ਕੱਢੀ ਆ ਪਰ ਇਹ ਟੌਰ ਪੂਰੀ ਨਹੀਂ ਹੈਗੀ ਜੇ ਕੱਢਣੀ ਆ ਤਾਂ ਐਂ ਕੱਢ ਲਾ ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ ਉਹਦਾ ਕੋਈ ਫਰਕ ਨਹੀਂ ਪੈਂਦਾ
0: ਨਹੀਂ ਤਾਂ ਫਿਰ ਇਕੱਲਾ ਆ ਜੀ ਨਹੀਂ ਬਹੁਤ ਵਧੀਆ ਬਾਈ ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ
1: ਪੱਗ ਬੰਨਦੇ ਹਾਂ ਬਾਈ ਮੈਕਸੀਮਮ 10 ਮਿੰਟ
0: ਓਕੇ
1: ਹਾਂਜੀ ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ ਹੈ ਨਾ ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੂਣੀ ਦੇ ਲਾਈਏ ਤਾਂ 10 ਕੁ ਮਿੰਟ ਅਤੇ ਜੇ ਵਿਦਆਊਟ ਪੂਣੀ ਲਾਈਏ ਤਾਂ 5-7 ਮਿੰਟ
0: ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ
1: ਮੈਂ ਪਾਪਾ ਨੂੰ ਕਿਉਂਕਿ ਮਤਲਬ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ ਹੈ ਨਾ ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ ਤਾਂ ਉਹ ਚੀਜ਼ ਅਸਰ ਛੱਡਦੀ ਆ ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ
0: ਜੀ
1: ਉਦੋਂ
0: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ
1: ਨਹੀਂ ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ
0: ਹਾਂ ਇਹ ਵੀ ਵਧੀਆ ਗੱਲ ਹੈ
1: ਇਹ ਬਹੁਤ ਵਧੀਆ ਚੀਜ਼ ਹੈ ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਆ ਬਾਈ
0: ਜੀ
1: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
0: ਜੀ
1: ਇਹ ਹੈਗਾ ਐਸ ਜੀ ਪੀ ਸੀ ਦੇ ਅੰਡਰ ਆਉਂਦਾ ਇਹ ਕਾਲਜ ਹੈ ਨਾ ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ ਹੈ ਨਾ ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ ਸਿੱਖੀ ਨਹੀਂ ਹੈ ਨਾ ਪਟਕਾ ਬੰਨ ਕੇ ਚਲੇ ਜਾਂਦੇ ਸੀ ਸੌਖਾ ਲੱਗਦਾ ਸੀ ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ ਅਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ ਫਿਰ ਪਾਪਾ ਕਹਿੰਦੇ ਵੀ ਸਿੱਖ ਲਾ ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ ਮੈਨੂੰ ਵਧੀਆ ਨਹੀਂ ਆਉਂਦੀ ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ ਮਾੜੀ ਮੋਟੀ ਬੰਨਣ ਲੱਗ ਜਾਣੀ ਹੈ ਨਾ ਬੰਨ ਬੰਨ ਕੇ ਵੀ ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ ਜਦੋਂ ਸਿਰ 'ਤੇ ਪੈ ਗਈ ਫਿਰ ਇਹ ਕਰਨਾ ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ ਫਿਰ ਕਹਿੰਦੇ ਹੁਣ ਲੈ ਬੰਨ ਮੈਂ ਨਹੀਂ ਬੰਨਣੀ ਤੇਰੇ ਹੁਣ ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ ਫਿਰ ਆਪੇ ਬੰਨ ਕੇ ਗਏ ਬਾਈ ਜਿਵੇਂ ਦੀ ਆਈ ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ ਹੈ ਨਾ ਪਰ ਉਹ ਵੀ ਵਧੀਆ ਲੱਗਦੀਆਂ ਸੀ
0: ਅੱਛਾ ਉਦੋਂ ਇਹ ਵੀ ਸੀ ਨਾ ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ ਜਾਂ ਸੱਦ ਕੇ ਵੀ ਬਣਾ ਲੈਂਦੇ ਆ ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜਾਵੇ ਸ਼ਾਇਦ
1: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ
0: ਹੈ ਨਾ
1: ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ ਟਾਈਟ ਹੋ ਜਾਂਦੀ ਸੀ ਪੱਗ ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ ਜੂੜੇ ਨੂੰ ਇੱਥੇ ਕਰ ਲਓ ਉਦੋਂ ਬਾਕੀ ਵੀ ਸਾਰਿਆਂ ਨੇ ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ ਹਨਾ ਵੀ ਇਹ ਯਾਰ ਬਾਈ ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ ਤੂੰ ਕਿਵੇਂ ਕਰਦਾ ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ ਹਨਾ ਫਿਰ ਇਹ ਹੁੰਦਾ ਸੀ ਇਹ ਮਤਲਬ ਇਹੀ ਖੂਬਸੂਰਤੀ ਆ ਹੌਲੀ ਹੌਲੀ ਸਿੱਖਦੇ ਹੋ ਕਿੰਨਾ ਵਧੀਆ ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ ਪਰ ਗੱਲ ਇਹ ਹੁੰਦੀ ਹੈ ਬਾਈ ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ ਸੋਹਣੀ ਉਹ ਲੱਗਦੀ ਹੈ
0: ਸੋਹਣੀ ਉਹੀ ਲੱਗਦੀ ਬਿਲਕੁਲ ਅਤੇ ਕਿਸੇ ਦੀ ਵੇਖੋ ਅਤੇ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
1: ਵੀ ਕੋਈ ਫਰਕ ਤਾਂ ਹੈ ਨਾ
0: ਯਾਰ ਕਿੱਡੀ ਵਧੀਆ
1: ਸਹੀ ਗੱਲ ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ ਅੱਜ ਮੇਰੀ ਸੈੱਟ ਨਹੀਂ ਆਈ ਪੱਗ ਪਰ ਦੂਜਾ ਬੰਦਾ ਮੈਂ ਆਪ ਦੇਖਦਾ ਹੁੰਦਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ ਉਹ ਕਹਿੰਦੇ ਯਾਰ ਸੇਮ ਤਾਂ ਹੈਗੀ ਜਿਹੋ ਜਿਹੀ ਗੱਲ ਸੀ ਉਸ ਜੀ ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ
0: ਅੱਛਾ ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ ਅਤੇ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ ਉਸ ਸਮੇਂ ਬਹੁਤ ਕੋਨਸਨਟ੍ਰੇਸ਼ਨ ਮੰਗਦੀ ਹੈ ਪੱਗ ਮੈਂ ਕਈ ਵਾਰੀ ਇਹ ਰਿਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ ਅਤੇ ਉਹ
1: ਜਵਾਬ ਨਹੀਂ ਦੇ ਹੁੰਦਾ
0: ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਪਿਆ ਸ਼ਾਇਦ ਕੀ ਹੀ ਮਤਲਬ ਸੁਣੇ ਨੇ ਆਪਾਂ ਇੰਨਾ ਜ਼ਿਆਦਾ ਆਪਾਂ ਖੁੱਭ ਜੀਦਾ ਤੁਹਾਡੇ ਨਾਲ ਵੀ ਹੁੰਦੀ ਹੈ
1: ਮੈਂ ਬਾਈ ਦੇਖੋ ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼ ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦਾ ਹੁੰਦਾ ਹੋਊਂਗਾ ਮੈਂ ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ ਫਿਰ ਤਾਂ ਚੌਪਈ ਸਾਹਿਬ ਲਾ ਲਈਦਾ ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ ਅਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਹੀ ਪੈਦਾ ਨਹੀਂ ਹੁੰਦਾ ਤੁਹਾਨੂੰ ਕੋਈ ਅੱਗੇ ਬੁਲਾਉਂਦਾ ਨਹੀਂ ਤੁਹਾਨੂੰ ਕੋਈ ਅੱਗੇ ਸਵਾਲ ਨਹੀਂ ਕਰਦਾ ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ
0: ਨਹੀਂ ਕਰਦਾ
1: ਆਪਾਂ ਪੂਰੇ ਕੰਸੈਂਟਰੇਸ਼ਨ ਨਾਲ ਲੱਗੇ ਹੁੰਦੇ ਹਾਂ ਸੋ ਮੈਨੂੰ ਲੱਗਦਾ ਇਹ ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ 'ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ ਅਤੇ ਇੱਕ ਨਾਲ ਪਾਠ ਹੋ ਜਾਂਦਾ ਹੋਰ ਤੋਂ ਬਾਅਦ ਮਤਲਬ ਹੋਰ ਤੋਂ ਵਧੀਆ ਕੀ ਹੋਊਗਾ ਹੈ ਨਾ ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ ਅਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ
0: ਨਾਲੇ ਇੱਕ ਉਸ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ
1: ਬਿਲਕੁਲ ਬਾਈ ਬਿਲਕੁਲ
0: ਕਿਆ
1: ਬਿਲਕੁਲ ਬਿਲਕੁਲ
0: ਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ
1: ਤੇ ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦੁਮਾਲੇ ਸਜਾਉਂਦੇ ਵੱਡੇ ਹਨਾ ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ ਆਪਣੇ ਪੁਰਾਣੇ ਬਈ ਬੰਦੇ ਬਹੁਤ ਤਕੜੇ ਸੀ
0: ਮੋਢਿਆਂ 'ਚ
1: ਹਨਾ ਮੋਢਿਆਂ 'ਚ ਜਾਨ ਸਰੀਰ 'ਚ ਜ਼ੋਰ ਪੂਰਾ ਹਨਾ ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ ਤੀਜੀ ਚੌਥੀ ਵਾਰ ਮੰਨ ਲਓ ਪੱਗ ਦੁਬਾਰਾ ਬੰਨਣੀ ਪੈ ਜਾਵੇ ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ
0: ਹਨਾ
1: ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ ਜੇ ਸਮਝ ਲਓ ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
0: ਸਾਰਾ ਕੁਝ
1: ਹਨਾ ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ ਹਨਾ ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ
0: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ
1: ਹਾਂਜੀ
0: ਵਾਪਸ ਆਉਂਦੇ ਫਿਲਮ ਵੱਲ ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ ਇਸ ਵਾਰੀ ਫਿਰ ਰਿਕਾਰਡ ਟੁੱਟਣ ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ ਪਰ ਉਹ ਜੋ ਵੀ ਆ ਉਹ ਅਚੀਵ ਹੋਵੇ ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ
1: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ ਵੈਸੇ ਤਾਂ ਔਖਾ ਹੈ ਅਤੇ ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ ਇਹ ਇਹ ਸਾਡੀ ਲੈਗਸੀ ਆ। ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀਆਂ ਕਈ ਸਦੀਆਂ ਦੀ ਕਹਾਣੀਆਂ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ। ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ, ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ। ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ, ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ ਅਸੀਂ ਚਲੇ ਜਾਂਦੇ ਹਾਂ, ਠੀਕ। ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ, ਹੈ ਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ, ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
0: ਸਹੀ ਗੱਲ ਹੈ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ,
1: ਥੈਂਕ ਯੂ,
0: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ, ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਆ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ। ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ?
1: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
0: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
1: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ, ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट। अमृत एक माल
1: ਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਗੁਰਮੁਖ ਲਾਹਾ ਲੈ ਗਏ ਔਰ ਗੁਰਮੁਖ ਅਤੇ ਮਨਮੁੱਖ ਦਾ ਮਤਲਬ ਤਾਂ ਸਾਨੂੰ ਪਤਾ ਹੀ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1, 2, 3, 9 ਦੇ ਉੱਤੇ ਦਰਜ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕੰਪੋਜ਼ ਕੀਤਾ ਗਿਆ ਸ਼ਬਦ। ਅਤੇ ਇਹ ਜਿਹੜਾ ਅੱਜ ਕੱਲ੍ਹ ਖਾਸੀ ਚਰਚਾ 'ਚ, ਵੈਸੇ ਤਾਂ ਬਹੁਤ ਬੜੀ ਵਾਰ ਅਸੀਂ ਇਹ ਭਾਈ ਹਰਜਿੰਦਰ ਸਿੰਘ ਹੋਰਾਂ ਦਾ ਸੁਣਿਆ ਹੋਣਾ, ਜਿਹੜੇ ਸ਼੍ਰੀਨਗਰ ਵਾਲੇ ਗਾਉਂਦੇ ਹੁੰਦੇ ਸੀ ਅੱਗੇ ਇਸ ਸ਼ਬਦ ਦਾ ਗਾਣ ਕਰਦੇ ਸੀ, ਜਾਂ ਭਾਈ ਜੋਗਿੰਦਰ ਸਿੰਘ ਰਿਆੜ ਹੋਰਾਂ ਦੀ ਜ਼ੁਬਾਨੀ ਸੁਣਿਆ ਹੋਣਾ ਤੁਸੀਂ। ਪਰ ਇਹ ਅੱਜ ਕੱਲ੍ਹ ਫਿਲਮ ਜਿਹੜੀ OTT ਪਲੈਟਫਾਰਮ ਦੇ ਉੱਤੇ ਰਿਲੀਜ਼ ਹੋਈ ਹੈ ਸਤਲੁਜ, ਉਹਦੇ ਅਖੀਰ ਦੇ ਵਿੱਚ ਵੱਜਦਾ, ਅਤੇ ਉਸ ਦੇ ਅਖੀਰ ਦੇ ਵਿੱਚ ਜਦੋਂ ਆਉਂਦਾ ਹੈ ਤਾਂ ਫਿਰ ਕਾਫੀ ਹੱਦ ਤੱਕ ਬੜੇ ਸਾਰੇ ਲੋਕ ਜਿਹੜੇ ਨੇ ਉਹ ਨਾਮ ਅੱਖਾਂ ਦੇ ਨਾਲ ਉੱਠਦੇ ਨੇ। ਔਰ ਇਸ ਇਹ ਫਿਲਮ ਜਿਹੜੀ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਉੱਤੇ, ਜਿਹੜੇ ਹਿਊਮਨ ਰਾਈਟ ਐਕਟੀਵਿਸਟ ਸੀ, ਉਹਨਾਂ ਦੇ ਜੀਵਨ ਦੇ ਇੱਕ ਅੰਸ਼ ਨੂੰ ਦਰਸਾਉਂਦੀ ਇਹ ਫਿਲਮ ਹੈਗੀ ਹੈ। ਫਿਲਮ ਦੀਆਂ ਕੁਛ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ, ਫਿਲਮ ਦੀਆਂ ਆਪਣੀਆਂ ਕੁਛ ਪਾਬੰਦੀਆਂ ਵੀ ਹੁੰਦੀਆਂ ਨੇ, ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਬਣਾਈ ਗਈ ਹੁੰਦੀ ਹੈ। ਬੜੀਆਂ ਸਾਰੀਆਂ ਚੀਜ਼ਾਂ ਉਹਦੇ 'ਚ ਜਿਹੜੀਆਂ ਫਰੋਲੀਆਂ ਨਹੀਂ ਜਾ ਸਕਦੀਆਂ, ਕਿਤਾਬ ਦੀ ਤਰ੍ਹਾਂ ਖੁੱਲ੍ਹੀ ਨਹੀਂ ਹੁੰਦੀ ਜਾਂ ਇੱਕ ਕਥਾ ਦੀ ਤਰ੍ਹਾਂ ਵੀ ਨਹੀਂ ਉਹ ਹੁੰਦੀ ਹੈਗੀ। ਸੋ ਫਿਲਮ ਦਾ ਆਪਣਾ ਜਿੱਦਾਂ ਇੱਕ ਦਾਇਰਾ ਹੁੰਦਾ, ਪਰ ਫਿਰ ਵੀ ਇਸ ਫਿਲਮ ਤੋਂ ਗਾਂਹ ਪਿਛਾਂ ਬਹੁਤ ਸਾਰੀ ਚਰਚਾ ਹੋ ਰਹੀ ਹੈ ਜਸਵੰਤ ਸਿੰਘ ਖਾਲੜਾ ਦੇ ਬਾਰੇ। ਇਹ ਸਿਰਫ ਇੱਕ ਫਿਲਮ ਹੀ ਨਹੀਂ ਹੈ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਦਸਤਾਵੇਜ਼ ਜਮ੍ਹਾਂ ਹੈਗੇ ਨੇ ਯੂਟਿਊਬ ਦੇ ਉੱਤੇ। ਉਹ ਉਹਨਾਂ ਦੀ ਸਪੀਚਿਸ ਵੀ ਨੇ ਜਿਹੜੀਆਂ ਉਹਨਾਂ ਨੇ ਕੈਨੇਡਾ 'ਚ ਦਿੱਤੀਆਂ ਨੇ ਅਲੱਗ ਅਲੱਗ ਗੁਰੂ ਘਰਾਂ ਦੇ ਵਿੱਚ, ਅਤੇ ਹੋਰ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ ਜਿਹੜਾ ਸਿਰਫ ਜਸਵੰਤ ਸਿੰਘ ਖਾਲੜਾ ਦੇ ਬਾਰੇ ਹੀ ਨਹੀਂ, ਬਲਕਿ ਉਸ ਪੂਰਾ 84 ਤੋਂ ਲੈ ਕੇ 95 ਤੱਕ ਦਾ ਜਿਹੜਾ ਦੌਰ ਸੀ, 92 'ਚ ਬੇਅੰਤ ਸਿੰਘ ਦੀ ਮੌਤ ਤੋਂ ਉਸ ਤੋਂ ਬਾਅਦ ਤੱਕ ਦਾ ਵੀ ਜਿਹੜਾ ਇੱਕ ਦੌਰ ਸੀ, ਉਹ ਸਾਰਾ ਜਿਹੜਾ ਇਹਦੇ 'ਚ ਦਸਤਾਵੇਜ਼ੀ ਤਰੀਕੇ ਦੇ ਨਾਲ ਬਹੁਤ ਕੁਛ ਤੁਹਾਨੂੰ ਲਿਖਿਆ ਪੜ੍ਹਿਆ ਖਬਰਾਂ ਕਿਤਾਬਾਂ ਮਿਲ ਜਾਣਗੀਆਂ। ਪਰ ਗੱਲ ਇੱਥੇ ਹੁਣ ਬਹਿਸ ਜਿਹੜੀ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਮੈਂ ਥੋੜ੍ਹਾ ਜਿਹਾ ਹੈਰਾਨ ਹੈਗਾ ਕਿ ਜਸਵੰਤ ਸਿੰਘ ਖਾਲੜਾ ਵੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀ, ਗੱਲ ਮਨੁੱਖੀ ਅਧਿਕਾਰਾਂ ਦੀ ਹੋਣੀ ਚਾਹੀਦੀ ਸੀਗੀ। ਗੱਲ ਫਿਰ ਤੋਂ ਹਿੰਦੂ ਸਿੱਖ ਦੀ ਹੋਣ ਲੱਗ ਪਈ ਹੈ, ਗੱਲ ਫਿਰ ਤੋਂ ਉਸ ਕਾਲੇ ਦੌਰ ਦੇ ਕੁਝ ਕਾਲੇ ਚੈਪਟਰਸ ਦੀ ਹੋਣ ਲੱਗ ਪਈ ਹੈ, ਜਦਕਿ ਅਗਾਂਹ ਪੱਖੀ ਗੱਲ ਹੋਣੀ ਚਾਹੀਦੀ ਸੀ। ਔਰ ਇਹ ਗੱਲ ਹੋਣੀ ਚਾਹੀਦੀ ਸੀ ਕਿ ਚਲੋ ਜਿਵੇਂ ਇੱਕ ਦੇਸ਼ ਦੇ ਵਿੱਚ ਕਿਸੇ ਵੀ ਦੁਨੀਆ ਦੇ ਕੋਨੇ ਦੇ ਉੱਤੇ ਜਿੱਥੇ ਵੀ ਕਾਲਾ ਦੌਰ ਆਇਆ ਹੋਊਗਾ, ਉਹਦੇ ਤੋਂ ਉੱਭਰ ਕੇ ਉਹਨਾਂ ਨੇ ਫਿਰ ਗਾਂਹ ਕਿਵੇਂ ਸੋਚਿਆ। ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਗੱਲ ਹੋਣੀ ਚਾਹੀਦੀ ਸੀ ਵੀ ਉਸ ਕਾਲੇ ਦੌਰ ਤੋਂ ਬਾਅਦ, ਉਸ ਹਨੇਰੇ ਤੋਂ ਬਾਅਦ ਚਾਨਣ ਦੀ ਗੱਲ ਹੋਣੀ ਚਾਹੀਦੀ ਸੀ, ਮਨੁੱਖੀ ਅਧਿਕਾਰਾਂ ਦੇ ਬਣੇ ਰਹਿਣ ਦੀ, ਬਰਕਰਾਰ ਰਹਿਣ ਦੀ ਗੱਲ ਹੋਣੀ ਚਾਹੀਦੀ ਸੀ। ਪਰ ਗੱਲਾਂ ਹੋਰ ਬਹੁਤ ਸਾਰੀਆਂ ਹੋ ਰਹੀਆਂ ਹੈਗੀਆਂ ਨੇ, ਜਿੱਥੇ ਇੰਨੀਆਂ ਸਾਰੀਆਂ ਗੱਲਾਂ ਹੋ ਰਹੀਆਂ ਉੱਥੇ ਇੱਕ ਵੱਖਰੇ ਜਿਹੇ ਵਿਸ਼ੇ ਨੂੰ ਲੈ ਕੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਅੱਜ ਹੋਏ ਹਾਂ ਹਾਜ਼ਰ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ, ਉਹੀ ਸਾਨੂੰ ਚਾਨਣ ਪਾਉਂਦੇ ਨੇ ਜਦੋਂ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਅਤੇ ਉਹ ਸਵਾਲ ਜਿਹੜੇ ਸੋਸ਼ਲ ਮੀਡੀਆ 'ਤੇ ਤੁਰ ਰਹੇ ਹਾਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਜਿਹੜੇ ਤੱਥ ਹੈਗੇ ਨੇ ਉਹ ਤਾਂ ਹੈਗੇ ਹੀ ਨੇ, ਉਹ ਉਸ ਟਾਈਮ ਲਾਈਨ ਦੇ ਵਿੱਚ ਵੱਜੇ ਹੀ ਹੋਏ ਨੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਪਰ ਉਸ ਤੋਂ ਗਾਂਹ ਪਿਛਾਂ ਦੀਆਂ ਕੁਛ ਗੱਲਾਂ ਜਿਹੜੀਆਂ ਚਾਹੇ ਸੋਸ਼ਲ ਮੀਡੀਆ ਅੱਜ ਕੱਲ੍ਹ ਦੇ ਦੌਰ 'ਚ ਕਹਿ ਲਓ, ਚਾਹੇ ਇੱਕ ਸਮਾਂ ਸੀਗਾ ਜਦੋਂ ਉਸ ਟਾਈਮ ਦੇ ਉੱਤੇ, 95 ਤੋਂ ਬਾਅਦ ਦਾ ਵੀ ਦੌਰ ਰਿਹਾ ਹੈਗਾ, ਜਾਂ ਉਸ ਟਾਈਮ ਦੇ ਉੱਤੇ ਵੀ ਜਿਵੇਂ ਕਹਿ ਲੈਂਦੇ ਹਾਂ ਕਿ ਲੋਕਾਂ ਦੀਆਂ ਗੱਲਾਂ ਜਾਂ ਉਸ ਵੇਲੇ ਸੱਥਾਂ ਦੇ ਵਿੱਚ ਜਿਹੜੀਆਂ ਗੱਲਾਂ ਤੁਰਦੀਆਂ ਸੀ ਉਹਨਾਂ ਦੀ ਵੀ ਗੱਲ ਆਪਾਂ ਕਰਦੇ ਹੋਏ ਚੱਲਾਂਗੇ, ਉਸ ਤਜਰਬੇ ਨੂੰ ਵੀ ਹਟਾਉਂਦੇ ਹੋਏ ਚੱਲਾਂਗੇ। ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪਹਿਲਾਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਆ, ਸਵਾਗਤ ਕਰਦੇ ਹਾਂ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਭਾਅ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ
0: ਜੀ ਭਾਅ ਜੀ, ਫਿਲਮ ਸਤਲੁਜ, ਵੈਸੇ ਆਈ ਹੋਪ ਕਿ ਬਲਕਿ ਮੈਨੂੰ ਯਕੀਨ ਹੈ ਕਿ ਤੁਸੀਂ ਦੇਖ ਲਈ ਹੋਣੀ ਹੈ, ਅਤੇ ਕਿਤਾਬਾਂ ਵੀ ਤੁਸੀਂ ਚਲੋ ਖੈਰ ਪੜ੍ਹੀਆਂ ਹੀ ਹੋਈਆਂ ਗਾਂਹ ਪਿਛਾਂ ਦੀਆਂ, ਤੁਸੀਂ ਉਸ ਦੌੜ ਨੂੰ ਵੀ ਦੇਖਿਆ ਹੈਗਾ, ਔਰ ਪੱਤਰਕਾਰੀ ਵੀ ਉਸ ਦੌਰ ਦੇ ਵਿੱਚ ਫੀਲਡ ਰਿਪੋਰਟਿੰਗ ਵੀ ਕਰ ਚੁੱਕੇ ਹੈਗੇ ਉਸ ਦੌਰ ਦੇ ਵਿੱਚ। ਜੋ ਪਹਿਲਾਂ ਤਾਂ ਇਹ ਹੈ ਕਿ ਫਿਲਮ ਦੇ ਬਾਰੇ ਮੋਟੀ ਮੋਟੀ ਜਿਹੀ ਚਰਚਾ ਇਹ ਤੁਰ ਰਹੀ ਹੈਗੀ ਹੈ ਕਿ ਇਹ ਸਾਰੀਆਂ ਚੀਜ਼ਾਂ ਸਹੀ ਨਹੀਂ ਦਿਖਾਈਆਂ ਗਈਆਂ, ਤੁਹਾਡੀ ਓਬਜ਼ਰਵੇਸ਼ਨ ਕੀ ਸੀ, ਫਸਟ ਓਬਜ਼ਰਵੇਸ਼ਨ ਕੀ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਹੋਰ ਸੱਚ ਉਭਾਰਿਆ ਜਾ ਸਕਦਾ ਹੈਗਾ ਜਾਂ ਫਿਰ ਕੁਛ ਗੱਲਾਂ ਰਹਿ ਗਈਆਂ ਨੇ, ਜਾਂ ਇੱਕ ਫਸਟ ਟੇਕ ਕੀ ਹੁੰਦਾ ਹੈਗਾ?
1: ਦੇਖੋ ਗੌਤਮ ਜੀ, ਇਹਦੇ ਚ ਦੋ ਤਿੰਨ ਗੱਲਾਂ ਨੇ। ਜਦੋਂ ਆਪਾਂ ਕਿਸੇ ਵੀ ਆਰਟ ਦੀ ਗੱਲ ਕਰਦੇ ਹਾਂ, ਸਿਨੇਮਾ ਵੀ ਇੱਕ ਆਰਟ ਹੈ, ਤੇ ਜਿਹੜੀ ਆਰਟ ਫਾਰਮ ਹੈ ਉਹ ਕਈ ਵਾਰੀ ਯਥਾਰਥ ਨੂੰ ਸਿੱਧਾ ਉਸ ਰੂਪ ਦੇ ਵਿੱਚ ਫੜ ਵੀ ਨੀ ਸਕਦੀ, ਵਿਖਾ ਵੀ ਨੀ ਸਕਦੀ। ਕਈ ਵਾਰੀ ਯਥਾਰਥ ਇੰਨਾ ਜ਼ਿਆਦਾ ਕਰੂਰ ਹੁੰਦਾ ਤੇ ਉਹਨੂੰ ਦਿਖਾਉਣਾ ਉਹ ਠੀਕ ਵੀ ਨੀ ਲੱਗਦਾ ਕਿ ਇਸ ਤਰ੍ਹਾਂ ਦਾ, ਕਿਉਂਕਿ ਖਾਸ ਕਰਕੇ ਆਪਾਂ ਕਈ ਵਾਰੀ ਵਾਇਲੈਂਸ ਦੀ ਗੱਲ ਕਰਦੇ ਹਾਂ ਜਾਂ ਕਰੂਅਲਟੀ ਦੀ ਗੱਲ ਕਰਦੇ ਹਾਂ, ਕਿ ਕਿਉਂਕਿ ਕਰੂਅਲਟੀ ਤਾਂ ਸੋਸਾਇਟੀ ਦੇ ਵਿੱਚ ਜਾਂ ਹੋਰ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਨਿਰੰਕੁਸ਼ਤਾ ਏਦਾਂ ਪਈ ਹੁੰਦੀ ਹੈ, ਪਰ ਆਪਾਂ ਉਹਨੂੰ ਸਟੇਜ ਤੇ ਜਾਂ ਸਕਰੀਨ ਤੇ ਉਹ ਆਪਾਂ ਠੀਕ ਨੀ ਸਮਝੇ ਕਿ ਅੱਗੇ ਆਡੀਅੰਸ ਦੇ ਉੱਤੇ ਕਿੱਦਾਂ ਦਾ ਅਸਰ ਪੈਂਦਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗੱਲਾਂ ਹੁੰਦੀਆਂ ਨੇ ਇਹਦੇ ਚ। ਤੇ ਉਹਦੇ ਚ ਜਿਹੜਾ ਜਿਹੜੀ ਤੁਸੀਂ ਜਿੱਦਾਂ ਦੀ ਸ਼ੁਰੂਆਤ ਜਿੱਦਾਂ ਜਿਹੜੀ ਸਾਰੀ ਗੱਲ ਦੀ ਕੀਤੀ ਹੈ ਕਿ ਉਦੋਂ ਹਾਲਾਤ ਕੀ ਸੀ, ਜਿਹਨਾਂ ਹਾਲਾਤ ਦੇ ਵਿੱਚੋਂ ਇਹ ਫਿਲਮ ਨਿਕਲੀ ਤੇ ਇੰਨੇ ਚਿਰ ਬਾਅਦ ਨਿਕਲੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹੈਗਾ 1982-83 ਤੋਂ ਲੈ ਕੇ ਖਾਸ ਕਰਕੇ ਤੇ 1995-96 ਤੱਕ ਤੇ ਪੰਜਾਬ ਦੇ ਵਿੱਚ ਜਿੱਦਾਂ ਦੇ ਹਾਲਾਤ ਰਹੇ ਆ, ਜਿਵੇਂ ਕਾਲਾ ਦੌਰ ਏਦਾਂ ਦਾ, ਉਹਦੇ ਲਈ ਬਹੁਤ ਸਾਰੀਆਂ ਤਸ਼ਮੀਆਂ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਨੇ, ਤੇ 10 ਸਾਲ ਤੋਂ ਵੱਧ ਸਮਾਂ ਸੀ ਜਿਹਨਾਂ ਨੂੰ ਲੈ ਕੇ ਇਹ ਫਿਲਮ ਦਾ ਜਿਹੜਾ ਹੈਗਾ ਇਹਦਾ ਆਧਾਰ ਬਣਦਾ। ਤੇ ਇਸ ਦੇ ਦੌਰਾਨ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ, ਜਿਹਦੇ ਚ ਕੁਛ ਅੱਛੀਆਂ ਵੀ ਬਣੀਆਂ, ਕੁਛ ਮਾੜੀਆਂ ਵੀ ਬਣੀਆਂ, ਤੇ ਜਿਹੜੀਆਂ ਕੋਈ ਬਹੁਤੀਆਂ ਚੱਲ ਵੀ ਨੀ ਸਕੀਆਂ। ਤੇ ਉਹ ਕਈ ਹੈ ਵੀ ਉਸ ਤੇ ਜਿਵੇਂ ਇਹ ਥੀਏਟਰ ਦੇ ਵਿੱਚ ਨਹੀਂ ਹੋਈ, ਉਹ ਥੀਏਟਰ ਚ ਰਿਲੀਜ਼ ਵੀ ਨਹੀਂ ਹੋਈਆਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਫਿਲਮਾਂ ਆਈਆਂ ਉਸ ਦੌਰ ਨੂੰ ਸਾਰੇ ਨੂੰ ਲੈ ਕੇ। ਤੇ ਹੁਣ ਇਹ ਫਿਲਮ ਬਹੁਤ ਜ਼ੋਰ ਨਾਲ ਬਣਾਈ ਗਈ ਸੀ, ਕਿਉਂਕਿ ਇਹਦੇ ਚ ਇੱਕ ਤਾਂ ਖਾਸ ਕਰਕੇ ਜਿਹੜੀ ਇਹ ਗੱਲ ਸੀ ਜਸਵੰਤ ਸਿੰਘ ਖਾਲੜਾ ਜੋ ਮਨੁੱਖੀ ਹੱਕਾਂ ਦੇ, ਤੇ ਭਾਵੇਂ ਥੋੜਾ ਜਿਹਾ ਜਿੱਦਾਂ ਤੁਸੀਂ ਕਿਹਾ ਕਿ ਲੋਕ ਕਹਿੰਦੇ ਕਿ ਉਹ ਮੈਨੂੰ ਦਿਖਾਈਆਂ ਗਈਆਂ, ਬਿਲਕੁਲ ਠੀਕ ਹੈ, ਉਹ ਉਸ ਰੂਪ ਦੇ ਵਿੱਚ ਉਹ ਹੈ ਵੀ ਨੀ ਸੀ ਕਈ, ਕਿਉਂਕਿ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਉਹ ਲਿਮਿਟੇਸ਼ਨ ਹੁੰਦੀਆਂ ਨੇ ਸਿਨੇਮਾ ਦੀਆਂ, ਤੇ ਉਹਦੇ ਚ ਜਿਹੜਾ ਹੈ ਕੁਛ ਰੋਮਾਂਟਿਕ ਉਹ ਪੈਦਾ ਕਰਨਾ, ਕੁਛ ਏਦਾਂ ਦੀ ਉਹ ਗੱਲ ਕਰਨੀ, ਤੇ ਉਹ ਉਵੇਂ ਹੁੰਦਾ ਵੀ ਨੀ। ਜਿਵੇਂ ਉਹ ਕਹਿੰਦੇ ਕਿ ਜਿਹੜਾ ਪਿਓਰ ਜਿਹੜਾ ਸੋਨਾ ਹੈ, ਜਿਵੇਂ 24 ਕੈਰੇਟ ਦਾ ਸੋਨਾ ਹੈ, ਜਿਹੜਾ 24 ਕੈਰੇਟ ਦੇ ਸੋਨੇ ਦੇ ਕਦੇ ਵੀ ਜਿਹੜੇ ਗਹਿਣੇ ਨੀ ਬਣ ਸਕਦੇ, ਕਦੇ ਵੀ ਓਰਨਾਮੈਂਟ ਉਹਦਾ ਬਣ ਨੀ ਸਕਦਾ, ਕਿਉਂਕਿ ਉਹ ਇੰਨਾ ਪਿਓਰ ਹੁੰਦਾ। ਤੇ ਫਿਰ ਉਹ ਚ ਥੋੜਾ ਜਿਹਾ ਖੋਟ ਪਾਉਣਾ ਪੈਂਦਾ, ਚੰਗੇ ਸੋਹਣੇ ਸੋਹਣੇ ਭਾਵੇਂ ਰਾਣੀ ਹਾਰ ਬਣਾਉਣਾ ਭਾਵੇਂ ਹੋਰ ਗਹਿਣੇ ਬਣਾਉਣੇ ਨੇ, ਤੇ ਉਹਨੂੰ ਘਟਾ ਕੇ ਜਿਹੜਾ ਉਹਦੇ ਚ ਤਾਂਬਾ ਜਾਂ ਹੋਰ ਧਾਤ ਮਿਕਸ ਕਰਕੇ ਤੇ ਉਹਨੂੰ 22 ਕੈਰਟ ਤੇ 20 ਕੈਰਟ ਤੇ 18 ਕੈਰਟ ਤੇ ਲਿਆਉਣਾ ਪੈਂਦਾ। ਇਹੀ ਜਿਹੜਾ ਹੈਗਾ ਜਿਹੜੀਆਂ ਹਿਸਟੋਰੀਕਲ ਇਵੈਂਟ ਨੇ ਜਾਂ ਹੋਰ ਹੈ, ਇੱਦਾਂ ਉਹਨਾਂ ਨੂੰ ਵੀ ਇੰਨ ਬਿੰਨ ਜਿਹੜਾ ਜ਼ਿੰਦਗੀ ਦੇ ਯਥਾਰਥ ਨੂੰ ਕਲਾ ਦੇ ਰੂਪ ਚ ਨਹੀਂ ਦਿਖਾਇਆ ਜਾ ਸਕਦਾ। ਤੇ ਉਨੀ ਕੁ ਖੁੱਲ ਜਿਹੜਾ ਹੈ ਇਹਦੇ ਡਾਇਰੈਕਟਰ ਨੇ ਵੀ ਜਿਹੜੀ ਆ ਉਹ ਲਈ ਹੈ। ਤੇ ਪਰ ਇੱਕ ਜਿਹੜੀ ਗੱਲ ਖਾਸ ਇਹਦੇ ਚ ਹੈ ਕਿ ਹਿਊਮਨ ਰਾਈਟਸ ਵਾਲਾ ਜਿਹੜਾ ਹੈਗਾ ਐਂਗਲ ਤੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਉਭਾਰਿਆ ਗਿਆ। ਤੇ ਦੂਜੀ ਗੱਲ ਪੰਜਾਬ ਦੇ ਉਦੋਂ ਹਾਲਾਤ ਕੀ ਸੀ ਤੇ ਜਾਂ ਪੰਜਾਬ ਪੁਲਿਸ ਦਾ ਰੋਲ ਕੀ ਸੀ, ਉਹ ਉਸ ਨੂੰ ਜਿਹੜਾ ਹੈਗਾ ਉਹਨੂੰ ਵੀ ਇਸ ਫਿਲਮ ਦੇ ਵਿੱਚ ਜਿਹੜਾ ਉਭਾਰਿਆ ਗਿਆ। ਤੇ ਠੀਕ ਹੈ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਤੁਸੀਂ ਕਿਸੇ ਏਦਾਂ ਦੇ ਆਰਟ ਫਾਰਮ ਨੂੰ ਲੈ ਕੇ ਚੁਣਦੇ ਹੋ ਕਿ ਇਹਨੂੰ ਕਿਸ ਰੂਪ ਚ ਲਿਆਂਦਾ ਜਾ ਸਕਦਾ, ਤੇ ਉਹ ਫਿਰ ਕਾਫੀ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ। ਤੇ ਉਹ ਉਹਦੇ ਵਿੱਚੋਂ ਇਸ ਫਿਲਮ ਦੇ ਵਿੱਚ ਵੀ ਕਈ ਗੱਲਾਂ ਰਹੀਆਂ ਨੇ। ਜਿਵੇਂ ਆਪਾਂ ਹਿਊਮਨ ਰਾਈਟਸ ਦੀ ਗੱਲ ਹੀ ਕਰਦੇ ਹਾਂ, ਤੇ ਜਿਹੜਾ ਹਿਊਮਨ ਰਾਈਟ ਹੈ ਉਹ ਤਾਂ ਸਾਰਿਆਂ ਦਾ ਹੁੰਦਾ। ਹਿਊਮਨ ਰਾਈਟਸ ਕਦੇ ਇਹ ਨੀ ਗਾ ਕਿ ਸਿਰਫ ਤੇ ਸਿਰਫ ਜਿਹੜੇ ਬੰਦੇ ਕਿਸੇ ਮੂਵਮੈਂਟ ਨੂੰ ਲੈ ਕੇ ਚੱਲੇ ਹੋਏ ਆ ਉਹਨਾਂ ਦਾ ਹਿਊਮਨ ਰਾਈਟ ਹੈ। ਹਿਊਮਨ ਰਾਈਟ ਤਾਂ ਜਿਹੜੇ ਉਸ ਦੌਰ ਦੇ ਦੌਰਾਨ ਤੇ ਸੁੱਤੇ ਪਏ ਪੁਲਿਸ ਵਾਲੇ ਘਰਾਂ ਚ ਜਾ ਕੇ ਉਹਨਾਂ ਤੇ ਅਟੈਕ ਹੋ ਗਏ, ਹਿਊਮਨ ਰਾਈਟਸ ਉਹਨਾਂ ਦਾ ਵੀ ਸੀ। ਉਹ ਅਲੱਗ ਸਵਾਲ ਹੈ ਕਿ ਉਹ ਅਟੈਕ ਕਿਹਨੇ ਕੀਤੇ, ਕਿਹਨੇ ਕਰਵਾਏ, ਦੇ ਤੇ ਵੱਖ ਵੱਖ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਜਾਂ ਇੱਕ ਖਾਸ ਕਮਿਊਨਿਟੀ ਦੇ ਬੰਦਿਆਂ ਦੇ ਉੱਤੇ ਅਟੈਕ ਹੋ ਗਿਆ, ਜਾਂ ਇੱਕ ਸ਼ਾਖ ਲੱਗੀ ਹੋਈ RSS ਦੀ ਉਹਦੇ ਤੇ ਅਟੈਕ ਹੋ ਗਿਆ, ਕਿਉਂਕਿ ਬੰਦੇ ਤਾਂ ਉਹ ਵੀ ਨੇ ਨਾ ਜੀ, ਉਹਨਾਂ ਦਾ ਵੀ ਜਿਉਣ ਦਾ ਹੱਕ ਤਾਂ ਉਹਨਾਂ ਦਾ ਵੀ ਹੈ। ਤੇ ਇਸ ਬਹੁਤ ਸਾਰੀਆਂ ਗੱਲਾਂ ਏਦਾਂ ਦੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤੇ ਪਰ ਕਿਉਂਕਿ ਉੱਥੇ ਜਿਹੜਾ ਇਸ ਫਿਲਮ ਦਾ ਜਿਹੜਾ ਮੁੱਖ ਜਿਹੜੀ ਗੱਲ ਸੀ ਉੱਥੇ ਸਟੇਟ ਦਾ ਜਿਹੜਾ ਹੈਗਾ ਉਹ ਰੱਖ ਕੇ ਕਿ ਸਟੇਟ ਜ਼ਿੰਮੇਵਾਰ ਹੈ ਇਹਦਾ, ਇਹਦੇ ਚ ਮੈਂ ਤੁਹਾਨੂੰ ਜਿਹੜਾ ਹਿਊਮਨ ਰਾਈਟ ਦੇ ਵਿੱਚ ਇੱਕ ਨੁਕਤਾ ਹੈ ਵੀ ਬਹੁਤ ਇੰਪੋਰਟੈਂਟ ਹੈ, ਭਾਵੇਂ ਮੈਂ ਸਾਰੀ ਗੱਲ ਕੀਤੀ ਕਿ ਹਰੇਕ ਦਾ ਅਧਿਕਾਰ ਹੈਗਾ ਜਿਉਣ ਦਾ, ਤੇ ਪਰ ਜਿਹੜੀਆਂ ਕੋਈ ਏਦਾਂ ਦੀਆਂ ਆਊਟਫਿਟਸ ਨੇ ਭਾਵੇਂ ਉਹ ਟੈਰਰਿਸਟ ਹੈ ਭਾਵੇਂ ਕੁਛ ਵੀ ਹੈ, ਤੇ ਉਹਨਾਂ ਦਾ ਤੇ ਸਟੇਟ ਦਾ ਜਿਹੜਾ ਹੈਗਾ ਉਹ ਖਾਸਾ, ਉਹਦੇ ਚ ਬਿਲਕੁਲ ਇੱਕ ਫਰਕ ਹੋਣਾ ਚਾਹੀਦਾ, ਕਿਉਂਕਿ ਸਟੇਟ ਇੱਕ ਲੋਕਾਂ ਦੀ ਇੱਕ ਜਮਹੂਰੀਅਤ ਤਰੀਕੇ ਨਾਲ ਚੁਣਿਆ ਹੋਇਆ ਇੱਕ ਜਿਹੜਾ ਹੈਗਾ ਉਹ ਇੱਕ ਸੰਸਥਾ ਹੈ, ਇੱਕ ਇੰਸਟੀਟਿਊਸ਼ਨ ਹੈ, ਤੇ ਉਹਦੇ ਕੋਲੇ ਕੁਛ ਹੋਰ ਤਰੀਕੇ ਹੈਗੇ ਕਿਸੇ ਗੱਲ ਨੂੰ ਹੈਂਡਲ ਕਰਨ ਵਾਸਤੇ, ਟੈਕਲ ਕਰਨ ਵਾਸਤੇ। ਉਹਦੇ ਕੋਲੇ ਜੁਡੀਸ਼ਰੀ ਹੈ, ਉਹਦੇ ਕੋਲੇ ਪੋਲੀਟੀਕਲ ਸਿਸਟਮ ਹੈ, ਤੇ ਕਿਉਂਕਿ ਜਿਹੜੀਆਂ ਦੂਜੀਆਂ ਕੋਈ ਆਊਟਫਿਟ ਨੇ, ਭਾਵੇਂ ਕੋਈ ਟੈਰਿਸਟ ਹੈ, ਭਾਵੇਂ ਕੁਛ ਵੀ, ਉਹਨਾਂ ਕੋਲ ਤਾਂ ਉਦਾਂ ਦੇ ਸਿਸਟਮ ਉਹ ਹੈ ਨੀ ਗਾ। ਇਸ ਕਰਕੇ ਸਟੇਟ ਜਿਹੜੀ ਉਹ ਵੱਧ ਰਿਸਪੋਂਸੀਬਲ ਹੁੰਦੀ ਹੈ ਹਿਊਮਨ ਰਾਈਟਸ ਪ੍ਰਤੀ। ਇਹ ਬਕਾਇਦਾ ਸਾਡਾ ਸੰਵਿਧਾਨ ਹੈ, ਸੰਵਿਧਾਨ ਦੇ ਵਿੱਚ ਇਹ ਦਿੱਤਾ ਹੋਇਆ ਅਧਿਕਾਰ, ਪਰ ਇਹ ਅਧਿਕਾਰ ਕਿਤੇ ਨਹੀਂ ਹੁੰਦਾ ਕਿ ਬੰਦੇ ਨੂੰ ਅਦਾਲਤ ਚ ਪੇਸ਼ ਹੀ ਨਾ ਕੀਤਾ ਜਾਵੇ, ਫੜ ਕੇ ਉਹਨੂੰ ਕੁੱਟ ਕੇ ਮਾਰ ਦਿਓ ਜਾਂ ਉਹਦਾ ਫੇਕ ਇਨਕਾਊਂਟਰ, ਕਿਉਂਕਿ ਫੇਕ ਇਨਕਾਊਂਟਰ ਦਾ ਜਿਹੜਾ ਹੈਗਾ ਵਰਤਾਰਾ ਉਹ ਤਾਂ ਖਾਸ ਕਰਕੇ ਇੰਡੀਆ ਚ ਨਾਰਥ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੈ, ਤੇ ਪੰਜਾਬ ਜਿਹੜਾ ਇਹਦੇ ਸਭ ਤੋਂ ਅੱਗੇ ਹੈ। ਅੱਡ ਅੱਡ ਸਮੇਂ ਦੇ ਦੌਰਾਨ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਜ਼ਿਕਰ ਕੀਤਾ ਕਿ ਖੁਦ ਜਿਹੜੇ ਹੈਗੇ ਸਾਬਕਾ ਪੁਲਿਸ ਦੇ ਅਧਿਕਾਰੀ, ਉਹਨਾਂ ਨੇ ਜ਼ਿਕਰ ਕੀਤਾ ਕਿ ਡਾਕੂਆਂ ਵੇਲੇ ਤੋਂ ਇੱਥੇ ਗੱਲ ਚੱਲੀ ਆ ਰਹੀ ਹੈ ਕਿ ਜੇ ਬੰਦਾ ਉਦਾਂ ਠੀਕ ਨੀ ਹੁੰਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੜ ਕੇ, ਕਿਉਂਕਿ ਅਦਾਲਤਾਂ ਤਾਂ ਉਹਦੇ ਖਿਲਾਫ਼ ਕੋਈ ਗਵਾਹੀ ਆਉਣੀ ਨੀ, ਤੇ ਉਹਨੂੰ ਉਦਾਂ ਝੂਠੇ ਮੁਕਾਬਲੇ ਚ ਮਾਰ ਦਿਓ। ਤੇ ਉਹ ਹੁਣ ਤੱਕ ਇੱਥੇ ਚੁਣੀਆਂ ਹੋਈਆਂ ਸਰਕਾਰਾਂ ਆਉਂਦੀਆਂ ਨੇ ਵੱਡੇ ਦਾਅਵਿਆਂ ਦੇ ਨਾਲ, ਹਰੇਕ ਦੇ ਚੱਲਦਾ, ਪੁਲਿਸ ਕੋਲੇ ਜਿਹੜਾ ਹੈਗਾ ਇਹ ਉੱਪਰ ਜਿਹੜਾ ਹੱਥ ਇਹ ਅਜੇ ਵੀ ਹੈਗਾ ਇੱਥੇ, ਕਿਉਂਕਿ ਇਸ ਦੌਰਾਨ ਉਹ ਜ਼ਿਆਦਾ ਘਟਨਾਵਾਂ ਵਾਪਰੀਆਂ ਨੇ। ਕਈ ਏਦਾਂ ਦੇ ਬੱਚੇ ਜਿਹੜੇ ਕਿਸੇ ਮੂਵਮੈਂਟ ਦੇ ਵਿੱਚ ਹੈ ਵੀ ਨਹੀਂ ਸੀ, ਸਿਰਫ ਆਪਣੇ ਲਾਲਚ ਦੇ ਵਿੱਚ, ਕਿਉਂਕਿ ਪੁਲਿਸ ਵਾਲਿਆਂ ਨੂੰ ਕਰਨ ਵਾਸਤੇ ਉਦੋਂ ਉਤਸ਼ਾਹਿਤ ਕੀਤਾ ਜਾਂਦਾ ਸੀ, ਨਕਦ ਇਨਾਮ ਮਿਲਦੇ ਸੀ ਤੇ ਉਹਨਾਂ ਨੂੰ ਰੈਂਕ ਪ੍ਰਮੋਸ਼ਨਾਂ ਮਿਲਦੀਆਂ ਸੀ। ਹੁਣ ਇਹਦੇ ਤੇ ਵੀ ਜਿਹੜੀ ਸ਼ੁਰੂਆਤ ਫਿਲਮ ਦੀ ਹੈਗੀ ਇੱਥੋਂ ਹੀ ਹੁੰਦੀ ਹੈ ਨਾ, ਕਿ ਚੱਲ ਕਿੰਨੇ ਹੋਰ ਬੰਦੇ ਮਾਰਨੇ ਪੈਣਗੇ ਇੰਸਪੈਕਟਰ ਬਣਨ ਵਾਸਤੇ, ਉਹ ਕਹਿੰਦਾ ਜੀ ਦੋ ਤਾਂ ਘੱਟੋ ਘੱਟ ਮਾਰਨੇ ਪੈਣਗੇ, ਕਹਿੰਦਾ ਚਲੋ ਆਪਾਂ ਇੱਥੇ ਥੋੜਾ ਕਰ ਦਿੰਦੇ ਹਾਂ ਨਵੇੜਾ। ਤੇ ਸੋ ਜਦੋਂ ਬੰਦੇ ਫੜ ਕੇ ਉਹਨਾਂ ਨੂੰ ਪੁੱਛ ਗਿੱਛ ਵੀ ਕਰ ਲਈ, ਉਦੋਂ ਬਾਅਦ ਹਵਾਲਾ ਚ ਬੰਦ ਕਰਤੇ ਜਾਂ ਕਿਤੇ ਵੀ ਉੱਥੋਂ ਕੱਢ ਕੇ ਫੇਰ ਉਹਨਾਂ ਨੂੰ ਬਾਹਰ ਲਿਜਾ ਕੇ ਜਿਹੜਾ ਇਹ ਮਾਰਨਾ ਵਰਤਾਰਾ ਇਹ ਬਹੁਤ ਰਿਹਾ, ਜਿਹਦੇ ਕਰਕੇ ਇਹ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਤੇ ਹੁਣ ਜਸਵੰਤ ਖਾਲ ਦਾ ਇੱਕ ਜੇ ਥੋੜਾ ਜਿਹਾ ਮੈਂ ਦੱਸਾਂ ਬਰੀਫ, ਕਿ ਬਿਲਕੁਲ ਉਹ ਲੈਫਟ ਦੀ ਧਾਰਾ ਨਾਲ ਜੁੜਿਆ ਹੋਇਆ ਬੰਦਾ ਸੀਗਾ, ਜਦੋਂ ਉਹ ਆਪਣੇ ਕਾਲਜ ਟਾਈਮ ਦੇ ਸਟੱਡੀ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦਾ ਕਾਰਕੁਨ ਗਿਆ, ਤੇ ਫਿਰ ਜਿਹੜਾ ਆਰਤੀ ਸਰਾਫ ਵਾਲਾ ਗਰੁੱਪ ਸੀ, ਤੇ ਬਾਅਦ ਦੇ ਵਿੱਚ ਜਿਹੜਾ ਇੰਡੀਅਨ ਡੈਮੋਕਰੇਟਿਕ ਫਰੰਟ ਬਣਿਆ IDF, ਫਿਰ ਬਾਅਦ ਚ IDP ਬਣੀ, ਇੰਡੀਅਨ ਡੈਮੋਕਰੇਟਿਕ ਪਾਰਟੀ, ਤੇ ਉਹਦੇ ਨਾਲ ਰਹੇ ਕਾਫੀ ਲੰਬਾ ਸਮਾਂ ਪੰਜਾਬ ਦੇ ਵਿੱਚ ਵਿਚਰਦੇ ਰਹੇ। ਪਰ ਜਿਹੜਾ ਉਹਨਾਂ ਦੀ ਪਾਰਟੀ ਦਾ ਉਦੋਂ ਸਟੈਂਡ ਸੀ ਜਾਂ ਹੋਰ, ਇਹ ਉਹਦੇ ਤੇ ਉਹ ਇੱਕ ਗੱਲ ਉੱਥੋਂ ਹੀ ਨਿਕਲੀ ਅਸਲ ਦੇ ਵਿੱਚ, ਕਿ ਏਦਾਂ ਕੋਈ ਫੜ ਕੇ ਮਾਰਨ ਦੀ ਕੋਈ ਗੱਲ ਬਣਦੀ ਹੈ। ਜਦੋਂ ਆ ਸਾਰਾ ਕੁਛ ਇਹ, ਕਿਉਂਕਿ ਉਹ ਅੰਮ੍ਰਿਤਸਰ ਰਹਿੰਦੇ ਸੀਗੇ ਤੇ ਨੇੜੇ ਉਹ ਖਾਲੜਾ ਪਿੰਡ ਨੂੰ ਬਿਲੋਂਗ ਕਰਦੇ ਸੀ ਉਹ, ਤੇ ਉਹ ਉਹਨਾਂ ਦੇ ਇਲਾਕੇ ਸਾਰਾ ਕੁਛ ਜਦੋਂ ਉਹ ਦੇਖਿਆ, ਫਿਰ ਉਹਨਾਂ ਨੇ ਜਿਹੜੀ ਇਹ ਜਿਹੜੀ ਉਹ ਤਫਤੀਸ਼ ਸ਼ੁਰੂ ਕੀਤੀ। ਖਾਸ ਕਰਕੇ ਗੱਲ ਉਦੋਂ ਆਈ ਜਦੋਂ ਡਾਕਟਰ ਨੇ ਕਿਸੇ ਬੰਦੇ ਨੂੰ ਕਿਹਾ ਪੋਸਟਮਾਰਟਮ ਲਈ, ਗਿਆ ਕਿ ਇਹ ਤਾਂ ਬੰਦਾ ਜਿਹੜਾ ਹੈਗਾ ਉਹ ਜਿਉਂਦਾ, ਵੀ ਤੁਸੀਂ ਇਹਨੂੰ ਪੋਸਟਮਾਰਟਮ ਲਈ ਲਿਆ। ਪੁਲਿਸ ਵਾਲੇ ਕਹਿੰਦੇ ਕੋਈ ਨੀ, ਇਹਨੂੰ ਮਾਰ ਲਿਆ ਉਹਨੇ। ਤੇ ਸੋ ਉੱਥੋਂ ਜਿਹੜੀਆਂ ਸਾਰੀਆਂ ਗੱਲਾਂ ਫਿਰ ਹੌਲੀ ਹੌਲੀ ਜਿਹੜੀਆਂ ਨਿਕਲੀਆਂ, ਸ਼ਮਸ਼ਾਨ ਘਾਟਾਂ ਚੋਂ ਜਿਹੜੇ ਉਹ ਇਕੱਠੇ ਕੀਤੇ ਤੱਥ, ਕਿ ਕਿੱਥੇ ਕਿੰਨੀਆਂ ਲਾਸ਼ਾਂ ਜਿਹੜੀਆਂ ਅਣਪਛਾਤੀਆਂ ਕਹਿ ਕੇ ਪੁਲਿਸ ਨੇ ਸੰਸਕਾਰ ਕੀਤੇ ਉਹਨਾਂ ਦੇ, ਕਿੱਥੋਂ ਲੱਕੜਾਂ ਲਈਆਂ ਕਿੱਥੇ ਸਾਰਾ। ਇਹ ਬਹੁਤ ਵੱਡੀ 25,000 ਤੋਂ ਵੱਧ ਜਿਹੜਾ ਹੈ ਇਹ ਮਾਮਲੇ ਸੀ, ਜਿਸ ਕਰਕੇ ਇਹ ਸਾਰਾ ਕੁਛ ਹੋਇਆ। ਤੇ ਕਿਉਂਕਿ ਖਾਲੜਾ ਜਦੋਂ ਪੋਲੀਟੀਕਲੀ ਇਹ ਸਾਰਾ ਕੁਛ ਸੀ, ਉਦੋਂ ਬਾਅਦ ਉਹ ਸਿਮਰਜੀਤ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਿੱਚ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਸੀਗਾ ਉਹ ਹੈੱਡ ਬਣ ਗਿਆ। ਉਦੋਂ ਬਾਅਦ ਫਿਰ ਇਕੱਠੇ ਹੋ ਗਏ ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕੱਠੇ ਹੋ ਕੇ ਸਾਂਝਾ ਜਦੋਂ ਬਣਿਆ, ਤੇ ਫਿਰ ਉਧਰ ਹੋ ਗਏ, ਫਿਰ ਅਖੀਰ ਚ ਅਲਟੀਮੇਟਲੀ ਅਕਾਲੀ ਦਲ ਦਾ ਜਿਹੜਾ, ਜਦੋਂ ਖਾਲੜਾ ਨੂੰ ਘਰੋਂ ਪੁਲਿਸ ਨੇ ਚੱਕਿਆ, ਉਸ ਵੇਲੇ ਉਹ ਅਕਾਲੀ ਦਲ ਦਾ ਜਿਹੜਾ ਸੀ ਐਕਟੀਵਿਸਟ ਸੀ, ਤੇ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਸੀ ਉਹ ਮੁਖੀ ਸੀ, ਚੇਅਰਮੈਨ ਸੀਗਾ। ਤੇ ਹੁਣ ਉਦੋਂ ਵੀ ਜਿਹੜਾ ਹੈ ਖਾਲੜਾ ਦੇ ਲਾਪਤਾ ਹੋਣ ਬਾਰੇ, ਸਿਰਫ ਜੇ ਉਹਦੇ ਤੇ ਕੋਈ ਐਫਰਟ ਕੀਤਾ ਤਾਂ ਉਦੋਂ SGP ਦੇ ਜਿਹੜੇ ਪ੍ਰਧਾਨ ਸੀ ਗੁਰਚਰਨ ਸਿੰਘ ਟੌੜਾ, ਉਹਨਾਂ ਨੇ ਕੀਤਾ ਆਪਣੇ ਲੈਵਲ, ਇਹਨਾਂ ਨੇ ਸੁਪਰੀਮ ਕੋਰਟ ਨੂੰ ਜਿਹੜੀ ਸੀ ਉਹ ਟੈਲੀਗ੍ਰਾਮ ਕੀਤੀ, ਤੇ ਜਿਹੜੇ ਤਤਕਾਲੀ ਮੁੱਖ ਮੰਤਰੀ ਸੀ ਹਰਚਰਨ ਸਿੰਘ ਬਰਾੜ ਉਹਦੇ ਨਾਲ ਰਾਬਤਾ ਕੀਤਾ, ਤੇ ਉਹ ਜਿੱਥੋਂ ਇਹ ਅਸਲ ਗੱਲ ਜਿਹੜੀ ਇਹ ਜਿਹੜਾ ਮੁੱਢ ਵਾਜਦਾ, ਜਿਹੜਾ CBI ਨੇ ਕੇਸ ਲਿਆ ਉਹ ਉੱਥੋਂ ਹੀ ਵਾਜਦਾ, ਜਦੋਂ ਸੁਪਰੀਮ ਕੋਰਟ ਨੂੰ ਉਹਨਾਂ ਨੇ ਟੈਲੀਗ੍ਰਾਮ ਕੀਤੀ ਆ, ਤੇ ਸੁਪਰੀਮ ਕੋਰਟ ਨੇ ਉਸੇ ਟੈਲੀਗ੍ਰਾਮ ਨੂੰ ਪਟੀਸ਼ਨ ਮੰਨ ਲਿਆ। ਪਟੀਸ਼ਨ ਮੰਨ ਕੇ ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਨੂੰ ਮਾਰਕ ਕਰਤੀ, ਜਸਟਿਸ ਕੁਲਦੀਪ ਸਿੰਘ ਨੇ ਉਹਦਾ ਕਰਕੇ ਉਦੋਂ ਬਾਅਦ ਕਿਹਾ ਕਿ ਇਹਦੇ ਤੇ CBI ਜਾਂਚ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਕਿ CBI ਜਾਂਚ ਕਰਕੇ ਜਿਹੜਾ ਹੈ ਉਹਦੇ ਚ ਬੰਦੇ ਜਿਹੜੇ ਸੀ ਪੁਲਿਸ ਵਾਲੇ ਉਹ ਪੜੇ ਗਏ, ਉਮਰ ਕੈਦ ਹੋਈ, ਇਹ ਸਾਰਾ ਕੁਛ ਜਿਹੜਾ ਉਹ ਮਾਮਲਾ ਸਾਹਮਣੇ ਆਇਆ। ਇਹਦਾ ਇੱਕ ਜਿਹੜੀ ਅਸਲੀ ਜਿਹੜੀ ਕਹਾਣੀ ਉਹ ਇਹ ਹੈ। ਤੇ ਤੇ ਹੁਣ ਜਦੋਂ ਆਪਾਂ ਫਿਲਮ ਨੂੰ ਲੈਣੇ ਆ ਕਿ ਫਿਲਮ ਨੂੰ ਕਿੱਥੇ ਸਟੇਟ ਡਿਸਓਨ ਕਰਦੀ ਹੈ, ਕਿੱਥੇ ਉਹਨੂੰ ਇਗਨੋਰ ਕਰਦੀ ਹੈ ਜਾਂ ਕਿੱਥੇ ਉਹਦੇ ਤੇ ਬੈਨ ਲਾਉਂਦੀ ਹੈ, ਤੇ ਕਿੱਥੇ ਕਿਹੜੀਆਂ ਫਿਲਮਾਂ ਨੂੰ ਜਿਹੜੀ ਹੈ ਉਹ ਸਟੇਟ ਉਤਸ਼ਾਹਿਤ ਕਰਦੀ ਹੈ। ਹੁਣ ਇਹ ਗੱਲ ਵੈਸੇ ਚਰਚਾ ਚ ਵੀ ਰਹੀ ਹੈ, ਮੇਰੀ ਨਿਗਾਹ ਜਿਹੜੀਆਂ ਤਿੰਨ ਚਾਰ ਫਿਲਮਾਂ ਤੇ ਜਾਂਦੀ ਹੈ ਜੋ ਇਸ ਜਿਹੜੀਆਂ ਜਿਹਨੂੰ ਹੁਣ ਬਾਲੀਵੁੱਡ ਕਹਿੰਦੇ ਆ, ਜਿਹੜੀਆਂ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਬਣੀਆਂ ਨੇ, ਜਿਹਦੇ ਚ ਸਭ ਤੋਂ ਪਹਿਲਾਂ ਕਸ਼ਮੀਰ ਜਿਹੜੀਆਂ ਸੀ ਉਹ ਫਾਈਲ ਫਿਲਮ ਬਣੀ, ਜਿਹੜੀ ਸਿੱਧੀ ਸਿੱਧੀ ਜਿਹੜੀ ਮੁਸਲਿਮ ਭਾਈਚਾਰੇ ਦੇ ਖਿਲਾਫ ਕੂੜ ਪ੍ਰਚਾਰ ਉਹਨਾਂ ਨੂੰ ਏਦਾਂ ਦੇ ਬਹੁਤ ਵੱਡੇ ਜਿਹੜਾ ਹੈ ਕਰੂਲ ਦਿਖਾ ਕੇ ਉਹ ਪੇਸ਼ ਕਰਦੀ ਹੈ, ਤੇ ਉਹ ਫਿਲਮ ਟੈਰਰਿਜ਼ਮ ਦੇ ਜਿਹੜੀ ਹੈ ਖਿਲਾਫ ਉਹ ਘੱਟ ਹੈ ਤੇ ਜਿਹੜਾ ਇੱਕ ਕਮਿਊਨਿਟੀ ਦੇ ਖਿਲਾਫ ਜ਼ਿਆਦਾ। ਇਸੇ ਤਰ੍ਹਾਂ ਫਿਰ ਜਿਹੜੀ ਦਾ ਕੇਰਲ ਸਟੋਰੀ ਜਿਹੜੀ ਫਿਲਮ ਬਣੀ ਉੱਥੇ ਵੀ ਇਹੀ ਹੈਗਾ ਸਾਰਾ ਕੁਛ। ਤੇ ਕਮਾਲ ਦੀ ਗੱਲ ਇਹ ਕਿ ਉਹਨਾਂ ਫਿਲਮਾਂ ਨੂੰ ਉਦੋਂ ਬਾਅਦ ਐਮਰਜੈਂਸੀ ਵੀ ਬਣੀ, ਤੇ ਉਹਨਾਂ ਫਿਲਮਾਂ ਨੂੰ ਸਿਰਫ ਸਟੇਟ ਵੱਲੋਂ ਜਿਹੜਾ ਹੈ ਉਹ ਉਤਸ਼ਾਹਿਤ ਨਹੀਂ ਕੀਤਾ, ਉਹਨਾਂ ਦਾ ਟੈਕਸ ਵੀ ਮਾਫ ਕੀਤਾ ਗਿਆ। ਕਈ ਸੂਬਿਆਂ ਨੇ ਕਿ ਸਾਡੇ ਸੂਬੇ ਦੇ ਵਿੱਚ ਦਿਖਾਓ, ਸਿਰਫ ਸਿਰਫ ਇੱਕ ਉਹਦੇ ਚੋਂ ਇੱਕ ਲਾਹਾ ਲੈਣ ਵਾਸਤੇ, ਇੱਕ ਖਾਸ ਕਮਿਊਨਿਟੀ ਦੀ ਵੋਟ ਲੈਣ ਵਾਸਤੇ ਜਾਂ ਇੱਕ ਕਮਿਊਨਿਟੀ ਨੂੰ ਰੱਖਣ ਵਾਸਤੇ। ਹੁਣ ਜਦੋਂ ਕੰਪੈਰੇਟਿਵਲੀ ਕੋਈ ਏਦਾਂ ਦੀ ਫਿਲਮ ਬਣਦੀ ਹੈ ਜਿੱਥੇ ਹਿਊਮਨ ਰਾਈਟਸ ਨੂੰ ਜਿਹੜਾ ਹੈਗਾ ਪ੍ਰਮੋਟ ਕਰਨ ਦੀ ਗੱਲ ਹੈ ਜਾਂ ਹਿਊਮਨ ਰਾਈਟਸ ਦੀ ਅਪਲਿਫਟਮੈਂਟ ਦੀ ਗੱਲ ਹੈ, ਤੇ ਉੱਥੇ ਫਿਰ ਉਹ ਉਹਦੇ ਤੇ ਇੱਥੇ ਕੱਟ ਲਾਓ ਇੱਥੇ ਕੱਟ ਲਾਓ, ਉਹਦੇ ਬਾਵਜੂਦ ਵੀ ਉਹਨੂੰ ਨਹੀਂ ਚੱਲਣ ਦਿੱਤਾ, ਤੇ ਫਿਰ ਇਹ ਸਾਰਾ ਕੁਛ ਜਿਹੜਾ ਵਾਪਰਿਆ। ਤੇ ਤੀਸਰੀ ਗੱਲ ਜਿਹੜੀ ਹੈ ਇਹਦੇ ਤੇ ਹੁਣ ਜਿਹੜੀ ਪੋਲੀਟੀਕਲ ਜੋ ਗੱਲਾਂ ਜਿਹੜੀਆਂ ਇਹਦੇ ਤੇ ਚੱਲ ਪਈਆਂ, ਇੱਕ ਗੱਲ ਤਾਂ ਜਿਹੜੀ ਆਪਾਂ ਸ਼ੁਰੂ ਚ ਮੈਂ ਕੀਤੀ ਸੀ ਕਿ ਮਨੁੱਖੀ ਹੱਕ ਸਾਰਿਆਂ ਦੇ ਹੁੰਦੇ ਆ, ਤੇ ਸਾਰੇ ਮਨੁੱਖੀ ਜਿਹੜੀ ਹੈ ਹੱਕਾਂ ਨੂੰ ਕਿਸ ਤਰੀਕੇ ਦੇ ਨਾਲ ਹੈ ਜਾਂ ਹੋਰ ਹੈ, ਕਿਉਂਕਿ ਆਰਟ ਫੋਰਮ ਦੇ ਵਿੱਚ ਤੁਸੀਂ ਕਿਸੇ ਇੱਕ ਜਿਹੜੀ ਉਹ ਗੱਲ ਜਿਹੜੀ ਆ ਉਹ ਲੈ ਸਕਦੇ ਹੋ। ਜਦੋਂ ਗੁਲਜ਼ਾਰ ਨੇ ਮਾਚਿਸ ਫਿਲਮ ਬਣਾਈ ਤੇ ਮਾਚਿਸ ਫਿਲਮ ਉਹਨੇ ਇੰਨੇ ਬੈਲੈਂਸ ਦੇ ਨਾਲ ਗੁਲਜ਼ਾਰ ਨੇ ਬਣਾਈ ਤੇ ਉਹ ਕਿਤੇ ਲੱਗਿਆ ਨੀ, ਤੇ ਉਹ ਆਪਣੀ ਗੱਲ ਵੀ ਜਿਹੜਾ ਹੈ ਉਹਨਾਂ ਨੇ ਕਹਿਤੀ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਸੀ ਜਾਂ ਪੰਜਾਬ ਦੇ ਵਿੱਚ ਜਿਹੜਾ ਸੀ ਟੈਰਰਿਜ਼ਮ ਦਾ ਕਾਰਨ ਕੀ ਸੀ, ਉਹ ਵੀ ਉਹ ਕਾਫੀ ਲਿਆਉਣ ਦੀ, ਉੱਥੇ ਵੀ ਕੋਈ ਪੁਲਿਸ ਦਾ ਕਰੈਕਟਰ ਕੋਈ ਬਹੁਤਾ ਚੰਗਾ ਨੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੰਦੇ ਨੂੰ ਜਿਹੜਾ ਸੀ ਬਿਨਾਂ ਵਜ੍ਹਾ ਤੋਂ ਜਾਂ ਹੋਰ ਟੋਰਚਰ ਕਰਕੇ ਮਾਰਿਆ। ਇਸ ਤਰੀਕੇ ਦੀ ਉਹ ਫਿਲਮ ਦੀ ਕਹਾਣੀ ਉਹ ਵੀ ਲੋਕਾਂ ਨੇ ਜਿਹੜੀ ਉਹ ਫਿਲਮ ਦੇਖੀ ਹੋਈ ਹੈ, ਪਰ ਉਹਦੇ ਚ ਫਿਰ ਜਿਹੜਾ ਖਾਸ ਕਰਕੇ ਇੱਕ ਇੱਕ ਨੇਚਰ ਹੈ ਇੱਕ ਜਥੇਬੰਦੀਆਂ ਦੀ ਜਾਂ ਤੁਹਾਡੇ ਸੁਭਾਅ ਦੀ, ਉਹਨੂੰ ਕਾਫੀ ਗੁਲਜ਼ਾਰ ਨੇ ਉਹਦੇ ਚ ਫੜਿਆ ਸੀ ਕਿ ਅਲਟੀਮੇਟਲੀ ਕਿੱਦਾਂ ਫਿਰ ਗੈਂਗਵਾਰ ਦਾ ਜਿਹੜਾ ਹੈਗਾ ਉਹ ਸ਼ਿਕਾਰ ਹੁੰਦੀ ਹੈ ਸਾਰੀ ਮੂਵਮੈਂਟ, ਇਹ ਇੱਥੇ ਲਿਆ ਕੇ ਫਿਲਮ ਉਹ ਛੱਡੀ ਸੀ। ਤੇ ਹੁਣ ਇਹਦੇ ਚ ਇੱਕ ਜਿਹੜਾ ਕਹਿੰਦੇ ਇੱਕ ਵੱਡਾ ਜਿਹੜਾ ਐਂਗਲ ਹੈ ਹਿਊਮਨ ਰਾਈਟਸ ਦਾ ਉਹਨੂੰ ਉਭਾਰਿਆ ਗਿਆ, ਤੇ ਇਹ ਫਿਲਮ ਵੀ ਜਿਹੜੇ ਹਿਊਮਨ ਰਾਈਟਸ ਦੀ ਗੱਲ ਨੂੰ ਬਹੁਤ ਤਰੀਕੇ ਦੇ ਨਾਲ ਕਰਦੀ ਹੈ, ਤੇ ਇਹ ਏਦੋਂ ਵੱਡੀ ਖਾਸ ਸਟੇਟ ਦੀ ਕੋਈ ਕਰੂਅਲਟੀ ਹੋ ਨਹੀਂ ਸਕਦੀ ਕਿ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਹਿਊਮਨ ਰਾਈਟਸ ਐਕਟੀਵਿਸਟ ਹੈ ਉਹਨੂੰ ਸਪੋਰਟ ਕਰਨ ਦੀ ਬਜਾਏ ਉਹਨੂੰ ਰੋਕਿਆ ਗਿਆ, ਤੇ ਚਲੋ ਉਹਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੋਰ ਗੱਲ ਹੈ, ਤੇ ਫਿਰ ਉਹਨੂੰ ਜਿਹੜਾ ਸੀ ਘਰੋਂ ਚੱਕ ਕੇ ਟੋਰਚਰ ਕਰਕੇ ਉਦੋਂ ਬਾਅਦ ਮਾਰ ਦਿੱਤਾ ਗਿਆ। ਹੁਣ ਉਂਝ ਤਾਂ ਕਿਉਂਕਿ ਇਹਦੇ ਚ ਕੋਈ ਕਮਿਊਨਲ ਕਈਆਂ ਏਦਾਂ ਦੀ ਵੀ ਗੱਲ ਕੀਤੀ ਨਾ ਕੋਈ ਕਮਿਊਨਲ ਉਹਦੇ ਚ, ਉਹ ਤਾਂ ਉਵੇਂ ਦਾ ਕੋਈ ਗੱਲ ਹੈ ਨੀ ਗੀ, ਕਿਉਂਕਿ ਜਿਹੜੇ ਮਾਰਨ ਵਾਲੇ ਨੇ ਉਹ ਵੀ ਸਿੱਖ ਨੇ ਗੇ, ਜਿਹੜੇ ਪੁਲਿਸ ਅਫਸਰ ਨੇ ਜਿਹੜਾ ਮਰਨ ਵਾਲਾ ਬੰਦਾ ਉਹ ਵੀ ਸਿੱਖ ਹੈ, ਜਾਂ ਜਿਹੜੇ ਮੁੰਡੇ ਚੱਕ ਕੇ ਮਾਰੇ ਉਹ ਵੀ ਉਹਨਾਂ ਨੇ ਮਾਰੇ, ਇਹ ਇਸ ਰੂਪ ਚ ਤਾਂ ਫਿਰ ਕੋਈ ਉਧਰ ਨੂੰ ਗੱਲ ਤੁਰਦੀ ਨੀ। ਪਰ ਜਿਹੜੀ ਇੱਕ ਵਾਰ ਵਾਰ ਜਿਹੜੀਆਂ ਉਹੀ ਕੁਛ ਏਦਾਂ ਦੀਆਂ ਕੋਈ ਜਥੇਬੰਦੀਆਂ ਜਾਂ ਲੋਕ ਜਾਂ ਲੀਡਰ ਉਹ ਵਾਰ ਵਾਰ ਜਿਹੜੇ ਉਹ ਇਹ ਕਹਿ ਰਹੇ ਨੇ ਜੀ ਦੇਖੋ ਇਹਦੇ ਨਾਲ ਤਾਂ ਪੁਲਿਸ ਡੀਮੋਰਲਾਈਜ਼ ਹੁੰਦੀ ਹੈ, ਇਹ ਗੱਲ ਸਿਰਫ ਇਹ ਖਾਲੜੇ ਵਾਲੇ ਕੇਸ ਦੇ ਵਿੱਚ, ਹਾਲਾਂਕਿ ਖਾਲੜਾ ਅਕਾਲੀ ਦਲ ਦਾ ਜਿਹੜਾ ਸੀਗਾ ਉਦੋਂ ਹਿਊਮਨ ਰਾਈਟਸ ਵਿੰਗ ਦਾ ਚੇਅਰਮੈਨ ਸੀ, ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਆਪਣਾ ਕਾਂਗਰਸ ਦੀ ਸਰਕਾਰ ਤੋਂ ਬਾਅਦ ਬੀਬੀ ਭੱਠਲ ਮੁੱਖ ਮੰਤਰੀ ਸੀਗੇ ਲੇਟੈਸਟ 1997 ਦੇ ਵਿੱਚ, ਉਦੋਂ ਬਾਅਦ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਮੈਨੀਫੈਸਟੋ ਦੇ ਵਿੱਚ ਸੀ ਕਿ ਸਾਰੀਆਂ ਗੱਲਾਂ ਬਾਅਦ ਇੱਕ ਪੀਪਲ ਕਮਿਸ਼ਨ ਬਣਾਇਆ ਜਾਊਗਾ, ਉਦੋਂ ਬਾਅਦ ਬਾਦਲ ਸਾਹਿਬ ਮੁਕਰ ਗਏ, ਮਤਲਬ ਕਿ ਇੱਥੋਂ ਤੱਕ ਕਿ ਜਿਹੜਾ ਐਡਵੋਕੇਟ ਜਨਰਲ ਸੀ ਉਦੋਂ ਬਾਦਲ ਸਾਹਿਬ ਨੇ ਜਿਹਨੂੰ ਲਾਇਆ ਸੀ ਉਹਨੇ ਵੀ ਜਦੋਂ ਉਹਦੇ ਕੋਲ ਗੱਲ ਰਿਵਿਊ ਵਾਸਤੇ ਗਈ ਉਹ ਕਹਿੰਦਾ ਕਿ ਨਹੀਂ ਇਹਦੇ ਨਾਲ ਤਾਂ ਫਿਰ ਸਟੇਟ ਦੀ ਪੁਲਿਸ ਬਹੁਤ ਡੀਮੋਰਲਾਈਜ਼ ਹੋਏਗੀ ਜੇ ਇੱਦਾਂ ਦੀਆਂ ਗੱਲਾਂ ਚੱਲਦੀਆਂ। ਤੇ ਹੁਣ ਜਿਹੜਾ ਇੱਕ ਨੈਕਸਸ ਹੈ ਜਿਹੜਾ ਇੱਕ ਪੋਲੀਟੀਕਲ ਪਾਰਟੀਆਂ ਦਾ ਤੇ ਇੱਦਾਂ ਦੇ ਪੁਲਿਸ ਤੰਤਰ ਦਾ ਬਿਊਰੋਕਰੇਸੀ ਦਾ, ਤੇ ਇਹ ਜਿਹੜਾ ਬਹੁਤ ਖਤਰਨਾਕ ਹੈ, ਹਾਲਾਂਕਿ ਭਾਵੇਂ ਇਸ ਫਿਲਮ ਦੇ ਵਿੱਚ ਉਹਨੂੰ ਉਸ ਰੂਪ ਚ ਨਹੀਂ ਐਡਰੈਸ ਕੀਤਾ, ਤੇ ਇਹਦੇ ਚ ਹਿਊਮਨ ਰਾਈਟਸ ਦੀ ਜਿਹੜੀ ਗੱਲ ਆ ਉਹਨੂੰ ਜ਼ਿਆਦਾ ਜਿਹੜਾ ਹੈਗਾ ਉਸ ਲੈਵਲ ਤੇ ਐਡਰੈਸ ਕੀਤਾ। ਹਾਂ, ਇਹਦੇ ਚ ਜਿਹੜੀਆਂ ਕੁਛ ਘਟਨਾਵਾਂ ਏਦਾਂ ਦੀਆਂ ਨੇ, ਜਿਵੇਂ ਉਹਦੇ ਚ ਤਤਕਾਲੀ ਮੁੱਖ ਮੰਤਰੀ ਜਿਹਦਾ ਬੇਅੰਤ ਸਿੰਘ ਦਾ 1995 ਦੇ ਵਿੱਚ ਜਿਹੜਾ ਕਤਲ ਹੋ ਗਿਆ ਸੀਗਾ ਸੈਕਟਰੀ 8 ਦੇ ਬਾਹਰ ਬਲਾਸਟ ਦੇ ਵਿੱਚ, ਤੇ ਹੁਣ ਉਹ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਵੀ ਇਹਦੇ ਚ ਲਿਆਂਦੀਆਂ ਗਈਆਂ ਜਾਂ ਪਾਈਆਂ ਗਈਆਂ, ਉਹਨਾਂ ਨੂੰ ਅਵੋਇਡ ਵੀ ਕੀਤਾ ਜਾ ਸਕਦਾ ਸੀ ਜੇ ਉਹ ਨਾ ਵੀ ਪਾਈਆਂ ਜਾਂਦੀਆਂ ਤੇ। ਪਰ ਇੱਕ ਜਿਹੜਾ ਰੋਹ ਹੈ ਲੋਕਾਂ ਦੇ ਵਿੱਚ, ਜਾਂ ਇੱਕ ਆਪ ਮਹਾਰਾਜ ਨੂੰ ਕਿਤੇ ਜਿਹੜਾ ਕਹਿੰਦੇ ਨੇ ਜਵੈ ਬਾਣ ਲੱਗ ਗਿਆ ਤਵੇ ਰੋਹ ਜਾਗਿਆ, ਤੇ ਉਹਨੂੰ ਵੀ ਫਿਰ ਕਿਸੇ ਤਰੀਕੇ ਨਾਲ ਬਿਆਨ ਕਰਨਾ ਜਿਹੜਾ ਸੀ ਉਹ ਜ਼ਰੂਰੀ ਸੀ ਕਿ ਉਹਨੂੰ ਕਿਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ। ਉੱਥੇ ਜਿਹੜੀ ਇੱਕ ਸਟੇਟ ਨਾਲ ਟੱਕਰ ਲੈਣੀ, ਜਾਂ ਉੱਥੇ ਵੀ ਜਿਹੜਾ KPS ਗਿੱਲ ਦਾ ਇਹਦੇ ਚ ਕਰੈਕਟਰ ਹੈ, ਜਾਂ ਅਜੀਤ ਸੰਧੂ ਦਾ ਕਰੈਕਟਰ ਹੈ, ਤੇ ਜਿਹੜੇ ਬਹੁਤ ਬਦਨਾਮ ਸੀ ਤੇ ਹੁਣ ਤੱਕ ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਗਈਆਂ ਕਿੱਥੇ ਕਿੱਥੇ ਉਹਨਾਂ ਨੇ, ਕਿਉਂਕਿ ਉਦੋਂ ਬਾਅਦ ਤਾਂ ਕਾਫੀ ਲੋਕਾਂ ਨੇ ਤੇ ਜਿਹੜਾ ਹੈ ਉਹ ਕੰਮ ਕੀਤਾ ਹੈ ਕਿ ਕਿਵੇਂ ਘਰੋਂ ਚੱਕ ਕੇ ਬੱਚਿਆਂ ਨੂੰ ਮਾਰਿਆ ਗਿਆ, ਮੌਤ ਦੇ ਘਾਟ ਉਤਾਰਿਆ ਗਿਆ ਲਾਲਚ ਦੇ ਵਿੱਚ ਆ ਕੇ, ਤੇ ਸਾਰਾ ਕਿਸ ਤਰ੍ਹਾਂ ਕੀਤਾ ਗਿਆ। ਤੇ ਅਲਟੀਮੇਟਲੀ ਹੁਣ ਕਿਉਂਕਿ ਕਿੰਨੇ ਹੀ ਤਾਂ ਕੇਸ ਨੇ ਗੇ ਜਿਨ੍ਹਾਂ ਚ CBI ਨੇ ਉਹ ਸਜਾਵਾਂ ਭੁਗਤ ਰਹੇ ਨੇ ਜੀ, ਕਿੰਨੇ ਲੋਕ ਜਿਹੜੇ ਹੈਗੇ ਆ ਉਹ ਅਜੀਤ ਸੰਧੂ ਨੇ ਤਾਂ ਸੁਸਾਇਡ ਹੀ ਕਰ ਲਿਆ ਸੀ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ। ਤੇ ਦੇਖੋ ਆਰਟ ਫਾਰਮ ਦੇ ਪੱਖ ਤੋਂ ਜਿਹੜਾ ਹੈ ਮੈਨੂੰ ਨੀ ਕੋਈ ਫਿਲਮ ਦੇ ਵਿੱਚ ਜਿਹੜਾ ਹੈ ਨੁਕਸ ਲੱਗਦਾ, ਤੇ ਜਿਹੜਾ ਇੱਕ ਤੁਸੀਂ ਇੱਕ ਮੈਸੇਜ ਦੇਣਾ ਹੁੰਦਾ ਹੈ ਉਹ ਮੈਸੇਜ ਦੇਣ ਦੇ ਵਿੱਚ ਵੀ ਜਿਹੜੀ ਉਹ ਕਾਮਯਾਬ ਰਹੀ ਹੈ। ਤੇ ਪਰ ਇੱਕ ਗੱਲ ਜਿਹੜੀ ਹੈ ਡਾਇਰੈਕਟਰ ਪ੍ਰੋਡਿਊਸਰ ਦੀ ਉਹ ਹੁੰਦੀ ਹੈ ਉਹਦੇ ਅੱਗੇ ਹੁੰਦਾ ਕਿ ਕੀ ਇਹ ਫਿਲਮ ਜਿਹੜੀ ਹੈਗੀ ਹੈ ਬਾਕਸ ਆਫਿਸ ਤੇ ਜਿਹੜੀ ਹੈ ਇਹ ਕਾਮਯਾਬ ਹੋ ਜੂਗੀ, ਇਹਨੂੰ ਲੋਕ ਦੇਖਣਗੇ, ਜਾਂ ਇਹਦੇ ਚੋਂ ਜਿਹੜਾ ਹੈ ਉਹ ਕਿੰਨੀ ਕਮਾਈ ਕਰ ਸਕਦਾ, ਕਿਉਂਕਿ ਉਹ ਇੰਡਸਟਰੀ ਹੈ, ਇੰਡਸਟਰੀ ਦਾ ਜਿਹੜਾ ਇੱਕ ਜਿਹੜੀ ਗੱਲ ਹੈ ਠੀਕ ਹੈ ਭਾਵੇਂ ਉਹ ਬਹੁਤ ਸਾਰੇ ਪੱਖਾਂ ਨੂੰ ਰੱਖੇ, ਪਰ ਉਹ ਚ ਇੰਡਸਟਰੀ ਦਾ ਇੱਕ ਇਹ ਹੁੰਦਾ ਜ਼ਰੂਰ ਕਿ ਉਹਦੇ ਚੋਂ ਉਹਨੂੰ ਕਮਾਈ ਕਿੰਨੀ ਹੋਊਗੀ, ਕਿਉਂਕਿ ਇਹ ਤਾਂ ਉਹਨਾਂ ਦਾ ਆਪਣਾ ਧਰਮ ਹੈ ਜਾਂ ਇਹ ਕੁਛ ਵੀ ਜਿਹੜਾ ਹੈ ਉਹ ਕਹਿ ਲਓ। ਹਾਲਾਂਕਿ ਜਦੋਂ ਫਿਲਮ ਬਣ ਰਹੀ ਸੀ ਉਦੋਂ ਇਹ ਵੀ ਗੱਲ ਆਈ ਸੀ ਕਿ ਜਿਹੜੇ ਇਹਦੇ ਚ ਹੀਰੋ ਆ ਜੋ ਜਸਵੰਤ ਕਾਲੜਾ ਦਾ ਕਿਰਦਾਰ ਨਿਭਾਉਣ ਵਾਲਾ ਬੰਦਾ, ਤੇ ਉਹਨੇ ਕਿਹਾ ਸੀ ਕਿ ਉਹਨੇ ਜਿਹੜਾ ਹੈਗਾ ਕੁਛ ਨੀ ਲਿਆ ਇਹਦੇ ਲਈ ਜਿਹੜਾ ਹੈ ਫਿਲਮ ਚ ਰੋਲ ਕਰਨ ਵਾਸਤੇ ਇਦਾਂ ਦੀ ਗੱਲ ਤੇ। ਪਰ ਚਲੋ ਉਹ ਬਾਅਦ ਦੀਆਂ ਗੱਲਾਂ ਨੇ, ਤੇ ਪਰ ਆ ਜਿਹੜੀ ਗੱਲ ਹੈ ਕਿ ਇੱਕ ਮੈਸੇਜ ਪਹੁੰਚਾਉਣ ਵਾਲੀ ਗੱਲ, ਤੇ ਫਿਰ ਜਿਹੜੀ ਪੰਜਾਬ ਦੀ ਜਿਹੜੀ ਇੱਕ ਲੀਗੇਸੀ ਹੈ ਜਾਂ ਪੰਜਾਬ ਦੀ ਹੈ ਵੀ ਉਹਨੂੰ ਜਿਹੜੀ ਅੱਗੇ ਤੋਰਨ ਵਾਲੀ ਗੱਲ ਤੇ ਉਸ ਫਿਲਮ ਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਤੇ ਮੇਰਾ ਖਿਆਲ ਹੈ ਇਹਨੂੰ ਨਹੀਂ ਹਟਾਇਆ ਜਾਣਾ ਚਾਹੀਦਾ ਸੀ, ਪਰ ਇਹ ਵੀ ਮਜਬੂਰੀ ਹੋ ਸਕਦੀ ਹੈ। ਪਰ ਹੁਣ ਅੱਗੋਂ ਜਿਹੜੀ ਇਹਦੇ ਤੇ ਪੋਲਿਟਿਕਸ ਅੱਡ ਅੱਡ ਪਾਰਟੀਆਂ ਨੇ ਸ਼ੁਰੂ ਕਰ ਲਈ, ਤੇ ਕੱਲ ਹੀ ਦਲਜੀਤ ਇਹਦਾ ਰਵਨੀਤ ਬਿੱਟੂ ਜੋ ਅੱਜ ਕੱਲ BJP ਦਾ ਮੰਤਰੀ ਹੈ ਉਹਦਾ ਬਿਆਨ ਆਇਆ ਸੀ ਕਿ ਮੇਰੇ ਦਾਦੇ ਨੇ ਤਾਂ ਕੁਛ ਨੀ ਕੀਤਾ, ਮੇਰੇ ਦਾਦੇ ਵੇਲੇ ਤਾਂ ਨਾ ਖਾਲੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਨਾ ਉਹਨੂੰ ਮਾਰਿਆ ਗਿਆ, ਤੇ ਇੱਦਾਂ ਦੀਆਂ ਫਿਰ ਸਪਸ਼ਟੀਕਰਨ, ਕਿਉਂਕਿ ਪੰਜਾਬ ਦੇ ਵਿੱਚ BJP ਲਈ ਇਹ ਜਿਹੜੀ ਹੈ ਥੋੜੀ ਜਿਹੀ ਹੁਣ ਔਖੀ ਹੋ ਜਾਏਗੀ ਗੱਲ ਜੇ ਇਹਦੇ ਤੇ ਪਾਬੰਦੀ ਲੱਗਦੀ ਹੈ, ਤੇ ਕਾਂਗਰਸ ਲਈ ਇਸ ਕਰਕੇ ਔਖੀ ਲੱਗਦੀ ਹੈ ਕਿ ਉਦੋਂ ਕਾਂਗਰਸ ਦਾ ਰਾਜ ਸੀ ਜਦੋਂ ਸਾਰਾ ਕੁਛ ਵਾਪਰ ਹੈ, ਤੇ ਰਾਜ ਕਿਸੇ ਦਾ ਵੀ ਹੋਵੇ ਤੇ ਇੱਥੇ ਅਕਾਲੀਆਂ ਦੇ ਰਾਜ ਚ ਵੀ ਮੁਕਾਬਲੇ ਹੁੰਦੇ ਰਹੇ ਆ, ਦੂਜਿਆਂ ਚ ਵੀ ਹੁੰਦੇ ਰਹੇ ਆ, ਹੁਣ ਜਿਹੜੀ ਮੌਜੂਦਾ ਸਰਕਾਰ ਹੁਣ ਇਹਦੇ ਚ ਵੀ ਕਿੰਨੀਆਂ ਖਬਰਾਂ ਸਾਹਮਣੇ ਆਈਆਂ ਨੇ, 20-25 ਜਿਹੜੇ ਲੋਕ ਆ ਭਾਵੇਂ ਉਹ ਕੁਛ ਲੋਕ ਮਾਰੇ ਗਏ, ਕਈਆਂ ਦੇ ਪੈਰਾਂ ਚ ਗੋਲੀਆਂ ਮਾਰੀਆਂ, ਏਦਾਂ ਦੀਆਂ ਜਿਹੜੀਆਂ ਗੱਲਾਂ। ਤੇ ਮੈਨੂੰ ਜਿਹੜਾ ਹੈ ਇਸ ਫਿਲਮ ਚ ਇਹੀ ਲੱਗਿਆ ਕਿ ਜਿਹੜਾ ਇੱਕ ਸਟੇਟ ਦਾ ਖਾਸਾ ਹੈ ਉਹ ਹੋ ਰਿਹਾ, ਪਰ ਸਟੇਟ ਦੇ ਖਾਸੇ ਨੂੰ ਬਣਾਉਂਦਾ ਕੌਣ ਹੈ ਸਾਡਾ, ਜਿਹੜਾ ਲੋਕਾਂ ਨੂੰ ਇਨਸਾਫ਼ ਦੇਣ ਵਾਸਤੇ ਜਾਂ ਲੋਕਾਂ ਦੇ ਵਿੱਚ ਅਮਨ ਕਾਨੂੰਨ ਪੈਦਾ ਕਰਨ ਵਾਸਤੇ ਜਿਹੜਾ ਪੁਲਿਸ ਤੰਤਰ ਹੈ, ਤੇ ਜਦੋਂ ਉਹ ਲਾਲਚ ਦੇ ਵਿੱਚ ਪੈ ਜੇ ਆਪਦੇ ਉਹ ਫਿਰ ਕਿਸ ਲੈਵਲ ਤੇ ਜਾ ਸਕਦਾ ਹੈ, ਜਾਂ ਉਹਨੂੰ ਕਿੰਨਾ ਇਹ ਲੱਗਦਾ ਹੀ ਨੀ ਕਿ ਅਸੀਂ ਬੰਦਾ ਮਾਰਤਾ, ਇਹ ਜਿਹੜਾ ਪੱਖ ਹੈ ਇਹ ਵੀ ਜਿਹੜਾ ਬਹੁਤ ਇੰਪੋਰਟੈਂਟ ਹੈ
0: ਜੀ। ਇੱਕ ਹੋਰ ਪੱਖ ਜਿਹਦੀ ਤੁਸੀਂ ਗੱਲ ਬੜੀ ਸਰਸਰੀ ਜੀ ਕੀਤੀ, ਤੁਸੀਂ ਇੱਕ ਜਗ੍ਹਾ ਅੱਖਰ ਵਰਤਿਆ ਕਿ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਬਿਊਰੋਕਰੇਸੀ ਦੇ ਨਾਲ ਰਲ ਕੇ ਨੈਕਸਸ ਚੱਲਦਾ ਹੈ, ਹੁਣ ਉਹ ਨੈਕਸਸ ਦੀ ਗੱਲ ਕਿਵੇਂ ਆਉਂਦੀ ਹੈਗੀ ਹੈ। ਤੁਸੀਂ ਮਾਚਿਸ ਦਾ ਜ਼ਿਕਰ ਕੀਤਾ, ਜਦੋਂ ਮਾਚਿਸ ਆਈ ਸੀ ਔਰ ਕਾਂਗਰਸ ਦੇ ਟਾਈਮ ਦੇ ਉੱਤੇ ਸੀ ਔਰ ਉਦੋਂ ਤਾਂ ਉਹ ਟੈਕਸ ਫਰੀ ਵੀ ਕਰ ਦਿੱਤੀ ਗਈ ਸੀਗੀ, ਹਾਲਾਂਕਿ ਕਾਂਗਰਸ ਦੇ ਅਗੇਂਸਟ ਹੀ ਸੀ, ਪਰ ਹੁਣ ਜਿਹੜੀ ਇਹ ਫਿਲਮ ਹੈਗੀ ਹੈ ਇਹਦੇ ਟੈਕਸ ਫਰੀ ਤਾਂ ਚਲੋ

0: ਹੈਗਾ ਪਾਰਕ ਦੇ ਵਿੱਚ ਵੀ, ਇੱਕ ਵਾਰ ਤੇਰੀ ਬਾਰੀ, ਦੂਈ ਵਾਰ ਮੇਰੀ ਬਾਰੀ, ਉਹ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਹਮਾਮ 'ਚ ਸਾਰੇ ਹੀ ਨੰਗੇ ਨੇ। ਸੋ ਜੇ ਕਿਸੇ ਇੱਕ ਦੀ ਕੁੜਤੀ ਚੱਕੀ ਜਾਊਗੀ, ਝੱਗਾ ਚੱਕਿਆ ਜਾਊ, ਤਾਂ ਢਿੱਡ ਸਭ ਦਾ ਹੀ ਨੰਗਾ ਹੋਊਗਾ। ਕੀ ਵਜ੍ਹਾ ਹੋ ਸਕਦੀ ਹੈ ਕਿ ਜਿਹੜੇ ਇਸ ਕਿਸਮ ਦੇ ਹੁਣ ਅੱਜ ਕੱਲ੍ਹ ਬੈਨ ਲੱਗ ਜਾਂਦੇ ਨੇ, ਔਰ ਜਿਵੇਂ ਤੁਸੀਂ ਦੱਸਿਆ ਕਿ ਕੌਨਸਪੀਰੇਸੀ ਵਾਲੀਆਂ, ਕੌਨਸਪੀਰੇਸੀ ਵੀ ਨਹੀਂ ਕਹਿ ਸਕਦੇ, ਪ੍ਰੋਪੇਗੰਡਾ ਫੈਲਾਉਣ ਵਾਲੀਆਂ ਫਿਲਮਾਂ ਜਿਹੜੀਆਂ, ਉਹਨਾਂ ਨੂੰ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ, ਅਤੇ ਕੁਛ ਸਿਲੈਕਟਿਵ ਸਿਨੇਮਾ ਜਿਹੜਾ ਉਹਨੂੰ ਬੈਨ ਕਰ ਦਿੱਤਾ ਜਾਂਦਾ, ਪਰ ਡਾਇਰੈਕਟਲੀ ਬੀਜੇਪੀ ਦੇ ਅਗੇਂਸਟ ਵੀ ਨਹੀਂ ਹੈਗੀ, ਪਰ ਫਿਰ ਵੀ ਕਿਉਂ ਉਹ?
1: ਨਹੀਂ ਦੇਖੋ ਰਾਦਰ, ਜਿਹੜੀ ਹੈ ਬੀਜੇਪੀ ਨੇ ਜੇ ਪੋਲੀਟੀਕਲੀ ਤਾਂ ਸਗੋਂ ਇਹ ਬੀਜੇਪੀ ਨੂੰ ਇਹਦਾ ਇਹ ਫਾਇਦਾ ਹੋ ਸਕਦਾ ਸੀ, ਕਿਉਂਕਿ ਕਾਂਗਰਸ ਦੇ ਖਿਲਾਫ ਉਹਨਾਂ ਕੋਲ ਇੱਕ ਤੇ ਕਾਂਗਰਸ ਦੇ ਰਾਜ ਚ ਆ ਹੁੰਦਾ ਰਿਹਾ, ਕਿਉਂਕਿ ਜੇ ਹੁਣ ਬੀਜੇਪੀ ਦੇ ਲੀਡਰ ਬਲੂ ਸਟਾਰ ਬਾਰੇ ਵੀ ਕਹਿ ਸਕਦੇ ਆ ਕਿ ਕਾਂਗਰਸ ਆ ਹੋਇਆ, ਤੇ ਮਹਾਰਾਸ਼ਟਰ ਤੋਂ ਆ ਕੇ ਬੀਜੇਪੀ ਦਾ ਜਿਹੜਾ ਇੱਕ ਮੰਤਰੀ ਇਹ ਵੀ ਕਹਿ ਸਕਦਾ ਕਿ ਉਦੋਂ ਦਰਬਾਰ ਸਾਹਿਬ ਚ ਮਾਰੇ ਗਏ ਬੰਦੇ ਸ਼ਹੀਦ ਸੀ, ਤੇ ਇੱਥੋਂ ਤੱਕ ਗੱਲ ਕਹਿ ਸਕਦਾ। ਪਰ ਜਿਹੜੀ ਗੱਲ ਜਿਹੜੀ ਤੁਸੀਂ ਗੌਤਮੀ ਸ਼ੁਰੂ ਕੀਤੀ ਹੈ, ਗੱਲ ਉਹੀ ਹੈ ਅਸਲ ਦੇ ਵਿੱਚ, ਕਿ ਬੀਜੇਪੀ ਨੂੰ ਤਾਂ ਉਦੋਂ ਵੀ ਵੱਧ ਪਿਆਰੀ ਲੱਗਦੀ ਹੈ ਪੁਲਿਸ ਕਾਂਗਰਸ ਨਾਲੋਂ ਵੀ ਵੱਧ, ਤੇ ਬੀਜੇਪੀ ਦਾ ਤਾਂ ਸ਼ੁਰੂ ਤੋਂ ਹੀ ਜਿਹੜਾ ਹੈ ਇਹ ਏਜੰਡਾ ਇਹੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੁਲਿਸ ਤੇ ਫੌਜ ਜਿਹੜੀ ਹੈ ਇਹਦੇ ਨਾਲ ਹੀ ਸਾਰਾ ਕੁਛ ਚਲਾਇਆ ਜਾ ਸਕਦਾ, ਤੇ ਇਹੀ ਕਾਰਨ ਆ ਤੁਸੀਂ ਦੇਖਿਆ ਹੋਣਾ ਕਿ ਕੋਈ ਵੀ ਕਿਤੇ ਵੀ ਜਿਹੜੀ ਇਹ ਗੱਲ ਆਉਂਦੀ ਹੈ ਜਿੱਥੇ ਜਿੱਥੇ ਬੀਜੇਪੀ ਦੀਆਂ ਰਹੀਆਂ ਉੱਥੇ ਕਦੇ ਕਿਸੇ ਨੇ ਉਹਨਾਂ ਨੂੰ ਆਂਚ ਜਿਹੜੀ ਆ ਉਹ ਨਹੀਂ ਆਉਣ ਦਿੱਤੀ, ਭਾਵੇਂ ਕੋਈ ਪਿਛਲੇ ਮਾਮਲੇ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਹੈਗਾ NHRC ਹੈ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਹਿਊਮਨ ਰਾਈਟਸ ਕਮਿਸ਼ਨ ਹੈ, ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ, ਪੰਜਾਬ ਦੇ ਮਾਮਲੇ ਉੱਥੇ ਵੀ ਗਏ ਸੀ, ਤੇ ਉੱਥੇ ਵੀ ਜਿਹੜਾ ਹੈਗਾ ਪੰਜਾਬ ਦੇ ਕਿਸੇ ਵੀ ਮਾਮਲੇ ਦੇ ਵਿੱਚ NHRC ਨੇ ਤੇ ਉਸ ਰੂਪ ਦੇ ਵਿੱਚ, ਕਿਉਂਕਿ ਉੱਥੇ ਜਿਹੜੇ ਬੰਦੇ ਉਹ ਅਪੁਆਇੰਟਮੈਂਟ ਸਾਰੀਆਂ ਪੋਲੀਟੀਕਲੀ ਹੁੰਦੀਆਂ ਨੇ, ਤੇ ਲੰਬਾ ਸਮਾਂ ਜਿਹੜੀ ਹੈ ਉਦੋਂ ਬਾਅਦ ਕਾਂਗਰਸ ਦੇ ਤੋਂ ਬਾਅਦ BJP ਦੀ ਸਰਕਾਰ ਵੀ ਰਹੀ 5 ਸਾਲ, ਤੇ ਉੱਥੋਂ ਵੀ ਕੋਈ ਜਿਹੜਾ ਹੈ ਟਸ ਤੋਂ ਮਸ ਇਹ ਗੱਲ ਜਿਹੜੀ ਆ ਉਹ ਨਹੀਂ ਹੋਈ, ਕਿਸੇ ਕਿਸਮ ਦੀ ਇਸ ਪਾਸੇ ਜਿਹੜੀ ਗੱਲ ਉਹ ਨਹੀਂ ਤੁਰੀ, ਤੇ ਇਹਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਪੁਲਿਸ ਦੇ ਖਿਲਾਫ਼ ਕੋਈ ਗੱਲ ਹੁੰਦੀ ਹੈ ਤੇ ਇਹ ਤਾਂ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਸਾਡੇ ਖਿਲਾਫ਼ ਹੈ, ਕਿਉਂਕਿ ਜਦੋਂ ਤੁਸੀਂ ਪੁਲਿਸ ਤੰਤਰ ਨੂੰ ਜਾਂ ਫੌਜ ਨੂੰ ਇੱਕ ਨੈਸ਼ਨਲਿਜ਼ਮ ਦਾ ਸਿੰਬਲ ਬਣਾ ਲਓਗੇ ਤੇ ਫਿਰ ਕੁਦਰਤੀ ਤੌਰ ਤੇ ਫਿਰ ਤੁਹਾਡਾ ਸਟੈਂਡ ਜਿਹੜਾ ਹੈਗਾ ਉਹ ਉਹੀ ਰਹਿੰਦਾ, ਭਾਵੇਂ ਕੋਈ ਚੁੱਪ ਕਰਕੇ ਕੋਈ ਕੱਦਾ ਲੀਡਰ ਦੂਜੇ ਪਾਸੇ ਬਿਆਨ ਦੇ ਦੇ ਪਬਲਿਕ ਦੇਣੇ ਉਹ ਅਲੱਗ ਗੱਲ ਹੈ, ਤੇ ਪਰ ਜਿਹੜਾ ਇੱਕ ਤੁਹਾਡਾ ਇੱਕ ਪੂਰਾ ਜਿਹੜਾ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੁਹਾਡਾ ਇੱਕ ਪੋਲੀਟੀਕਲ ਏਜੰਡਾ ਕੀ ਹੈ
0: ਜਸਵੰਤ ਖਾਲਰਾ ਦੇ ਨਾਲ ਉਸ ਵਕਤ ਜੋ ਹੋਇਆ ਉਸਨੂੰ ਤਾਂ ਫਿਲਮ ਕਾਫੀ ਹੱਦ ਤੱਕ ਬਿਆਨ ਕਰਦੀ ਹੈਗੀ ਹੈ, ਕੁਝ ਚੀਜ਼ਾਂ ਅਵਾਇਡ ਵੀ ਹੋ ਸਕਦੀਆਂ ਸੀਗੀਆਂ। ਉਸ ਵਕਤ ਦੇ ਜਿਹੜਾ ਮੀਡੀਆ ਸੀਗਾ ਉਸ ਵਕਤ ਦਾ ਮੈਂ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਐਕਟਿਵ ਸੀਗੇ ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਯੰਗਸਟਰ ਹੈਗੇ ਨੇ, ਬਹੁਤਿਆਂ ਨੂੰ ਨਹੀਂ ਗਰਾਊਂਡ ਰਿਐਲਿਟੀ ਦਾ ਪਤਾ ਹੈਗਾ, ਮੀਡੀਆ ਕਿੰਨਾ ਕੁ ਆਜ਼ਾਦ ਸੀਗਾ ਇਹਨਾਂ ਦੇ ਬਾਰੇ ਗੱਲ ਕਰਨ ਨੂੰ ਲੈ ਕੇ 92 ਤੋਂ 95 ਦੇ ਦਰਮਿਆਨ ਦੀ ਗੱਲ ਮੈਂ ਕਰ ਰਿਹਾ।
1: ਨਹੀਂ ਉਦੋਂ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀ ਉਹ ਇਹ ਸੀ, ਮੀਡੀਆ ਦੇ ਆਜ਼ਾਦ ਹੋਣ ਤੱਕ ਕੋਈ ਐਡੀ ਕੋਈ ਗੱਲ ਨਹੀਂ ਸੀ, ਪਰ ਉਦੋਂ ਡਿਵਾਈਡ ਸੀ ਬਹੁਤ ਵੱਡਾ ਇੱਕ ਮੀਡੀਆ ਦੇ ਵਿੱਚ ਵੀ, ਤੇ ਇੱਕ ਉਹ ਸੀ ਜਿਹੜੇ ਪੂਰੇ ਦੇ ਪੂਰੀ ਸਟੇਟ ਦੀ ਗੱਲ ਹੀ ਜਿਹੜੇ ਉਹ ਕਰਦੇ ਸੀ, ਉਹਨਾਂ ਨੂੰ ਦੂਜੇ ਪਾਸੇ ਦਿਸਦਾ ਹੀ ਕੁਛ ਨਹੀਂ ਸੀ, ਤੇ ਇੱਕ ਉਹ ਸੀ ਜਿਹੜੇ ਉਹ ਦੂਜੇ ਪਾਸੇ ਦੀ ਜਦੋਂ ਉਹ ਗੱਲ ਕਰਦੇ ਸੀ ਫਿਰ ਉਹਨਾਂ ਨੂੰ ਜਿਹੜਾ ਸੀ ਉਹ ਸਟੇਟ ਨੂੰ ਬੁਰੇ ਲੱਗਦੇ ਸੀ, ਤੇ ਜਿਹੜੇ ਸੀ ਉਦੋਂ ਤਾਂ ਦੇਖੋ 3-4 ਪੱਤਰਕਾਰ ਵੀ ਮਾਰੇ ਗਏ, ਤੇ ਉਹ ਇਹ ਹੈ ਕਿ ਕੁਛ ਜਿਹੜੇ ਪੱਤਰਕਾਰ ਉਹ ਟੈਰਰਿਜ਼ਮ ਦਾ ਜਿਹੜਾ ਟੈਰਰਿਸਟ ਦਾ ਸ਼ਿਕਾਰ ਬਣੇ, ਕਿਉਂਕਿ ਉਹ ਜਿਹੜੀ ਸੀ ਗੱਲ ਸਿਰਫ ਤੇ ਸਿਰਫ ਸਟੇਟ ਦੀ ਕਰਦੇ ਜਾਂ ਪੁਲਿਸ ਦੀਆਂ ਸਾਰੀਆਂ ਗੱਲਾਂ ਨੂੰ ਡਿਗਨੀਫਾਈ ਕਰਦੇ ਸੀ, ਤੇ ਕੁਛ ਪੁਲਿਸ ਨੇ ਚੱਕ ਕੇ ਜਿਹੜੇ ਮਾਰਤੇ ਤੇ ਉਹ ਉਹਨਾਂ ਦਾ ਤਾਉਗ ਸੋਗੀ ਨਹੀਂ ਨਿਕਲੀ, ਤੇ ਪਰ ਇਹ ਹੈ ਵੀ ਜਿਹੜਾ ਉਸ ਵੇਲੇ ਨੈਸ਼ਨਲ ਮੀਡੀਆ ਸੀ ਤੇ ਜਿਵੇਂ ਹੁਣ ਨੈਸ਼ਨਲ ਮੀਡੀਆ ਹੁਣ ਵੀ ਪੂਰੀ ਦਾ ਪੂਰੀ ਤਰ੍ਹਾਂ ਸਟੇਟ ਦੇ ਨਾਲ ਖੜਾ, ਨੈਸ਼ਨਲ ਮੀਡੀਆ ਉਦੋਂ ਵੀ ਪੂਰੀ ਤਰ੍ਹਾਂ ਸਟੇਟ ਦੇ ਨਾਲ ਜਿਹੜਾ ਖੜਾ ਸੀ, ਕੁਛ ਇੱਕ ਦੋ ਸਾਊਥ ਦੀਆਂ ਅਖਬਾਰਾਂ ਨੂੰ ਨਿਊਜ਼ ਪੇਪਰ ਨੂੰ ਛੱਡ ਕੇ, ਤੇ ਬਾਕੀ ਨੌਰਥ ਇੰਡੀਆ ਦੇ ਸਾਰੇ ਜਿਹੜੇ ਸੀ ਅਖਬਾਰ ਉਹ ਸਾਰੇ ਜੋ ਗੱਲ ਸਟੇਟ ਕਰਦੀ ਸੀ, ਜੋ ਪੁਲਿਸ ਦਾ DGP ਜਿਹੜੀ ਗੱਲ ਕਰਦਾ ਸੀ ਉਹੀ ਉਹ ਕਰਦੇ, ਇੱਥੋਂ ਤੱਕ ਕਿ ਆਪਣੇ ਐਡੀਟੋਰੀਅਲ ਦੇ ਵਿੱਚ ਵੀ ਜਿਹੜੀ ਉਹ ਗੱਲ ਲਿਖਦੇ ਸੀ, ਤੇ ਜਿਹੜੀਆਂ ਕਈ

0: ਨਾ ਟੈਰਰਿਜ਼ਮ ਵਾਲੀਆਂ ਨਹੀਂ ਸੀ ਹੁੰਦੀਆਂ, ਉਹਨੂੰ ਵੀ ਟੈਰਰਿਜ਼ਮ ਦੇ ਨਾਲ ਜਿਹੜੀ ਸੀ ਉਹ ਜੋੜ ਕੇ ਕੀਤਾ ਜਾਣਾ ਸੀ। ਇੱਥੋਂ ਤੱਕ ਕਿ ਇਹ ਵੀ ਨਹੀਂ ਸੀ ਗੁਰੇਜ ਕਰਦੇ ਸਿੱਖ ਟੈਰਰਿਸਟ ਲਿਖਣ ਤੋਂ, ਇਹੋ ਜਿਹੜਾ ਵਿਸ਼ੇਸ਼ਣ ਲਾਉਣ ਤੋਂ ਵੀ ਗੁਰੇਜ ਨਹੀਂ ਸੀ ਕਰਦੇ, ਤੇ ਉਦੋਂ ਜਿਹੜੇ ਇਹ ਹਾਲਾਤ ਏਦਾਂ ਸੀ। ਹਾਂ, ਜਿਹੜਾ ਵਰਨੈਕੂਲਰ ਮੀਡੀਆ ਸੀ ਉਹਦੇ ਚ ਜਿਵੇਂ ਪੰਜਾਬੀ ਟ੍ਰਿਬਿਊਨ ਹੈ, ਅਜੀਤ ਹੈ, ਅਕਾਲੀ ਪੱਤਰਕ ਹੈ, ਅੱਜ ਦੀ ਆਵਾਜ਼, ਉਦੋਂ ਨਵਾਂ ਨਵਾਂ ਅਖਬਾਰ ਨਿਕਲਿਆ ਸੀ, ਉੱਥੇ ਜਿਹੜੀਆਂ ਸੀ ਗੱਲਾਂ ਉਹ ਆ ਜਾਂਦੀਆਂ ਸੀ, ਦੋਨੇ ਪੱਖ ਵੀ ਆ ਜਾਂਦੇ ਸੀ, ਤੇ ਉਹ ਫਿਰ ਕਈ ਵਾਰੀ ਉਹਨਾਂ ਤੇ ਵੀ ਜਿਹੜਾ ਸੀ ਪੁਲਿਸ ਪੁੱਛ ਗਿੱਛ ਥੋੜੀ ਮੋਟੀ ਜਿਹੜੀ ਉਹ ਕਰਦੇ ਸੀ। ਮੈਂ ਖੁਦ ਆਪ ਸਰਗਰਮ ਰਿਹਾ, ਮੈਂ ਉਦੋਂ ਇਹ ਵੀ ਜ਼ਰੂਰ ਉਹਨਾਂ ਦੇ ਇਹ ਗੱਲ ਚੜ੍ਹਦੀ ਸੀ ਧਿਆਨ ਦੇ ਵਿੱਚ ਕਿ ਇਹ ਬੰਦਾ ਇਹਨੂੰ ਕਿਤੇ ਮਿਲਦੇ ਤਾਂ ਨਹੀਂ, ਬੰਦੇ ਜਿਹੜੇ ਟੈਰਰਿਸਟ ਨੇ ਇਹਨਾਂ ਨਾਲ ਕੀ ਹੈ, ਕਿਉਂ ਉਹਨਾਂ ਦੀ ਖਬਰ ਲੱਗ ਗਈ, ਟੈਰਰਿਸਟ ਉਹਨਾਂ ਪ੍ਰੈਸ ਨੂੰ ਉੱਠ ਕਿਵੇਂ ਆ ਗਿਆ, ਉਹ ਪੈਰ ਨੱਪਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਸੀ। ਸੋ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਉਦੋਂ ਸੀ ਹਾਲਾਤ।
1: ਰਾਈਟ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਪ੍ਰੀਤਮ ਜੀ ਇਸ ਸਾਰੀ ਧੰਨਵਾਦ ਜੀ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ, ਆ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਸੀ, ਔਰ ਜਾਣਨਾ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ ਖੁਦ ਸੋਸ਼ਲ ਮੀਡੀਆ ਦੇ ਉੱਤੇ ਮੈਂ ਬਹੁਤ ਕੁਛ ਆਲੇ ਦੁਆਲੇ ਹੁਣ ਦੇਖ ਰਿਹਾ ਹੈਗਾ, ਬੜਾ ਕੁਛ ਮਿਲ ਰਿਹਾ ਹੈਗਾ, ਦਿਖ ਰਿਹਾ ਹੈਗਾ, ਪਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ, ਉਹਨਾਂ ਗੱਲਾਂ ਦੇ ਉੱਤੇ ਯਕੀਨ ਕਰੀਏ ਨਾ ਕਰੀਏ, ਇਹਨੂੰ ਲੈ ਕੇ ਇੱਕ ਸਵਾਲ ਜਿਹੜਾ, ਇੱਕ ਸੰਸ਼ਾ ਜਿਹੜੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਨਾ ਆਪਣੇ ਹਿਸਾਬ ਦੇ ਨਾਲ ਹੀ ਗੱਲਾਂ ਬਣਾ ਰਹੇ ਨੇ, ਕਿਹੜਾ ਕਿਸੇ ਨੂੰ ਪਤਾ, ਅਤੇ ਡਾਕੂਮੈਂਟਡ ਗੱਲ ਜਿਹੜੀ ਹੈਗੀ ਉਹ ਕਰਨੀ ਹੈ, ਇਸ ਕਰਕੇ ਵੀ ਜ਼ਰੂਰੀ ਸੀਗੀ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਜਿਹੜੇ ਲਾਈਵ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਉਹ ਜੁੜੇ ਰਹਿਣ, ਅਗਲਾ ਇੱਕ ਹੋਰ ਛੋਟਾ ਜਿਹਾ ਇੱਕ ਹੋਰ ਅੰਸ਼ ਅੱਜ ਦੇ ਇਤਿਹਾਸ ਦੇ ਨਾਲ ਜੁੜਿਆ, ਅੱਜ ਦੇ ਦਿਨ ਦੇ ਨਾਲ ਜੁੜਿਆ, ਉਹ ਤੁਹਾਡੇ ਤੱਕ ਲੈ ਕੇ ਆਵਾਂਗੇ। ਦਿਓ ਇਜਾਜ਼ਤਾਂ, ਧੰਨਵਾਦ।
2: क्या आप एक ड्रिंक के लिए मना करना पसंद करेंगे या फिर ये कहना कि नहीं, मैंने अपना लाइसेंस गवा दिया है।
3: वैसे मैं ज्यादा शराब पीने वालों में से नहीं हूँ, हमारे काम पर एक सेलिब्रेशन था और मुझे लगा कि मैं ड्रिंक लेने से मना नहीं कर सकता था। मैंने सोचा कि मैंने तो कानूनी सीमा के भीतर ही पी है, लेकिन मुझे 0.05% से ज्यादा ब्लड अल्कोहल के साथ ड्राइविंग करते हुए पकड़ा गया। अब मैं ड्राइव करके अपने बच्चों को स्कूल नहीं छोड़ सकता। मुझे अपनी मम्मी को कहना पड़ा कि मैं उनको डॉक्टर के पास नहीं ले जा सकता। जो लोग मुझ पर निर्भर हैं, उन्हें ना कहना सबसे खराब सजा है। काश ये सब की बजाय मैंने उस दिन ड्रिंक लेने से मना कर दिया होता।
2: जिम्मेदारी से रहें, अगर आपने शराब पी है तो ड्राइव नहीं करें। TAC से एक संदेश।
4: रेडी सेट गो चेस्टन फोर्ड डेंडिनोंग रोड ते तुहानो उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो, व्हीकल एक्सपर्ट्स टिम फोर्ब्स या कोरी नाल, रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट ਫੋਰਡ।
5: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
8: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-496 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
12: ਹਾਂਜੀ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ

ਖਾਣ ਪਾਣੀ ਦਾ ਇਹੀ ਗਾਣਾ ਮੈਨੂੰ ਥੋੜਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ, ਨਵੇਂ ਨਕੋਰ ਗਾਣੇ ਲੈ ਕੇ ਆਏ ਆ ਤੁਹਾਡੇ ਤੱਕ। ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲਾ ਦੇਸੀ ਕਰੂ ਦਾ ਹੈ।

ਕੁਰਾਲਾ ਮਾਨ ਦਾ ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚੱਲੋ ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ ਬਸ ਸੁਣਨਾ ਹੀ ਸੀਗਾ ਵੀ ਕਿਹੋ ਜਿਹਾ ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੜਦਾ ਬੇ ਪੜਦਾ ਰੇਡੀਓ ਹਾਂਜੀ 167

0: ਬੱਬੂ ਮਾਨ ਸੜਕਾਂ 'ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲਓ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ? ਹੁਣ ਲੇਮੈਨ ਦਾ ਹੀਰੋ ਜਿਹੜਾ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ ਕੇ ਜੀ ਐਫ ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ ਫਿਲਮ, ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas na ki suna sakda hai. Hun ede ch hoya eh hai kam ke jada ladies and ladies naam de naal toxic da ek teaser aaya. Ik ta main film de vich mainu lagya si ke yash di film hoegi, par ਯਸ਼ ਤੋਂ ਇਲਾਵਾ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਾਇਨ ਤਾਰਾ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਇਹ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ ਕੇ ਜੀ ਐਫ ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਐਵਰੀ ਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ, ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ, ਆਲੀਆ ਭੱਟ ਦੀ ਉਹ ਫਿਲਮ ਆਈ ਸੀ, ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਇਹ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹਦੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ। ਪਹਿਲੀ ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ, 2 ਅਕਤੂਬਰ ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਅਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ। ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ, ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਇਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪੜਦਾ ਬੇਪੜਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇ ਲੋਕੀ ਛਨ ਛਨ ਇਹ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਸ਼ੋਅ, ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਆ ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫੜਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿੱਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿੱਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰਾ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫੜਨਵੀਸ ਦੀ ਆਵਾਜ਼ ਸੁਣ ਲੂੰਗਾ। ਓਹੋ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ, ਪੰਜਾਬੀ ਕਹਿਤਾ, ਆਹ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹਾ ਹੀ ਕੁਛ ਹੈਗਾ ਹੋਕਸ ਬੁਕਸ ਐਨੀਵੇਜ਼ ਅਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣੇ ਹੀ ਸੁਣਾ ਸਕਦਾ ਪਰਦਾ ਬੇਪਰਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਅਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਔਰ ਨੌਰਥ ਇੰਡੀਅਨ ਸੀ ਆਹ ਸਾਊਥ ਇੰਡੀਅਨ ਕਿਸ ਕਿਸ

ਇਹ ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ ਓਕੇ ਤੇ ਲਓ ਜੀ ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ ਕੈਲੰਡਰ ਦੇ ਵੱਲ ਆਈਏ ਹੁਣ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੈਸ਼ੀ ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ ਆਲਿਆ ਭੱਟ ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ ਸੋ ਡੋਂਟ ਵਰੀ ਅਬਾਊਟ ਦੈਟ ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ ਤਾਰੀਖ ਪਰ ਤਾਰੀਖ ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ ਅਤੇ ਰਹਿਮਾਨ ਡਕੈਥ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ ਕੋ ਡਰਾਮਾ ਮੂਵੀ ਹੈਗੀ 10 July ਨੂੰ ਡਿਜੀਟਲ ਰਿਲੀਜ਼ ਹੈਗੀ ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ ਬਟ ਅੱਜ ਦੀ ਦੌਰ ਦੀ ਈਵਲ ਡੈਡ ਆ ਰਹੀ ਹੈਗੀ ਹੈ ਮਤਲਬ ਨਵੇਂ ਦੌਰ ਦੀ ਈਵਲ ਡੈਡ ਇਹ ਵੀ 10 July ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਨ ਔਰ 10 July ਨੂੰ ਜਿੱਥੇ ਕੋਡ ਡਰਾਮਾ ਹੈ ਜਿੱਥੇ ਹੌਂਟਿਡ ਹੋਰਰ ਮੂਵੀ ਹੈ ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਧਮਾਲ 4 ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ ਸਿਨੇਮੈਟਿਕ ਰਿਲੀਜ਼ ਹੈ ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 July ਵਾਲਾ ਹਫ਼ਤਾ ਹੈਗਾ ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ ਇੱਕ ਉੱਤਰ ਦਾ ਪੁੱਤਰ ਇੱਕ ਇੰਡੀਆ ਸਟੋਰੀ ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਅਤੇ ਤੇਰਾ ਯਾਰ ਹੂੰ ਮੈਂ ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ ਦੁਲਹਨੀਆਂ ਲੈ ਆਏਗੀ ਇਹ ਵੋ ਫਲਾਣਾ ਧਿਮਕਾ ਬੱਚਿਆਂ ਦੀਆਂ ਛੁੱਟੀਆਂ NSW ਵਿਕਟੋਰੀਆ ਕੁਇਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ ਉਹ ਤੋਂ ਬਾਅਦ ਫਿਰ 30 July ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ ਔਰ ਵਧੀਆ ਫਿਲਮ ਕਾਫੀ ਉਮੀਦ ਹੈਗੀ ਇਹਦੇ ਤੋਂ ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ ਉਹ ਵੀ ਬੱਚਿਆਂ ਦੀ ਹੈਗੀ ਉਹ ਵੀ ਅਗਸਤ ਮਹੀਨੇ 'ਚ ਹੀ ਹੈ ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ 13, 14 ਅਤੇ 15 August ਨੂੰ ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ ਵੱਡੀਆਂ ਤਾਂ ਨਹੀਂ ਕਹਿ ਸਕਦੇ ਪਰ ਇੱਕ ਤਾਂ ਬਟਵਾਰਾ ਹੈਗੀ ਹੈ ਬਟਵਾਰਾ 1947 ਇਹ 13 August ਨੂੰ ਰਿਲੀਜ਼ ਹੋਣੀ ਹੈ ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ ਉਹ ਹੁਣ ਆ ਰਹੇ ਨੇ ਭੇੜੀਆ 2 ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ ਅਤੇ ਇੱਕ ਫਿਲਮ ਜਿਹੜੀ 15 August ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ ਚਿਤ੍ਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ ਸੋ ਇਹ 3 ਫਿਲਮਾਂ ਸੌਰੀ ਆਰਿਆ ਭੱਟ ਭੇੜੀਆ ਅਤੇ ਮਾਤਰਭੂਮੀ ਓ ਹੋ ਹੋ ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ ਉਹ ਹੈਗੀ ਹੈ ਆਵਾਰਾਪਨ ਪਾਰਟ 2 ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ ਆਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ ਉਹ 26 August ਨੂੰ ਹੈ ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦੀ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਆ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ, ਮੰਨਤ ਨੂਰ ਦੀ।

ਅਮੀਰ ਖਾਨ ਸਾਹਿਬ ਦਾ ਵਿਆਹ ਹੋਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਅਮੀਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਹੈ ਅਮੀਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ, ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ, ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ। ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਅਮੀਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਅਮੀਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਅਮੀਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਪੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਏਦਾਂ ਪੱਤਲੋ ਨੇ ਗੱਲ ਕਰਨੀ ਹੈਗੀ ਫਿਰ ਨਹੀਂ ਦੱਸਣਾ ਕਦੇ ਵੀ, ਨਾ ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਪੰਧੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਧਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਹੋਣੀ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ, ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿੱਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.25 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ, ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ, ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ, ਸ਼ੈਲਫ ਲਾਈਫ ਦੀ ਕਮੀ ਹੁੰਦੀ ਹੈ।

0: ਸਾਰਾ ਜੁਲਾਈ ਨੂੰ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮਿਲਟਨ

0: ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
1: ਐਲਫਾ
2: ਸਭਸੇ ਦਮਦਾਰ ਔਰ ਰੋਮਾਂਚਕ ਕਹਾਣੀ।
1: ਐਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
2: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
1: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
2: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
3: ਸ਼ੁਰੂ ਕਰੋ ਅਗਨੀ ਪਰੀਕਸ਼ਾ
2: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
4: वो वेट कर रहा है तुम्हारा।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਰਾਜੇ ਦੇ ਕੋਲ ਸ਼ਿਕਾਇਤ ਲੈ ਕੇ ਗਿਆ ਸ਼ਿਕਾਇਤ ਕਿ ਇਹਨੇ ਮੇਰੇ ਕੋਲ ਪੈਸੇ ਲਏ ਸੀ ਅਤੇ ਹੁਣ ਇਹ ਪੈਸੇ ਮੇਰੇ ਵਾਪਸ ਨਹੀਂ ਕਰਦਾ ਦੋਵਾਂ ਧਿਰਾਂ ਨੇ ਆਪਣੀ ਆਪਣੀ ਪੱਖ ਸੁਣਾਇਆ ਜਿਹੜੇ ਸ਼ਾਹੂਕਾਰ ਨੇ ਪੈਸੇ ਦਿੱਤੇ ਸੀ ਉਹਦਾ ਕਹਿਣਾ ਸੀ ਕਿ ਮਹਾਰਾਜ ਹਰ ਰੋਜ਼ ਵਿਆਜ ਵੱਧ ਰਿਹਾ ਅਤੇ ਇਹ ਬੰਦਾ ਮੈਨੂੰ ਕੁਛ ਵੀ ਵਾਪਸ ਨਹੀਂ ਦੇ ਰਿਹਾ ਦੂਸਰੇ ਨੂੰ ਪੁੱਛਿਆ ਗਿਆ ਅਤੇ ਉਹ ਕਹਿਣ ਲੱਗਾ ਜੀ ਮਹਾਰਾਜ ਪੈਸੇ ਮੈਂ ਲਏ ਤਾਂ ਜ਼ਰੂਰ ਸੀ ਪਰ ਹਾਲਾਤ ਕੁਛ ਇੱਦਾਂ ਦੇ ਬਣ ਗਏ ਨੇ ਕਿ ਹੁਣ ਮੈਂ ਉਹ ਪੈਸੇ ਵਾਪਸ ਨਹੀਂ ਦੇ ਪਾ ਰਿਹਾ ਦੋਵਾਂ ਧਿਰਾਂ ਦੀਆਂ ਸੁਣ ਕੇ ਰਾਜੇ ਨੇ ਕਿਹਾ ਭਾਈ ਫਿਰ ਤੂੰ ਪੈਸੇ ਕਦੋਂ ਦੇ ਸਕਦਾ ਕਿਵੇਂ ਦੇ ਸਕਦਾ ਕਹਿਣ ਲੱਗਾ ਮੈਂ ਮੁੱਕਰਦਾ ਨਹੀਂ ਪੈਸੇ ਮੈਂ ਦਊਂਗਾ ਜ਼ਰੂਰ ਪਰ ਹਾਲੇ ਮੇਰੇ ਕੋਲ ਨਹੀਂ ਹੈਗੇ ਹਾਂ ਇੰਨਾ ਜ਼ਰੂਰ ਕਰ ਦਿਓ ਕਿ ਜੇ ਤੁਸੀਂ ਵਧੀਆ ਇਨਸਾਫ ਕਰਨਾ ਜੇ ਤੁਸੀਂ ਮੇਰੀ ਮਦਦ ਕਰਨੀ ਆ ਮੇਰੀ ਹਾਲਤ ਨੂੰ ਜਾਣਦੇ ਹੋਏ ਤੁਸੀਂ ਮੈਨੂੰ ਆਸਾਨ ਜੀਆਂ ਕੋਈ ਕਿਸ਼ਤਾਂ ਕਰਵਾ ਦਿਓ ਮੈਂ ਥੋੜ੍ਹੇ ਥੋੜ੍ਹੇ ਕਰਕੇ ਜਿੱਦਾਂ ਜਿੱਦਾਂ ਮੇਰੇ ਕੋਲ ਆਉਣਗੇ ਹਾੜੀ ਸੋਹਣੀ ਮੈਂ ਦੇ ਜਾਊਂਗਾ ਰਾਜੇ ਨੂੰ ਬੰਦਾ ਇਮਾਨਦਾਰ ਲੱਗਾ ਵਧੀਆ ਲੱਗਾ ਸ਼ਾਹੂਕਾਰ ਨੂੰ ਕਹਿਣ ਲੱਗਾ ਹਾਂ ਭਾਈ ਕੀ ਰਿਆਇਤ ਦੇ ਸਕਦਾ ਪਰ ਸ਼ਾਹੂਕਾਰ ਕਹਿੰਦੇ ਨੇ ਕਿ ਇਸ ਚੀਜ਼ ਦੇ ਉੱਤੇ ਅੜਿਆ ਰਿਹਾ ਕਿ ਮੈਂ ਜਿੰਨੇ ਲੈਣੇ ਉਨੇ ਹੀ ਲੈਣੇ ਆ ਮਹਾਰਾਜ ਜੇ ਭੋਰ ਭੋਰ ਕੇ ਪੈਸੇ ਆਏ ਤਾਂ ਫਾਇਦਾ ਕੀ ਹੋਇਆ ਮੇਰੀ ਤਾਂ ਸਾਰੀ ਰਕਮ ਹੀ ਖਰਾਬ ਹੋ ਜਾਣੀ ਹੈ ਅਕਸਰ ਹੀ ਆਪਾਂ ਇੱਦਾਂ ਕਰਦੇ ਹਾਂ ਜਦੋਂ ਸਾਨੂੰ ਕਿਤੋਂ ਮਿਲਦੇ ਨਜ਼ਰ ਆ ਜਾਣ ਨਾ ਪੈਸੇ ਉਹ ਅਤੇ ਉਦੋਂ ਫਿਰ ਆਪਾਂ ਇਹ ਕਹਿੰਦੇ ਹਾਂ ਵੀ ਨਹੀਂ ਹੁਣ ਸਾਰੇ ਇਕੱਠੇ ਹੋਣੇ ਚਾਹੀਦੇ ਇੱਕ ਆਮ ਸ਼ਾਇਦ ਆਪਾਂ ਇਹੋ ਜਿਹਾ ਰਾਜ਼ੀਨਾਮਿਆਂ ਦੇ ਵਿੱਚ ਗੱਲ ਸੁਣੀ ਹੋਵੇ ਕਿ ਚੱਲ ਬੰਦਾ ਮਹੱਤੜ ਹੈ ਹੁਣ ਦੱਸ ਫਿਰ ਛੱਡਦਾ ਕਿੰਨੇ ਰਾਜੇ ਨੇ ਵੀ ਫੈਸਲਾ ਕਰਦਿਆਂ ਕਿਹਾ ਬੰਦਾ ਵਾਕਈ ਮਹੱਤੜ ਲੱਗਦਾ ਨੇਕ ਲੱਗਦਾ ਉਹ ਤੇਰੇ ਪੈਸਿਆਂ ਤੋਂ ਮੁੱਕ ਰਿਹਾ ਨਹੀਂ ਪਰ ਹੁਣ ਦੱਸ ਤੂੰ ਉਹਦੇ ਲਈ ਛੱਡਦਾ ਕਿੰਨੇ ਅਤੇ ਛੱਡਣ ਤੋਂ ਬਾਅਦ ਜੋ ਬਚਦਾ ਉਹਦੀਆਂ ਕਿੰਨੀਆਂ ਕਿਸ਼ਤਾਂ ਉਹਨੂੰ ਆਸਾਨ ਕਰਕੇ ਦੇ ਸਕਦਾ ਸ਼ਾਹੂਕਾਰ ਨੇ ਪਹਿਲਾਂ ਤਾਂ ਆੜੀ ਫੜੀ ਕੀਤੀ ਕਹਿਣ ਲੱਗਾ ਜੀ ਨਹੀਂ ਜੋ ਮੇਰਾ ਹੈਗਾ ਸੋ ਹੈਗਾ ਗੱਲਾਂ ਬਾਤਾਂ ਥੋੜ੍ਹੀਆਂ ਹੋਰ ਅੱਗੇ ਵਧੀਆਂ ਦੂਸਰੇ ਬੰਦੇ ਨੂੰ ਵੀ ਪੁੱਛਿਆ ਗਿਆ ਪਤਾ ਲੱਗਾ ਕਿ ਹੈਗਾ ਤਾਂ 10,000 ਹੀ ਪਰ ਉਸ ਤੋਂ ਬਾਅਦ ਫਿਰ ਵਿਆਜ ਪੈਂਦਾ ਪੈਂਦਾ ਵੱਧ ਕੇ ਇਹ 1,00,000 ਹੋ ਗਿਆ ਵਾ ਜਿਹੜਾ ਉਤਲਾ 90,000 ਆ ਉਹ ਤਾਂ ਵਿਆਜ ਹੀ ਆ ਗੱਲਬਾਤ ਵਿਗੜਦੀ ਵੇਖ ਕੇ ਸ਼ਾਹੂਕਾਰ ਕਹਿਣ ਲੱਗਾ ਜੀ ਜਿਹੜਾ ਮੇਰਾ ਵਿਆਜ ਹੈ ਨਾ ਉਹ ਤਾਂ ਛੱਡਣਾ ਬੜਾ ਔਖਾ ਉਹ 90,000 ਤਾਂ ਨਹੀਂ ਜੇ ਮੈਂ ਛੱਡਣਾ ਅਤੇ ਜੇ ਕਹਿੰਦੇ ਹੋ ਤਾਂ ਮੈਂ ਮੂਲ ਛੱਡ ਦਿੰਦਾ ਵਾਂ ਯਾਨੀ ਕਿ ਮੈਂ 10,000 ਵਿੱਚੋਂ ਘਟਾ ਦੂੰਗਾ 90,000 ਮੈਂ ਲੈਣਾ ਅਤੇ ਆਉਂਦੇ 5 ਸਾਲਾਂ ਦੇ ਵਿੱਚ ਇਹ ਸਾਰੇ ਪੈਸੇ ਮੇਰੇ ਪੂਰੇ ਕਰ ਦੇਵੇ ਉਸ ਹਿਸਾਬ ਦੇ ਨਾਲ ਤੁਸੀਂ ਹਾੜੀ ਸਾਉਣੀ ਦੀਆਂ ਫਸਲਾਂ 'ਚ ਇਹਨੂੰ ਵੰਡ ਕੇ ਪੈਸੇ ਆਪ ਹੀ ਦੱਸ ਦਿਓ ਕਹਿੰਦੇ ਨੇ ਰਾਜਾ ਜ਼ੋਰ ਜ਼ੋਰ ਦੀ ਹੱਸਿਆ ਅਤੇ ਕਹਿਣ ਲੱਗਾ ਸ਼ਾਹੂਕਾਰ ਜੀ ਹੁਣ ਤੁਹਾਨੂੰ ਪੈਸਾ ਇੱਕ ਵੀ ਨਹੀਂ ਮਿਲਣਾ ਸ਼ਾਹੂਕਾਰ ਹੈਰਾਨ ਹੋ ਗਿਆ ਇਹ ਕਿਉਂ ਜੀ ਰਾਜਾ ਕਹਿਣ ਲੱਗਾ ਜਿਹੜਾ ਤੂੰ ਮੂਲ ਛੱਡ ਰਿਹਾ ਨਾ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਤਾਂ ਫਿਰ ਵਿਆਜ ਕਾਹਦਾ ਰਹਿ ਗਿਆ 10,000 ਤੇਰਾ ਮੂਲ ਸੀ 90,000 ਤੇਰਾ ਵਿਆਜ ਸੀ ਅਤੇ ਵਿਆਜ ਕਾਹਦੇ 'ਤੇ ਬਣਿਆ ਮੂਲ 'ਤੇ ਬਣਿਆ ਅਤੇ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਆਪਣਾ ਫਿਰ ਹੁਣ ਉਤਲਾ ਵਿਆਜ ਵੀ ਤੈਨੂੰ ਕਾਹਦਾ ਦੀਏ ਫਿਰ 90,000 ਵੀ ਤੈਨੂੰ ਕਾਹਦਾ ਦੀਏ ਰਾਜੇ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹਦਾ ਸਾਰਾ ਲੇਖਾ ਜੋਖਾ ਕਲੀਅਰ ਹੁਣ ਸ਼ਾਹੂਕਾਰ ਨੂੰ ਕੋਈ ਪੈਸਾ ਨਹੀਂ ਮਿਲੂਗਾ ਇਹ ਕਹਾਣੀ ਸ਼ਾਇਦ ਆਪਾਂ ਆਪਣੇ ਆਪ ਦੇ ਉੱਤੇ ਵੀ ਲਾ ਕੇ ਵੇਖ ਸਕਦੇ ਹਾਂ ਕਿਸੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਗੱਲ ਕੀਤੀ ਜੇ ਆਪਾਂ ਆਪਣੇ ਪਰਿਵਾਰਿਕ ਤਾਣੇ ਬਾਣੇ ਦੇ ਵਿੱਚ ਵੇਖੀਏ ਅਤੇ ਵਿਆਜ ਕੀ ਹੈ ਸਾਡੇ ਗਾਂ ਧੀਆਂ ਪੁੱਤ ਅਤੇ ਸਾਡਾ ਮੂਲ ਕੀ ਹੈ ਜਿੱਥੋਂ ਸਾਡੀ ਉਤਪਤੀ ਹੋਈ ਹੈ ਸਾਡੇ ਮਾਂ ਪਿਓ ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸਾਡੇ ਮਾਂ ਪਿਓ ਦੀ ਬੜੀ ਬੇਕਦਰੀ ਹੁੰਦੀ ਹੈ ਮੂਲ ਦੀ ਬੜੀ ਬੇਕਦਰੀ ਹੁੰਦੀ ਹੈ ਅਤੇ ਵਿਆਜ ਨੂੰ ਆਪਾਂ ਚੁੰਮ ਚੁੰਮ ਕੇ ਰੱਖਦੇ ਹਾਂ ਇੰਨਾ ਕੁ ਚੁੰਮਦੇ ਚੱਟਦੇ ਹਾਂ ਕਿ ਉਹਨੂੰ ਆਪਾਂ ਵਿਗਾੜ ਹੀ ਲੈਂਦੇ ਹਾਂ ਪਰ ਇੱਕ ਗੱਲ ਜ਼ਰੂਰ ਯਾਦ ਰਹੇ ਇਸ ਕਹਾਣੀ ਦੇ ਹਵਾਲੇ ਦੇ ਨਾਲ ਇੱਕ ਗੱਲ ਜ਼ਰੂਰ ਯਾਦ ਰਹੇ ਕਿ ਜੇ ਮੂਲ ਚਲਾ ਗਿਆ ਤਾਂ ਫਿਰ ਵਿਆਜ ਵੀ ਕਿਸੇ ਕੰਮ ਦਾ ਨਹੀਂ ਜੇ ਤੁਸੀਂ ਮੂਲ ਦੀ ਇੱਜ਼ਤ ਨਾ ਕੀਤੀ ਜਿੱਥੋਂ ਸਾਡੀ ਉਤਪਤੀ ਆ, ਜਿੱਥੋਂ ਵਿਆਜ ਆਇਆ ਵਾ, ਜਿੱਥੋਂ ਸਾਡੀ ਇਹ ਪੀੜ੍ਹੀ ਅੱਗੇ ਚੱਲੀ ਆ, ਜੇ ਆਪਾਂ ਉਹਦੀ ਕਦਰ ਨਾ ਜਾਣੀ, ਉਹਦਾ ਆਪਾਂ ਮਾਣ ਸਤਿਕਾਰ ਨਾ ਕੀਤਾ, ਉਹਦੀ ਇੱਜ਼ਤ ਨਾ ਕੀਤੀ, ਤਾਂ ਯਾਦ ਰਹੇ ਉਹ ਵਿਆਜ ਵੀ ਸਾਡੇ ਕਿਸੇ ਕੰਮ ਦਾ ਨਹੀਂ। ਫਿਰ ਉਹ ਰਾਜਾ ਜਿਹੜਾ ਸਾਨੂੰ ਚਲਾ ਰਿਹਾ ਵਾ, ਉਹ ਪਰਮਾਤਮਾ, ਉਹ ਰੱਬ ਜਿਹਨੇ ਸਾਨੂੰ ਪੈਦਾ ਕੀਤਾ, ਫਿਰ ਉਸ ਰਾਜੇ ਦਾ ਵੀ ਕੁਛ ਫੈਸਲਾ ਇੱਦਾਂ ਦਾ ਹੀ ਆ, ਸਾਡੇ ਲਈ ਵੀ ਫੈਸਲਾ ਕੁਛ ਇੱਦਾਂ ਦਾ ਹੀ ਹੋਊਗਾ ਵੀ ਜੇ ਤੁਹਾਡੇ ਲਈ ਮੂਲ ਦੀ ਕੋਈ ਵੈਲਿਊ ਨਹੀਂ ਤਾਂ ਫਿਰ ਕੱਲ੍ਹ ਨੂੰ ਉਹ ਵਿਆਜ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲਾ, ਉਹ ਵਿਆਜ ਵੀ ਤੁਹਾਨੂੰ ਫਿਰ ਤੰਗ ਪਰੇਸ਼ਾਨ ਹੀ ਕਰੂਗਾ। ਅਤੇ ਜੇ ਆਪਾਂ ਇਹਨੂੰ ਧਾਰਮਿਕ ਪੱਧਰ ਦੇ ਉੱਤੇ ਲੈ ਕੇ ਜਾਈਏ, ਅਤੇ ਬਾਬੇ ਨਾਨਕ ਨੇ ਵੀ ਸਾਨੂੰ ਇਹੋ ਸੰਦੇਸ਼ ਦਿੱਤਾ ਕਿ ਇੱਕ ਮੂਲ ਦੇ ਨਾਲ ਜੁੜੇ ਰਹਿਣਾ, ਉਸ ਰੱਬ ਦੇ ਨਾਲ ਜੁੜੇ ਰਹਿਣਾ, ਇੱਕ ਓਂਕਾਰ, ਉਹ ਇੱਕ ਹੀ ਆ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਜਿਹੜਾ ਸਾਨੂੰ ਸਾਰਿਆਂ ਨੂੰ ਚਲਾ ਰਿਹਾ, ਜਿਹੜਾ ਸਾਡੇ ਹਰ ਇੱਕ ਸੁੱਖ ਦੁੱਖ ਦਾ ਖਿਆਲ ਰੱਖਦਾ, ਜਿਹਦੀ ਰਜ਼ਾ ਦੇ ਵਿੱਚ ਆਪਾਂ ਸਾਰੇ ਚੱਲ ਰਹੇ ਹਾਂ। ਸਾਨੂੰ ਲੱਗਦਾ ਅਸੀਂ ਆਪ ਬਹੁਤ ਪੜ੍ਹ ਲਿਖ ਗਏ, ਆਪ ਬਹੁਤ ਸਿਆਣੇ ਹੋ ਗਏ, ਪਰ ਯਾਦ ਰਹੇ ਸਾਡੀ ਉਤਪਤੀ ਉਸ ਇੱਕ ਤੋਂ ਆ, ਅਤੇ ਜੇ ਉਸ ਇੱਕ ਨੂੰ ਆਪਾਂ ਭੁੱਲਦੇ ਹਾਂ, ਆਪਾਂ ਮੂਲ ਨੂੰ ਭੁੱਲਦੇ ਹਾਂ, ਤਾਂ ਫਿਰ ਬਾਕੀ ਥੱਲੇ ਜੋ ਵੀ ਆ ਉਹ ਸਾਰਾ ਕੁਛ ਜਾਂਦਾ ਰਿਹਾ। ਸੋ ਹਮੇਸ਼ਾ ਯਾਦ ਰਹੇ ਸਭ ਤੋਂ ਪਹਿਲਾਂ ਸਾਨੂੰ ਮੂਲ, ਸਭ ਤੋਂ ਪਹਿਲਾਂ ਉਹ ਜਿੱਥੋਂ ਸਾਡੀ ਉਤਪਤੀ ਹੋਈ ਹੈ। ਹੁਣ ਇਸ ਕਹਾਣੀ ਨੂੰ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਮਰਜ਼ੀ ਲਾ ਲਓ, ਪਰ ਗੱਲ ਆ ਕੇ ਉੱਥੇ ਮੁੱਕਣੀ ਹੈ। ਸਭ ਤੋਂ ਪਹਿਲਾਂ ਮੂਲ, ਆਪਣੇ ਮੂਲ ਨੂੰ ਪਛਾਣ ਕੇ ਫਿਰ ਆਪਾਂ ਅੱਗੇ ਵਧੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਇਨ ਐਜ਼ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਸਿੰਘ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492। ਬਲਜੀਤ, ਵਿਆਹ ਵਾਸਤੇ ਜੁਵੈਲਰੀ ਵੇਖਣ ਧੁੰਨਾ ਜੁਵੈਲਰਸ ਚੱਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਵੈਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਵੈਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਵੈਲਰੀ ਵੀ। ਧੁੰਨਾ ਜੁਵੈਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।
6: ਹਾਂਜੀ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: सबसे दमदार और रोमांचक कहानी
3: अल्फा प्रोग्राम उसका चुनिंदा है
2: शानदार एक्शन एंटरटेनर 3 जुलाई को
3: मैं जो बना रहा हूँ वो इतिहास है
2: आलिया भट्ट शर्वरी अनिल कपूर और बॉबी देओल स्टारर
4: शुरू करो अग्नि परीक्षा
2: 3 जुलाई को आपके नजदीकी सिनेमा घरों में अल्फा
5: माहिर बैठे ने हुणे ही अपॉइंटमेंट ली कॉल करो 0410-530-530
6: या 90-77-97-33
5: या ईमेल info@vyimmigration.com.au
6: याद रखो 9077973
5: VY Immigration and Education Consultant
6: हर कदम तुहाडे नाल
7: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 4229058 60 और विजिट bansallawyers.com.au

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਸਤਾਰਾਂ ਜੁਲਾਈ ਨੂੰ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

0: ਹੈਲੋ ਚੈਟਸਟਨ ਫੋਰਡ ਡੈਂਟਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford.
1: White Hill Studios pesh karte hain period action thriller Dastaar.
2: Ek alla kapda nahi hai, ek kahaniyan kai sadiyan di.
1: Starring Tarseem Jassar, Geet Ghoraya, te Yograj Singh.

0: ਸਾਰਾ ਜੁਲਾਈ ਨੂੰ
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ
2: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ Stone Mason ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नु तुहाडे नेड़े सिनेमा घरां च।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
6: ਵੇਖੋ ਵੇਖੋ, B21 ਦੇ ਮੁੰਡੇ ਖੜੇ। ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ। ਤੁਹਾਡਾ ਸ਼ਹਿਰ ਕਿਹੜਾ ਮੁੰਡਿਓ?
7: ਸਾਡਾ ਸ਼ਹਿਰ ਜਲੰਧਰ।
6: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ
7: ਜੀ?

0: ਆਉਂਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਸਿੰਘ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: Ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀ ਆ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਮੈਂ ਗੌਤਮ ਕਪਿਲ ਹੋਇਆ ਜੀ ਹਾਜ਼ਰ। ਪਿਛਲੇ ਹਫ਼ਤੇ ਦੇ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਇੱਕ ਗੱਲ ਕਰ ਛੱਡੀ ਸੀਗੀ ਉਹ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫ਼ਤੇ ਥੋੜ੍ਹਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾੜ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਇਹ ਜਾਣ ਕੇ ਰੱਖਿਓ ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ ਇਹ ਬੜੀ ਅਜੀਬ ਸ਼ੈ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ ਪਾਣੀਆਂ 'ਚ ਛੱਡੀ ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ ਅਸੀਂ ਨਾ ਛੱਡੀਏ ਤਾਂ ਫਿਰ ਕਿੱਧਰ ਟੈਸਟ ਕਰੀਏ ਸਵਾਲ ਇਹ ਨਹੀਂ ਹੈਗਾ ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ ਇਹਦੀ ਆਪਾਂ ਦੌੜ ਨਹੀਂ ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ ਇਹ ਬੜੀ ਅਜੀਬ ਮੈਸੀ ਹੈ ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ ਬਟ ਫੁੱਲ ਸਟੋਪ ਲਗਾ ਕੇ ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ ਇਹ ਡਿਪਲੋਮੈਸੀ ਦਾ ਇੱਕ ਰੂਲ ਹੈ ਇੱਕ ਲਾਅ ਹੈਗਾ ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦੇ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ ਭਾਰਤ ਪਾਕਿਸਤਾਨ ਮਸਲਾ ਸੀ ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਹੈ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਔਨ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਨੇ ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ ਦੇਖੋ ਮੈਂ ਇੱਕ ਗੱਲ ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ ਜ਼ਿਆਦਾਤਰ ਸਹੀ ਵੀ ਹੋਈਆਂ ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ ਇਹ ਚੱਲੀ ਜਾਣੀ ਹੈ ਸੁੱਖ ਬਗਾੜ ਜੀ ਇਹਦੀ ਹੋਈ ਜਾਣੀ ਹੈ ਚੱਲ ਰਹੀ ਹੈ ਨਾ ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ ਅਤੇ ਦੂਜੀ ਜਾਂ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ ਚਲੋ ਇਹ ਪੋਲੀਟੀਕਲ
ਅਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂਸ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਨੂੰ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, ਦੋਨੇ ਸੀ ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ, ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਾਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਹੀ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨਹੀਂ ਪਰਦੇ ਚੱਕਦੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੋਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਹੀ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਹੈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ, ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ, ਉਹਨਾਂ ਦੇ ਲਾਗੇ ਤਾਗੇ ਜਾਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, 4-4, 5-5 ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾਈ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉੰਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਅਤੇ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ, ਅੱਜ ਤਰੀਕ 7-7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ, ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ, ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਾਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ, ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰਾ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸਹੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੂਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਮੈਂਟ ਕੋਈ ਕੰਟਰੀ ਆਪਣੇ ਆਪ ਨੂੰ ਡਿਫੈਂਸ
ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ ਹੈ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ। ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਜਾਂਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ ਜੀ ਡੀ ਪੀ ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ $90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਰ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ ਹੈ, ਯੇ ਵੋ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਹੈ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ, ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, ਜੀ ਡੀ ਪੀ ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿਛਲੱਗ ਹੈਗੇ ਹੋ ਅਤੇ ਅਮੈਰੀਕਾ ਨੇ ਜੇ ਕਹਿਤਾ ਕਿ ਆਹ ਜਹਾਜ਼ ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਹੈ ਕਿ ਠੀਕ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 billion ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ ਜੀ ਡੀ ਪੀ ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ ਕਿ ਤੁਸੀਂ ਜੀ ਡੀ ਪੀ ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ।
ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ, ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਸ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਇਹ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ, ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਹੈ। ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ, ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ, ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ, ਜਾਂ ਆਪਣੇ ਆਪ ਨੂੰ ਰੋਕਣਾ ਪਿਆ, ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ। ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ
ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ ਅਤੇ ਨੋਰਫਲੋਕ ਆਈਲੈਂਡ, ਨੋਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ, ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੁਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ ਹੈ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ, ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੁਆਤੂ, ਲੈ ਦੱਸ ਯਾਰ, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ, ਬੰਦਰਗਾਹ, ਬੰਦਰਗਾਹ, ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ, ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ, ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਿੰਦੇ, ਚੱਲ ਛੱਡੋ, ਆਪਾਂ ਆੜੀਆਂ ਯਾਰ, ਆੜੀ ਆੜੀ ਆੜੀ ਹੈ, ਹੈ ਚਾਈਨਾ ਇੱਦਾਂ ਮਨਾ ਲਵੇ ਵਨੁਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ, ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੁਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ, ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ, ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨੁਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੁਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ, ਆਸਟ੍ਰੇਲੀਆ ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੁਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ਼ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੁਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ। ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪੁਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ, ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ, ਓ ਹੋ ਹੋ, ਬੱਲੇ ਬੱਲੇ, ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ, ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ, ਉਹ ਕੰਟਰੀਜ਼, ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾ ਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ, ਅਤੇ ਚੱਲ ਏਅਰ ਸਪੇਸ ਬੰਦ,
ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਏ ਹਾਂ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ, ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਈਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਊਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਮੁੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤੇ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ, ਪੈਸੀਫਿਕ ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ। ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14-15 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਿਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈੱਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ, ਠੀਕ ਉੱਦਾਂ ਜਿੱਦਾਂ ਇਹ ਇਹਨਾਂ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ, ਯੂਕਰੇਨ ਦੇ ਉੱਤੇ। ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਈਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼। ਅੱਛਾ, ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ,
दैट इज़ वेरी इंटरेस्टिंग. मैं इहदे ते अगली वार एक एपीसोड करूँगा. नेटो अपना एक अलग बैंक बनाना चाहता है, पर यह बैंक कहदा है पैसे दे लैन देन दा नहीं, हथियारां दा एक बैंक, एक डिफेंस बैंक बनन दी गल जिहड़ी आ तुर रही हैगी है. दैट इज़ समथिंग न्यू. इहदे ते आपां गल अगले एपीसोड दे विच जे समा लगता हैगा तां उहदे ते करनी है. पर हुण जाण तों पहलां एक रिपोर्ट जिहड़ी सामने आई है वह है इंडिया दे हथियारां दे जखीरे खरीदण दी. आस्ट्रेलिया दे रक्षा बजट की गल तां कर ही छड्डी, इंडिया दी तरफ तो 52,000 करोड़ रुपए दे हथियार खरीदे जाने ने मिलट्री दे लई, नेवी दे लई, और ये भारत सरकार ने इहदी मंजूरी दिती है. जे तुहानू हुण तक इस खबर का नहीं दस रहा हैगा इंडियन मीडिया इहदे बारे कि इंडिया इन्ना खर्च क्यों कर रहा हैगा, क्यों इन्ने पैसे जिहड़े दूजे देशों ते लुटाए जा रहे ने इन्ने हथियार खरीद खरीद के, ते क्यों अपने डिफेंस बजट रो इंडिया ने चीरदिया होया ये वाधू खर्चा करन दी गल कीती है. इंडिया दे डिफेंस मिनिस्टर ने राजनाथ सिंह उन्हां दी अगवाई दे विच आ लंघे हफ्ते दे विच एक मीटिंग हुई सी. आई डोंट नो, मैनूं पता नहीं किन्ने इंडियन आउटलैट्स ने, पर मैं तां बाहरों लई है खबर, स्पैशली यूरोप दे आउटलैट्स दे उत्ते खबर हैगी है. क्यों? क्योंकि यूरोप तो यह हथियार खरीदने ने ज़्यादातर. इंडिया ने मिलटरी दे लई, नेवी दे लई ते एयरफोर्स दे लई ए जिहड़ी टैक्नोलॉजी या जिहड़े हथियार ने 520 अरब रुपए दे हथियार तुसी कह सकते हो, लगभग 5 अरब डॉलर दे हथियार, 5.5 अरब डॉलर दे हथियार जिहड़े ने इंडिया खरीद रहा हैगा. की खरीद रहा है? एंटी यूएवी इलैक्ट्रॉनिक वारफेयर सिस्टम जिन्हों इंडिया ने अपना एक नाम दिता सी आकाश तरंग, फिर मैन पोर्टेबल एंटी टैंक गाइडेड मिजाइल ने, ये तो इलावा MRSAM ने, MRSAM की होंगे ने मीडियम रेंज सरफेस टू एयर मिजाइल, यानी कि जमीन तो हवा च मार करन वाली वो सिस्टम लेना. फिर वी शरेडस जिन्हों वेरी शॉर्ट रेंज एयर डिफेंस सिस्टम कह लिया जाता है, टैंकों के लिए एक्टिव प्रोटेक्शन सिस्टम लेना है, जैट फाइटर जैट लेने ने, ड्रोनस लेने ने. सो ये करा के 52,000 करोड़ रुपए का समान है जिहड़ा इंडिया दे डिफेंस बजट दे विच जुड़न जा रहा हैगा. और बख्तरबंद गड्डियां लैनियां ने जमीन दे लई, क्योंकि जिहड़ा तुहाडे याद होना कि पहलगाम अटैक होया सी ते उहदे विच इही सीगा कि ट्रक दे विच जा रहे सीगे फौजी जवान ते पाकिस्तान ने अटैक करता जो इंडिया कहिंदा ते उह मारे गए 29 जवान. सो हुण जे बख्तरबंद इस किस्म दीआं गड्डियां होणगीआं जिन्हां दे उत्ते बाहर कोई ड्रोन बजे या शॉर्ट डिफेंस शॉर्ट डिस्टेंस जिहड़ियां मिजाइलां भी बजन तां भी इन्ना कोई फर्क ना पवे. सो पानी दे थल्ले तां सबमरीन्स इह जिहियां हैगीआं ही ने उस टैक्नीक वालीआं, पर जमीन दे उत्ते भी इस किस्म दी इक टैक्नोलॉजी जिहड़ी है वो इंडिया बरतनी चाहता हैगा. इनफैक्ट इस ही हफ्ते दे विच जदों नेटो की बैठक होन लगी है या हो रही है, अज दे दिन तां हो ही रही है, तुसी जदों रिपीट ब्रॉडकास्ट सुन रहे हो फिर तां हो चुकी होएगी, ते इस ही हफ्ते च जदों चाइना ने भी अटैक किया है, अटैक नहीं किया सॉरी चाइना ने भी इंटरकॉन्टीनेंटल टैसट की है, तो इस ही हफ्ते च जदों यूक्रेन दे उत्ते रशिया ने अटैक वधा दिते ने, इस ही हफ्ते दे विच सिपरी की एक रिपोर्ट रिलीज़ होंदी है. सिपरी हैगा स्टॉकहोम इंस्टीट्यूट पीस रिसर्च इंस्टीट्यूट. हर साल सिपरी की तरफ तो एक रिपोर्ट जारी की जाती है, होर भी बहुत सारिया होंदिया ने डिफेंस सैक्टर के नाल जुड़िया हुई या दुनिया च कित्थे शांति भंग हो रही है उहदे नाल जुड़िया हुई रिपोर्टां इह लैके आउंदे ने. कहा जा रहा है कि जिहड़े वॉरहेड की मैं गल कर रहा सीगा, हालांकि वह डमी सीगा जिहड़ी चाइना ने मिजाइल छड्डी है, पर जे किते उहदे च न्यूकलीयर वॉरहेड उह हुंदा तां नुकसान का दायरा बहुत ज़्यादा होना सी. इनफैक्ट तुसी सिडनी मेलबर्न दे विच बैठे शो सुन रहे हो, तुहाडे ते वी इंपैक्ट पै सकदा सी. 12,187 न्यूकलीयर वॉरहेड्स ने किहदे कोल? पूरी दुनिया दे विच. एक अंदाजा है सिपरी दा, इहदे तो वध भी हो सकदे ने,
ਘੱਟਤਾ ਕਿੱਥੇ ਹੀ ਹੋਣੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰ ਹੈਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ ਹੈ ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ 5000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ ਫਰਾਂਸ ਅਤੇ ਯੂਕੇ ਦੀ ਗੱਲ ਕਰੀਏ ਫਰਾਂਸ ਦੇ ਕੋਲ 290 ਯੂਕੇ ਦੇ ਕੋਲ 225 ਵਾਰਹੈਡ ਨੇ ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ਼ ਹੁਕਮ ਹੀ ਦੇ ਦਿੱਤਾ ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ ਪਰਮਾਣੂ ਹਥਿਆਰ ਵੀ ਰੱਖਦਾ ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈਡ ਇੰਡੀਆ ਦੇ ਕੋਲ ਵੀ ਹੈਗੇ ਨੇ ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ ਯੂਕੇ ਦੇ ਕੋਲ 225 ਨੇ ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ ਯਾਨੀ ਕਿ ਅਮੈਰੀਕਾ ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ ਪਰ ਇੱਕ ਦਬਦਬਾ ਹੋਏਗਾ ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈਡ ਨੇ ਇੰਡੀਆ ਦੇ ਕੋਲ 190 ਨੇ 195 ਦੇ ਕਰੀਬ ਸਹੀ ਗਿਣਤੀ ਨਹੀਂ ਹੈ

ਕਾਨੂੰਨ ਗੋਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨਾਰਥ ਕੋਰੀਆ ਨੇ ਹਾਲੇ ਤੱਕ ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨਾਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70 ਤੋਂ 90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਹੇ ਹੈ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਐਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ ਜੀ ਡੀ ਪੀ ਦਾ ਬਜਟ 4-5% ਕਰਨ ਦੀ ਬਜਾਏ ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ, ਹਾਲਾਂਕਿ ਜੀ ਡੀ ਪੀ ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ। ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਉਹ ਕਿਤੇ ਜ਼ਿਆਦਾ ਬਿਹਤਰ ਰਹੇਗਾ, ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾ ਲਾਗੂ।
1: ਰੋਜ਼ ਰੋਜ਼ ਸ਼ੋਪਿੰਗ ਹੁੰਦੀਆਂ ਨੇ,
2: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚੱਲੀਏ?
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ।

0: ਤਰ੍ਹਾਂ ਚਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਮੈਂ ਦੋਸਤੋ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਰੇਡੀਓ ਹਾਂਜੀ ਦੇ ਵਿਹੜੇ। ਅੱਜ ਦੇ ਦਿਨ ਗੱਲਬਾਤ ਆਪਾਂ ਸਿੱਖ ਖੇਡਾਂ ਦੇ ਉੱਤੇ ਕਰਾਂਗੇ, ਚਾਹੇ ਕਿ ਸਿੱਖ ਖੇਡਾਂ ਪਿਛਲੇ ਦਿਨਾਂ ਦੇ ਵਿੱਚ ਹੋ ਕੇ ਹਟੀਆਂ ਨੇ ਮੈਲਬਨ ਦੇ ਵਿੱਚ, ਪਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਸਿੱਖ ਖੇਡਾਂ ਚਰਚਾ ਦੇ ਵਿੱਚ ਇਸ ਕਰਕੇ ਆਈਆਂ ਨੇ ਕਿਉਂਕਿ ਹੁਣ ਕਮੇਟੀ ਦੀ ਮੀਟਿੰਗ ਹੋ ਕੇ ਹਟੀ ਹੈ, ਜਿਹੜੀ ਨੈਸ਼ਨਲ ਕਮੇਟੀ ਆ ਐਨਜ਼ੈਕ ਦੀ ਮੀਟਿੰਗ ਦੇ ਵਿੱਚ ਹੁਣ ਕਮੇਟੀ ਬਦਲੀ ਆ, ਪ੍ਰਧਾਨ ਬਦਲੇ ਨੇ ਅਤੇ ਹੋਰ ਅਹੁਦੇਦਾਰ ਬਦਲੇ ਨੇ, ਮੀਤ ਪ੍ਰਧਾਨ ਬਦਲੇ ਨੇ, ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਾਂਗੇ ਕਿ ਅਸਲ ਦੇ ਵਿੱਚ ਇਹ ਪ੍ਰੋਸੈਸ ਹੈ ਕੀ, ਕਮੇਟੀ ਦਾ ਇਲੈਕਸ਼ਨ ਸਿਸਟਮ ਜਿਹੜਾ ਕੰਮ ਕਿੱਦਾਂ ਕਰਦਾ, ਕਿਵੇਂ ਤੁਸੀਂ ਹਿੱਸਾ ਬਣ ਸਕਦੇ ਹੋ ਸਿੱਖ ਖੇਡਾਂ ਦਾ, ਸਿੱਖ ਖੇਡਾਂ ਦੀ ਕਮੇਟੀ ਦਾ, ਅਤੇ ਨਾਲ ਦੀ ਨਾਲ ਇਹਨਾਂ ਸੱਜਣਾਂ ਦੇ ਆਪਾਂ ਪਿਛੋਕੜ ਵੀ ਜਾਣਨ ਦੀ ਗੱਲ ਕਰਾਂਗੇ ਇਸ ਸਾਰੀ ਵਾਰਤਾਲਾਪ ਦੇ ਵਿੱਚ। ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਗੁਰਪ੍ਰੀਤ ਸਿੰਘ ਸ਼ੋਕਰ ਨੇ, ਕੋਈ ਨਵਾਂ ਨਾਂ ਨਹੀਂ ਗਾ, ਹੁਣ ਮੀਰੀ ਪੀਰੀ ਸਪੋਰਟਸ ਕਲਚਰ ਕਲੱਬ ਤੋਂ ਲੰਮੇ ਸਮੇਂ ਤੋਂ ਤੁਸੀਂ ਸਾਂਝ ਬਣਾਈ ਹੋਊਗੀ ਇਸ ਨਾਂ ਦੇ ਨਾਲ, ਇਹਨਾਂ ਸਿੱਖ ਖੇਡਾਂ ਦੇ ਵਿੱਚ ਵੀ ਕਾਫੀ ਅਹਿਮ ਭੂਮਿਕਾ ਇਹਨਾਂ ਦੀ ਰਹੀ। ਅਤੇ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ ਨੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ, ਇਹਨਾਂ ਨੂੰ ਇਸ ਟਾਈਮ ਪ੍ਰਧਾਨ ਚੁਣਿਆ ਗਿਆ ਵਾ ਇਸ ਵਾਰੀ ਐਨਜ਼ੈਕ ਕਮੇਟੀ ਦਾ, ਨੈਸ਼ਨਲ ਕਮੇਟੀ ਦਾ ਪ੍ਰਧਾਨ ਹੈ, ਨੈਸ਼ਨਲ ਕੀ ਆ, ਲੋਕਲ ਕੀ ਆ, ਇਹ ਸਾਰਾ ਕੁਛ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਸਟੂਡੀਓ ਦੇ ਵਿੱਚ ਸਾਡੇ ਨਾਲ ਸ਼ੋਕਰ ਸਾਹਿਬ, ਸ਼ੋਕਰ ਸਾਹਿਬ ਧੰਨਵਾਦ ਤੁਹਾਡਾ ਆਉਣ ਲਈ।
1: ਹਾਂਜੀ ਸਤਿ ਸ਼੍ਰੀ ਅਕਾਲ ਜੋ ਅਤੇ ਰੇਡੀਓ ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਧਾਮੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਰੇਡੀਓ ਹਾਂਜੀ ਸੁਣ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ
0: ਜੀ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਆ ਥੋੜ੍ਹਾ ਜਿਹਾ ਮੈਂ ਪਿਛੋਕੜ ਮੈਂ ਚਾਹੁੰਦਾ ਵੀ ਸਾਰੇ ਸਰੋਤੇ ਜਿਹੜੇ ਆ ਉਹ ਸਮਝ ਲੈਣ, ਅਤੇ ਜੇ ਮੈਂ ਪ੍ਰਧਾਨ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂ, ਅਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ, ਤੁਸੀਂ ਹੁਣ ਪ੍ਰਧਾਨ ਬਣੇ ਹੋ, ਇਹ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਆਈ ਆ, ਅਤੇ ਜੇ ਆਪਾਂ ਪਿਛੋਕੜ ਤੋਂ ਸ਼ੁਰੂਆਤ ਕਰੀਏ ਅਤੇ ਫਿਰ ਹੌਲੀ ਹੌਲੀ ਆਪਾਂ ਪ੍ਰਧਾਨਗੀ ਵੱਲ ਨੂੰ ਆਉਂਦੇ ਹਾਂ।
2: ਹਾਂਜੀ ਮੈਂ ਕਾਫੀ ਲੰਬੇ ਸਮੇਂ ਤੋਂ ਸਿੱਖ ਗੇਮਾਂ ਚ ਪਾਰਟੀਸਪੇਟ ਐਜ਼ ਅ ਪਲੇਅਰ ਕਰ ਰਿਹਾ ਜੀ 93 ਤੋਂ, ਤੇ ਫਿਰ ਉਹਦੇ ਨਾਲ ਆਲਵੇਜ਼ ਆਰਗਨਾਈਜ਼ਿੰਗ ਕਮੇਟੀ ਚ ਵੀ ਰਿਹਾ ਜੀ, ਤੇ ਜਿਹੜੀਆਂ ਲਾਸਟ ਸਿੱਖ ਗੇਮਸ ਹੋਈਆਂ ਸੀ ਗੋਲਡ ਕੋਸਟ 23 ਦੇ ਵਿੱਚ, ਉਹਨਾਂ ਮੈਂ ਬਤੌਰ ਐਜ਼ ਏ ਪ੍ਰਧਾਨ ਸੀ ਜੀ। ਐਕਚੁਲੀ ਇਹ ਕੀ ਕ੍ਰਾਈਟੀਰੀਆ ਕੀ ਹੈ ਜੀ, ਜੇ ਤੁਸੀਂ ਐਨਸਿਕ ਦੀ ਐਗਜ਼ੈਕਟਿਵ ਕਮੇਟੀ ਚ ਆਉਣਾ ਨਾ, ਪਹਿਲਾਂ ਤਾਂ ਤੁਹਾਡੀ ਨੋਮੀਨੇਟ ਕਰਨ ਵਾਲੀ ਕਲੱਬ ਜਿਹੜੀ 5 ਸਾਲ ਪੁਰਾਣੀ ਚਾਹੀਦੀ ਹੈ ਜੀ, ਤੇ ਉਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਅਹੁਦੇ ਤੇ ਰਹਿਣੇ ਚਾਹੀਦੇ ਆ ਜੀ ਪਿਛਲੇ 3 ਸਾਲਾਂ ਚੋਂ 2 ਸਾਲ
0: ਜੀ,
2: ਪ੍ਰੈਜ਼ੀਡੈਂਟ ਜਾਂ ਸੈਕਟਰੀ ਜਾਂ ਟ੍ਰੈਜ਼ਰੀ, 5 ਸਾਲ ਬਾਅਦ ਤੁਹਾਡੇ ਜਿੱਦਾਂ ਫੁੱਲ ਵੋਟਿੰਗ ਰਾਈਟ ਬਣਦੇ ਆ ਜੀ ਕਲੱਬ ਦੇ, ਤੇ ਉਹ ਤੋਂ ਬਾਅਦ ਤੁਸੀਂ ਸਿਲੈਕਟ ਹੋ ਸਕਦੇ ਆ ਜਾਂ ਸਿਲੈਕਟ ਹੋ ਸਕਦੇ ਆ
0: ਜੀ।
2: ਤੇ ਉਹਦੇ ਵਿੱਚ ਆਪਣੇ ਜਿਹੜੀ ਵੀ ਕਮਿਊਨਿਟੀ ਚੋਂ ਕੋਈ ਵੀ ਬੰਦੇ ਜਿਹੜੇ ਆ ਇਨਵੋਲਵ ਆ, ਤੁਹਾਨੂੰ ਇਹਦੇ ਵਿੱਚ ਦੂਸਰਾ ਪਹਿਲਾਂ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ ਜੀ। ਇਹ ਐਕਚੁਲੀ ਹੌਲੀ ਹੌਲੀ ਸ਼ੁਰੂ ਹੁੰਦਾ ਜੀ, ਪਹਿਲਾਂ ਕੋਆਰਡੀਨੇਟਰ ਤੋਂ, ਫਿਰ ਤੁਸੀਂ ਕਮੇਟੀ ਚ ਆਉਂਦੇ ਆ। ਮੈਂ ਲਾਸਟ ਈਅਰ ਵਾਈਸ ਪ੍ਰੈਜ਼ੀਡੈਂਟ ਸੀ
0: ਜੀ,
2: ਤੇ ਐਤਕੀ ਮੈਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਜੀ ਐਜ਼ ਏ ਪ੍ਰਧਾਨ, ਤੇ ਪਰ ਇਹ ਆ ਕਿ ਮੈਂ ਪਿਛਲੇ ਤਕਰੀਬਨ 20-25 ਸਾਲ ਤੋਂ ਫੁੱਲੀ ਇਨਵੋਲਵ ਹੋਈ ਐਨ ਸਿੰਘ ਚ
0: ਜੀ। ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਸਮਾਂ ਦੇਣ ਦੇ ਲਈ ਸਿੱਖ ਖੇਡਾਂ ਨੂੰ। ਅਤੇ ਸ਼ੁਕਰ ਸਾਹਿਬ ਆਪਣਾ ਕੀ ਪਿਛੋਕੜ, ਆਪਾਂ ਪਿਛਲੇ ਦਿਨ ਹੀ ਵੈਸੇ ਗੱਲ ਕੀਤੀ ਸੀ ਆਪਣਾ ਇਸ ਵਿਸ਼ੇ ਦੇ ਉੱਤੇ ਗੇਮਾਂ ਤੋਂ ਪਹਿਲਾਂ ਵੀ, ਫਿਰ ਆਪਾਂ ਦੁਬਾਰਾ ਤੋਂ ਇੱਕ ਵਾਰੀ ਨਵੇਂ ਸਿਰੇ ਤੋਂ ਯਾਦ ਕਰਾਉਂਦੇ ਹਾਂ ਆਪਣੇ ਸਰੋਤਿਆਂ ਨੂੰ। ਕਦੋਂ ਕੁ ਸ਼ੁਰੂ ਹੋਇਆ ਇਹ ਸਫ਼ਰ, ਕਦੋਂ ਕਲੱਬ ਦੇ ਨਾਲ ਜੁੜੇ ਅਤੇ ਹੁਣ ਫਿਰ ਕਮੇਟੀ ਦੇ ਵਿੱਚ ਕਿੱਦਾਂ ਆਉਣਾ ਹੋਇਆ?
1: ਹਾਂਜੀ ਸਿੱਖ ਖੇਡਣਾ ਤਾਂ ਜੀ ਅਸੀਂ ਬਹੁਤ ਪੁਰਾਣੇ ਜੁੜੇ ਹੋਏ ਹਾਂ, 2007 ਵਿੱਚ ਖੇਡੇ ਵੀ ਹਾਂ, 2013 ਵਿੱਚ ਵੀ ਖੇਡੇ ਹਾਂ, ਅਤੇ ਉਸ ਤੋਂ ਬਾਅਦ 2019 ਵਿੱਚ ਸਾਡਾ ਕਲੱਬ ਸਟਾਰਟ ਹੋਇਆ ਸੀਗਾ, ਅਤੇ 2021 ਤੋਂ ਅਸੀਂ ਪਾਰਟੀਸਪੇਟ ਕਰ ਰਹੇ ਹਾਂ ਕਲੱਬ ਐਜ਼ ਏ ਕਲੱਬ, ਕਬੱਡੀ ਕਲੱਬ ਦੇ ਤੌਰ 'ਤੇ। ਅਤੇ ਉਸ ਤੋਂ ਬਾਅਦ ਪਿਛਲੇ ਸਾਲ ਜਿਹੜੀਆਂ ਇਹ ਆਪਣੀ ਕਮੇਟੀ ਦੀ ਚੋਣ ਸੀ ਮੈਲਬਨ ਕਮੇਟੀ ਦੀ, ਲੋਕਲ ਕਮੇਟੀ ਦੀ, ਉਹਦੇ ਵਿੱਚ ਵੀ ਮੈਂ ਐਜ਼ ਏ ਵਾਈਸ ਪ੍ਰੈਜ਼ੀਡੈਂਟ ਰੋਲ ਅਦਾ ਕੀਤਾ ਸੀਗਾ। ਅਤੇ ਇਸ ਵਾਰ ਮੌਕਾ ਮਿਲਿਆ ਵੀ ਨੈਸ਼ਨਲ 'ਚ ਵਾਈਸ ਪ੍ਰੈਜ਼ੀਡੈਂਟ ਵਾਸਤੇ ਅਤੇ ਹਾਂਜੀ ਇੱਦਾਂ ਚੱਲ ਰਿਹਾ ਦੌਰ ਆਪਣਾ ਸਿੱਖ ਗੇਮਾਂ ਦਾ ਅਤੇ ਬਹੁਤ ਵਧੀਆ ਹਾਂਜੀ।
0: ਸੋ ਇਹ ਸਿਲੈਕਸ਼ਨ ਦਾ ਹੈ ਕੀ ਕ੍ਰਾਈਟੀਰੀਆ, ਕਿਹੜੇ ਤਰੀਕੇ ਦੇ ਨਾਲ ਅਤੇ ਕਿੰਨੇ ਕਿੰਨੇ ਚਿਰ ਬਾਅਦ, ਕਿੰਨੇ ਵਕਫੇ ਬਾਅਦ, ਕਿੱਦਾਂ ਬਦਲਿਆ ਜਾਂਦਾ ਪ੍ਰਧਾਨ ਨੂੰ, ਕਿਵੇਂ ਰਿਪੀਟ? ਸੋ ਹੋ ਸਕਦਾ ਬੜਿਆਂ ਦੇ ਮਨ ਦੇ ਵਿੱਚ ਸਵਾਲ ਹੋਣ।
1: ਹਾਂਜੀ ਦੇਖੋ, ਜਿਹੜਾ ਨੈਸ਼ਨਲ ਦਾ ਆ ਇਹ ਤਾਂ ਤੁਹਾਡੀ ਕਮੇਟੀ 2 ਸਾਲ ਲਈ ਚੁਣੀ ਜਾਂਦੀ ਆ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਆਪਣੀ ਜਿਹੜੀ ਲੋਕਲ ਕਮੇਟੀ ਹੁੰਦੀ ਆ ਉਹ ਜਿੱਥੇ ਗੇਮਸ ਹੋ ਰਹੀਆਂ ਨੇ ਉਹਨਾਂ ਦੀ ਲੋਕਲ ਕਮੇਟੀ ਕੰਮ ਕਰਦੀ ਆ ਅਤੇ ਜਿਹੜੀ ਨੈਸ਼ਨਲ ਕਮੇਟੀ ਆ ਉੱਪਰੋਂ ਵਾਚ ਕਰਦੀ ਆ ਅਤੇ ਉਹਦਾ ਰੱਖਦੀ ਆ ਵੀ ਸੂਰਤ ਜਿੱਥੇ ਜਾਂ ਨੈਕਸਟ ਈਅਰ ਜਿੱਦਾਂ ਆਪਣੇ ਪਰਥ ਹੁਣ ਗੇਮਸ ਹੋ ਰਹੀਆਂ ਨੇ ਅਤੇ ਉੱਥੇ ਹੁਣ ਪਰਥ ਦੀ ਕਮੇਟੀ ਔਲਰੇਡੀ ਵਰਕ ਕਰ ਰਹੀ ਆ ਅਤੇ ਪਹਿਲੇ ਸਾਲ ਆਪਣੀ ਮੈਲਬਰਨ ਦੀ ਕਮੇਟੀ ਸੀਗੀ, ਲੋਕਲ ਕਮੇਟੀ ਸੀਗੀ ਅਤੇ ਉਹ ਸਾਰਾ ਲੋਕਲ ਜਿਹੜੀਆਂ ਗੇਮਾਂ ਦਾ ਲਿਖਾ ਜੋਖਾ ਦੇਖ ਰਹੀ ਸੀਗੀ
0: ਜੀ। ਧਾਮੀ ਸਾਹਿਬ ਤੁਹਾਡੇ ਲਈ ਸਵਾਲ ਹੈ ਕਿ ਜਿੱਦਾਂ ਨੈਸ਼ਨਲ ਕਮੇਟੀ ਉੱਪਰ ਹੋ ਗਈ ਅਤੇ ਥੱਲੇ ਹੋ ਗਈ ਲੋਕਲ ਕਮੇਟੀ ਜਿੱਥੇ ਕਿ ਉਸ ਸਾਲ ਗੇਮਸ ਹੋ ਰਹੀਆਂ ਨੇ, ਇਹ ਦੋਵੇਂ ਕਮੇਟੀਆਂ ਦੋਵੇਂ ਪੱਧਰ ਆਪਸ ਦੇ ਵਿੱਚ ਕਿੱਦਾਂ ਕਮਿਊਨੀਕੇਟ ਕਰਦੇ ਨੇ, ਕੀ ਇਹਨਾਂ ਦਾ ਆਪਸ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਈ ਜ਼ਿੰਮੇਵਾਰੀ ਹੁੰਦੀ ਆ?
2: ਹਾਂਜੀ ਐਕਚੁਲੀ ਜੀ ਇਹ ਜਿਹੜਾ ਉਹਨੂੰ ਰੀਜਨਲ ਕਮੇਟੀ ਕਹਿੰਦੇ ਆਪਾਂ, ਜਿਵੇਂ ਵਿਕਟੋਰੀਆ ਐਂਡ ਸਬ ਰੀਜਨਲ ਕਮੇਟੀ ਬਣ ਗਈ ਵੈਸਟਰਨ ਆਸਟ੍ਰੇਲੀਆ ਦੀ, ਤੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੁੰਦੇ ਆ ਜੀ ਉਹ ਐਕਚੁਲੀ ਐਵਰੀ ਮੀਟਿੰਗ ਜਿਹੜੀ ਆਪਾਂ ਕੋਈ ਵੀ ਮੀਟਿੰਗ ਕਰਦੇ ਹਾਂ ਜੀ ਐਨਸਿਕ ਦੀ ਉਹਦੇ ਚ ਫੁੱਲੀ ਇਨਵੋਲਵ ਹੁੰਦੇ ਆ
0: ਜੀ।
2: ਉਹ ਆਟੋਮੈਟਿਕ ਐਕਚੁਲੀ ਉਹਨਾਂ ਦੀ ਇੱਕ ਉਪਾਧੀ ਐਜ਼ ਏ ਵਾਈਸ ਪ੍ਰੈਜ਼ੀਡੈਂਟ ਬਣ ਜਾਂਦੀ ਹੈ ਜੀ ਐਗਜ਼ੈਕਟਿਵ ਕਮੇਟੀ ਚ
0: ਜੀ।
2: ਸੋ ਕੋਈ ਵੀ ਕਮਿਊਨੀਕੇਸ਼ਨ ਹੁੰਦੀ ਉਹਨਾਂ ਥਰੂ ਫਿਰ ਉਹ ਆਪਣੀ ਕਮੇਟੀ ਨਾਲ ਕਰ ਲੈਂਦੇ ਆ ਜੀ, ਕਿਉਂਕਿ ਆਲਵੇਜ਼ ਦਾ ਐਵਰੀ ਵੈਨਸਡੇ ਪ੍ਰੀ ਮੱਚ ਆਪਾਂ ਮੀਟਿੰਗ ਕਰਦੇ ਆ ਜੀ ਪਿਛਲੇ ਬਹੁਤ ਸਾਲਾਂ ਤੋਂ
0: ਜੀ,
2: ਤੇ ਉਹ ਆਲਵੇਜ਼ ਇਨਵਾਈਟਡ ਹੁੰਦੇ ਆ ਤੇ ਗੱਲਬਾਤ ਕਰਦੇ ਆ। ਐਕਚੁਲੀ ਜਦੋਂ ਕਮੇਟੀ ਬਣਦੀ ਵੀ ਆ ਉਦੋਂ ਵੀ ਜਿਹੜੀ ਐਨਸੈਕ ਦੀ ਐਗਜ਼ੈਕਟਿਵ ਕਮੇਟੀ ਆ ਜੀ ਉਹ ਸਾਰੇ ਕੈਂਡੀਡੇਟਾਂ ਨੂੰ ਚੰਗੀ ਤਰ੍ਹਾਂ ਪਰਖਦੀ ਆ ਕਿ ਉਹ ਫੁੱਲੀ ਇਨਵੋਲਵ ਵੀ ਰਹੇ, ਉਹਨਾਂ ਦੀ ਕਪੈਸਿਟੀ ਕੀ ਆ ਜੀ, ਕੀ ਕਰ ਸਕਦੇ ਉਹਦੇ ਦੌਰੇ ਕਮੇਟੀ ਬਣਦੀ ਆ ਜੀ, ਤੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਐਕਚੁਲੀ ਆਟੋਮੈਟਿਕ ਐਨਸੈਕ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਜੀ।
0: ਓਕੇ, ਤੋ ਇਹ
2: ਹਾਂਜੀ ਇਹਦੇ ਥਰੂ ਕਮਿਊਨੀਕੇਸ਼ਨ ਹੁੰਦੀ ਆ ਜੀ, ਤੇ ਜਿਹੜਾ ਸਪੋਰਟਸ ਰਿਲੇਟਡ ਆ ਉਹ ਆਪਣੇ ਐਨਸਿਕ ਦੀ ਕਮੇਟੀ ਵਿੱਚ ਇੱਕ ਰੋਲ ਆ ਜੀ, ਉਹਨੂੰ ਕਹਿੰਦੇ ਆਪਾਂ ਸਪੋਰਟਸ ਲੀਡ
0: ਜੀ।
2: ਜਿਹੜੇ ਲੋਕਲ ਕੋਆਰਡੀਨੇਟਰ ਬਣਦੇ ਆ ਉਹ ਆਲਵੇਜ਼ ਉਹਨਾਂ ਨਾਲ ਕਮਿਊਨੀਕੇਸ਼ਨ ਕਰਦੇ ਆ ਜੀ, ਤੇ ਉਹਨਾਂ ਨੂੰ ਆਪਾਂ ਰੂਲ ਰੈਗੂਲੇਸ਼ਨ ਵੀ ਦੱਸਦੇ ਆ ਜੋ ਵੀ ਐਨਸਿਕ ਦੇ ਹੈਗੇ ਆ। ਮੋਸਟਲੀ ਤਾਂ ਸਾਰੇ ਵੈਬਸਾਈਟ ਤੇ ਪਏ, ਪਰ ਕਈ ਵਾਰ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਆ ਤਾਂ ਤੁਸੀਂ ਆਲਵੇਜ਼ ਪੁੱਛ ਸਕਦੇ ਆ ਜੀ
0: ਜੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਦੱਸ ਰਹੇ ਹੋ ਹਰ ਹਫ਼ਤੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਚੱਲਦੀ ਰਹਿੰਦੀ ਹੈ, ਅਤੇ ਜਿਹੜੀ ਲੋਕਲ ਕਮੇਟੀ ਹੁੰਦੀ ਆ ਜਿਹੜੇ ਟਾਈਮ ਦੇ ਉੱਤੇ ਹੁਣ ਦੂਸਰਾ ਸ਼ਹਿਰ ਐਕਟਿਵ ਹੋ ਗਿਆ ਜਿੱਥੇ ਗੇਮਸ ਹੋਣੀਆਂ ਨੇ, ਫਿਰ ਉਹ ਲਗਭਗ ਸਾਲ ਜਿਹੜਾ ਉਹਨਾਂ ਨੇ ਐਕਟਿਵ ਰਹਿਣਾ ਵਾ, ਉਸ ਸਮੇਂ ਦੇ ਦਰਮਿਆਨ ਜੇ ਕੋਈ ਨੈਸ਼ਨਲ ਕਮੇਟੀ ਦਾ ਮੈਂਬਰ ਉਸ ਸ਼ਹਿਰ ਦਾ, ਤਾਂ ਕੀ ਉਹਦੀ ਵੀ ਸ਼ਮੂਲੀਅਤ ਲੋਕਲ ਦੇ ਵਿੱਚ ਕਿਸੇ ਅਹੁਦੇ ਦੇ ਰੂਪ ਦੇ ਵਿੱਚ ਹੁੰਦੀ ਆ ਜਾਂ ਫਿਰ ਉੱਤੋਂ ਸਲਾਹ ਮਸ਼ਵਰੇ ਦੇ ਰੂਪ 'ਚ?
2: ਨਹੀਂ ਨਹੀਂ ਅਹੁਦੇ ਦੇ ਰੂਪ 'ਚ ਨਹੀਂ ਜੀ, ਆਟੋਮੈਟਿਕ ਨਹੀਂ ਹੁੰਦੀ ਉਹ। ਵੈਸੇ ਕਿ ਆਪਾਂ ਜਿੱਦਾਂ ਹੁਣ ਇੰਸਪੈਕਟ ਕਰਦੇ ਹਾਂ ਗਰਾਊਂਡਸ ਵਗੈਰਾ ਤਾਂ ਉਹ ਲੋਕਲ ਮੈਂਬਰ ਜ਼ਰੂਰ ਉੱਥੇ ਪਹੁੰਚਦੇ ਆ ਜੀ, ਪਰ ਐਕਚੁਲੀ ਕੋਈ ਇੱਦਾਂ ਦੀ ਪੋਜੀਸ਼ਨ ਲੋਕਲ ਹੈ ਨਹੀਂ ਕਿ ਉਹਨਾਂ ਨੂੰ ਆਪਾਂ ਜਿਹੜੀ ਰੀਜਨਲ ਕਮੇਟੀ 'ਚ ਇਨਵੋਲਵ ਹੁੰਦੇ ਆ ਜੇ ਕਿਸੇ ਆਬਾਦੀ ਦੇ ਤੌਰ 'ਤੇ ਜਾਂ ਅਹੁਦੇ ਦੇ ਤੌਰ 'ਤੇ। ਹਾਂਜੀ
0: ਜੀ। ਸੋ ਇਹ ਹੁਣ ਸ਼ੁਕਰ ਸਾਹਿਬ, ਇਹ ਟੈਕਨੀਕਲੀ ਜਿਹੜੀ ਕਮੇਟੀ ਹੁਣ ਨਵੀਂ ਜਿਹੜੀ ਦਾ ਗਠਨ ਹੁੰਦਾ ਵਾ, ਕਿੰਨੇ ਸਾਲਾਂ ਤੱਕ ਇਹ ਅਹੁਦੇ ਬਰਕਰਾਰ ਰਹਿੰਦੇ ਨੇ?
1: ਹਾਂਜੀ ਇਹ 2 ਸਾਲ ਲਈ ਚੁਣੀ ਜਾਂਦੀ ਹੈ ਆਪਣੀ ਕਮੇਟੀ,
0: ਤੇ ਰਿਪੀਟ ਵੀ ਹੋ ਸਕਦੇ ਆ ਕਿ?
1: ਰਿਪੀਟ ਹੋ ਸਕਦੇ ਆ, ਮੈਕਸੀਮਮ ਆਪਣੀ 4 ਸਾਲ ਦੀ ਲਿਮਿਟ ਆ।
0: ਤੇ ਇਹ ਜਿਹੜੀ AGM ਹੈ 2 ਸਾਲ ਬਾਅਦ ਹੁੰਦੀ ਹੈ ਫਿਰ?
1: 2 ਸਾਲ ਬਾਅਦ ਹਾਂਜੀ।
0: ਤੇ ਉਹਦੇ ਵਿੱਚ ਸਾਰਾ ਚੁਣ ਲਿਆ ਜਾਂਦਾ ਕਿ ਹੁਣ ਅੱਗੇ ਕੌਣ ਪ੍ਰਧਾਨਗੀ ਸੰਭਾਲੂ?
1: ਉਹਦੇ ਵਿੱਚ ਜਿੰਨੇ ਵੀ ਕਲੱਬ ਕੋ ਵੋਟਿੰਗ ਰਾਈਟ ਹੈਗਾ ਆ ਉਹ ਸਾਰੇ ਉਹ 'ਚ ਸ਼ਮੂਲੀਅਤ ਕਰਦੇ ਨੇ
0: ਤੇ
1: ਉਸ ਹਿਸਾਬ ਨਾਲ ਫਿਰ ਜੇ ਤਾਂ ਕਈ ਵਾਰੀ ਵੋਟਿੰਗ ਹੁੰਦੀ ਹੈ, ਕਈ ਵਾਰੀ ਮੈਸੇਜ
0: ਸਰਬਸੰਮਤੀ ਨਾਲ
1: ਚੁਣਿਆ ਜਾਂਦਾ ਜੀ।
0: ਜੀ, ਤੇ ਇਸ ਵਾਰੀ ਕੀ ਰਿਹਾ ਕ੍ਰਾਈਟੀਰੀਆ?
1: ਇਸ ਵਾਰੀ ਵਾਈਸ ਲਈ ਵੀ 2 ਕੈਂਡੀਡੇਟ ਸੀਗੇ ਤੇ ਪ੍ਰਧਾਨਗੀ ਲਈ ਵੀ 2 ਕੈਂਡੀਡੇਟ ਸੀਗੇ ਇਸ ਵਾਰੀ।
0: ਸੋ ਇਸ ਵਾਰੀ ਇਲੈਕਸ਼ਨ ਹੋਈ, ਵੋਟਿੰਗ
1: ਹੋਈ? ਹਾਂਜੀ।
0: ਓਕੇ ਓਕੇ ਸੋ ਇਸ ਵਾਰੀ ਜਿਹੜੀ ਹੋਈ ਵੋਟਿੰਗ ਆ ਜਿਹੜੇ ਲੇਟ ਜਿਹੜੇ ਸਰੋਤੇ ਨੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਇਸ ਵਾਰੀ ਹੋਈ ਵੋਟਿੰਗ ਦੇ ਵਿੱਚ ਦਲਜੀਤ ਸਿੰਘ ਧਾਮੀ ਜੀ ਨੇ ਸਾਡੇ ਨਾਲ ਬ੍ਰਿਸਬੇਨ ਤੋਂ ਜਿਹੜੇ ਕਿ ਪ੍ਰਧਾਨ ਚੁਣੇ ਗਏ ਨੇ ਨੈਸ਼ਨਲ ਕਮੇਟੀ ਦੇ, ਗੁਰਪ੍ਰੀਤ ਸਿੰਘ ਸ਼ੋਕਰ ਜੀ ਨੇ ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇੱਥੋਂ ਮੈਲਬਰਨ ਤੋਂ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ, ਅਤੇ ਸ਼ੋਕਰ ਸਾਹਿਬ ਜਿਹੜਾ ਨੈਸ਼ਨਲ ਕਮੇਟੀ ਦੇ ਵਿੱਚ ਜਿਹੜੀ ਥਾਂ ਬਣਨੀ ਕਮੇਟੀ ਦੇ ਵਿੱਚ, ਕੀ ਉਹਦੇ ਲਈ ਜ਼ਰੂਰੀ ਹੈ ਵੀ ਲੋਕਲ ਕਮੇਟੀ ਦੇ ਵਿੱਚ ਪਹਿਲਾਂ ਉਸ ਬੰਦੇ ਨੇ ਕੰਮ ਕੀਤਾ ਹੋਵੇ ਬਤੌਰ ਕੋਈ ਨਾ ਕੋਈ ਅਹੁਦਾ ਸੰਭਾਲ ਕੇ ਵੇਖਿਆ ਹੋਵੇ?
1: ਹਾਂਜੀ ਬਿਲਕੁਲ ਜੀ, ਤੁਹਾਡੇ ਕੋਲ ਲੋਕਲ ਕਮੇਟੀ ਦਾ ਐਕਸਪੀਰੀਅੰਸ, ਉਸ ਜਿਹੜਾ ਅਹੁਦੇ ਲਈ ਤੁਸੀਂ ਅਪਲਾਈ ਕੀਤਾ ਹੈ ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ। ਪਹਿਲਾਂ ਤੁਹਾਡੇ ਤੁਸੀਂ ਆਪਣੇ ਕਲੱਬ ਦੇ ਅਹੁਦੇਦਾਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਲੋਕਲ ਕਮੇਟੀ 'ਚ ਆ ਜਾਓ, ਉਹ ਵੀ ਤੁਹਾਡੇ ਕੋਲ ਜਿਹੜੀ ਵੀ ਪੋਜੀਸ਼ਨ ਲਈ ਤੁਸੀਂ ਕਰ ਰਹੇ ਹੋ, ਸੈਕਟਰੀ ਆ ਤਾਂ ਉਹਨੂੰ ਵੀ ਸੈਕਟਰੀ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਸੋ ਮੈਨੂੰ, ਮੈਂ ਤਾਂ ਕਰਕੇ ਵੀ ਇਹ ਸਵਾਲ ਪੁੱਛ ਲਿਆ ਵੀ ਜਿਹੜਾ ਹੁਣ 2026 'ਚ ਇੱਥੇ ਗੇਮਾਂ ਹੋ ਗਏ ਹਟੀਆਂ ਨੇ, ਵੀ ਉਹਨਾਂ ਦੇ ਵਿੱਚ ਕੋਈ ਐਸੀ ਕਾਰਗੁਜ਼ਾਰੀ ਜਿਹੜੀ ਬੰਦੇ ਦੀ ਜਿਹੜੀ ਵਿੱਚ ਪਾਰਟੀਸਪੇਸ਼ਨ ਹੈ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਸ਼ਾਇਦ ਅੱਗੇ ਉਹਨੂੰ ਅਹੁਦਾ ਦੇ ਦਿੱਤਾ ਜਾਂਦਾ ਜਾਂ ਨੋਮੀਨੇਟ ਕਰ ਦਿੱਤਾ ਜਾਂਦਾ ਜਾਂ ਇੱਦਾਂ ਦਾ ਕੁਛ?
1: ਨਹੀਂ ਨਹੀਂ, ਉਹ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਕਲੱਬ ਵੱਲੋਂ ਹੁੰਦੀ ਆ
0: ਜੀ,
1: ਅਤੇ ਉਹ ਕਿਸੇ ਹੋਰ ਪਾਸਿਓਂ ਨਹੀਂ ਹੁੰਦੀ
0: ਜੀ। ਸੋ ਆਪਾਂ 2026 ਤੋਂ ਸ਼ੁਰੂ ਕਰਦੇ ਹਾਂ, ਮੈਲਬਰਨ ਦੀਆਂ ਗੇਮਸ ਤੋਂ ਸ਼ੁਰੂ ਕਰਦੇ ਹਾਂ। ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਮੈਲਬਰਨ ਦੇ ਵਿੱਚ ਗੇਮਾਂ ਹੁੰਦੀਆਂ ਅਤੇ ਬੜੇ ਵੱਡੇ ਪੱਧਰ ਦੇ ਉੱਤੇ ਚਰਚੇ ਹੁੰਦੇ ਆ, ਆਸਟ੍ਰੇਲੀਆ ਭਰ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਚਰਚੇ ਹੁੰਦੇ ਆ, ਇਸ ਵਾਰੀ ਵੀ ਖੂਬ ਰਹੇ, ਕੀ ਲੇਖਾ ਜੋਖਾ ਰਿਹਾ ਕੁੱਲ ਮਿਲਾ ਕੇ ਮੈਲਬਰਨ ਦੀਆਂ ਗੇਮਸ ਆ?
1: ਦੇਖੋ, ਜਿਹੜਾ ਮੈਲਬਰਨ ਦੀ ਕਮਿਊਨਿਟੀ ਆਪਣੀ, ਭਾਈਚਾਰਾ ਆਪਣਾ ਬਹੁਤ ਵੱਡਾ ਆ, ਅਤੇ ਮੇਰੇ ਹਿਸਾਬ ਨਾਲ ਸਿੱਖ ਗੇਮਾਂ ਸਭ ਤੋਂ ਵੱਡੀਆਂ ਹੁੰਦੀਆਂ ਮੈਲਬਰਨ ਨੇ, ਕਿਉਂਕਿ 7ਵੇਂ ਸਾਲ ਵਾਰੀ ਆਉਂਦੀ ਆ, ਅਤੇ ਤੁਸੀਂ ਐਤਕੀ ਤੁਸੀਂ ਖੁਦ ਵੀ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਵੱਡਾ ਲੈਵਲ 'ਤੇ ਆਪਣਾ ਸੀਗਾ ਸਿੱਖ ਗੇਮ ਐਤਕੀ, ਅਤੇ ਭਾਈਚਾਰੇ ਨੇ ਬਹੁਤ ਹੁੰਮ ਵਾ ਕੇ ਸਾਰੇ ਪਹੁੰਚੇ ਸੀਗੇ, ਅਤੇ ਜਿਸ ਹਿਸਾਬ ਨਾਲ ਅਸੀਂ ਪ੍ਰਬੰਧ ਕੀਤੇ ਸੀਗੇ, ਸਾਡੀ ਕਮੇਟੀ ਲਗਭਗ ਪਿਛਲੇ 1.5 ਸਾਲ ਤੋਂ ਮੀਟਿੰਗਾਂ ਸਾਰਾ ਕੁਛ ਚੱਲ ਰਿਹਾ ਸੀ, ਪ੍ਰਬੰਧਾਂ ਬਾਰੇ ਜਾਇਜ਼ਾ ਕੌਂਸਲ ਨਾਲ ਮੀਟਿੰਗਾਂ ਸਾਡੀਆਂ, ਵੀ ਹਰ ਹਫ਼ਤੇ ਸਾਡੀਆਂ ਮੀਟਿੰਗ ਹੁੰਦੀ ਸੀ, ਇੱਕ ਵਾਰੀ ਬੁੱਧਵਾਰ ਜਾਂ ਵੀਰਵਾਰ ਨੂੰ ਔਨਲਾਈਨ ਹੁੰਦੀ ਸੀ ਮੀਟਿੰਗ, ਅਤੇ ਸੈਚਰਡੇ ਸੰਡੇ ਇੱਕ ਦਿਨ ਸਾਡੀ ਇਨ ਪਰਸਨ ਹੁੰਦੀ ਸੀਗੀ, ਹੈ ਨਾ। ਅਤੇ ਬਾਕੀ ਦੇਖੋ, ਪ੍ਰਬੰਧ ਤਾਂ ਕਾਫੀ ਹਾਈ ਲੈਵਲ 'ਤੇ ਸਾਡੀ ਕਮੇਟੀ ਨੇ ਬਹੁਤ ਹਾਰਡਵਰਕ ਕੀਤਾ ਸੀਗਾ, ਪਰ ਫਿਰ ਵੀ ਦੇਖੋ ਭਈ ਵੱਡਾ ਭਾਈਚਾਰਾ ਹੋਣ ਨਾਲ ਅਤੇ ਕੁਛ ਪ੍ਰਬੰਧ ਸਾਡੇ ਵੀ ਫਿੱਕੇ ਪੈ ਗਏ ਉਹਦੇ ਵਿੱਚ।
0: ਅਤੇ ਹੁਣ ਜਿਹੜੀ ਫਿਰ ਇਹ ਨਵੀਂ ਕਮੇਟੀ, ਨਵੀਂ ਜਿਹੜੀ ਵਾਗਡੋਰ ਆਪਾਂ ਸੰਭਾਲੀ ਆ, ਸੋ ਇਹ ਸਾਰੀਆਂ ਚੀਜ਼ਾਂ ਜੋ ਇਸ ਵਾਰੀ ਹੋਇਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ, ਸਾਰੀਆਂ ਉਹ ਚੀਜ਼ਾਂ ਪਹਿਲਾਂ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਕੁਛ ਜਾਇਜ਼ ਕੁਛ ਨਜਾਇਜ਼ ਬਥੇਰਾ ਕੁਛ ਹੁੰਦਾ ਰਿਹਾ, ਜਿਵੇਂ ਤੁਸੀਂ ਕਿਹਾ ਹੀ ਆ, ਇੰਨੇ ਵੱਡੇ ਪ੍ਰਬੰਧ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੋ ਜਾਂਦੀਆਂ, ਪਰ ਹੁਣ ਇਹਨਾਂ ਨਵੇਂ ਅਹੁਦਿਆਂ ਦੇ ਵਿੱਚ ਕੀ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਹੈਗੀਆਂ ਨੇ ਕਿ ਉਹਨਾਂ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਅੱਗੇ ਹੋਰ ਸਵਾਰਨਾ ਨਿਖਾਰਨਾ?
1: ਹਾਂਜੀ ਦੇਖੋ, ਬਿਲਕੁਲ ਬੰਦਾ ਆਪਣੇ ਐਕਸਪੀਰੀਅੰਸ ਤੋਂ ਸਿੱਖਦਾ ਆ, ਅਤੇ ਹਰ ਕੋਈ ਬੰਦਾ ਕੋਈ ਨਹੀਂ ਕਹਿ ਸਕਦਾ ਕਿ ਜ਼ਿੰਦਗੀ 'ਚ ਸਾਰਾ ਕੁਝ ਉਹਨੇ ਸਹੀ ਕੀਤਾ, ਗਲਤੀਆਂ ਵੀ ਹੁੰਦੀਆਂ ਨੇ, ਅਤੇ ਉਹਨਾਂ ਤੋਂ ਬੰਦਾ ਸਿੱਖਦਾ ਵੀ ਆ, ਸਾਨੂੰ ਉਹ ਤੋਂ ਸਿੱਖਦੇ ਵੀ ਰਹਿਣਾ ਚਾਹੀਦਾ ਆ, ਅਤੇ ਬਹੁਤ ਕੁਛ ਸਿੱਖਿਆ ਆ ਪਿਛਲੇ 1.5 ਸਾਲ 'ਚ ਕਮੇਟੀ ਰਹਿ ਕੇ, ਬਹੁਤ ਕੁਛ ਦੇਖਿਆ ਵੀ ਕਿੱਦਾਂ ਆਪਣੇ ਪ੍ਰਬੰਧ ਚੱਲਦੇ ਨੇ, ਕਿੱਦਾਂ ਆਪਣੀਆਂ ਗੇਮਸ ਦਾ ਕੀ ਆਪਣਾ ਸਿਸਟਮ ਆ। ਅਤੇ ਬਾਕੀ ਹੁਣ ਦੇਖੋ, ਮੈਂ ਐਜ਼ ਏ 22 ਹਾਂ, ਅਤੇ ਧਾਮੀ ਭਾਅ ਜੀ ਸਾਡੇ ਪ੍ਰੈਜ਼ੀਡੈਂਟ ਨੇ, ਇਹ ਪਿਛਲੇ 4 ਸਾਲ 22 ਰਹੇ ਨੇ ਪਹਿਲਾਂ, ਅਤੇ ਇਹਨਾਂ ਕੋਲ ਵੀ ਸਿੱਖਣ ਦਾ ਸਾਨੂੰ ਬਹੁਤ ਕੁਛ ਮੌਕਾ ਮਿਲੂਗਾ, ਨੈਸ਼ਨਲ ਲੈਵਲ 'ਤੇ ਕਮੇਟੀ ਕਿੱਦਾਂ ਕੰਮ ਕਰਦੀ ਆ।
0: ਸੋ ਧਾਮੀ ਸਾਹਿਬ, ਤੁਸੀਂ ਲੰਮੇ ਸਮੇਂ ਤੋਂ ਤੁਸੀਂ ਜੁੜੇ, ਜਿੱਦਾਂ 1993 ਤੋਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਾਰਟੀਸਪੇਟ ਕਰਨਾ ਸ਼ੁਰੂ ਕਰ ਦਿੱਤਾ ਸੀ, ਫਿਰ ਹੌਲੀ ਹੌਲੀ ਉਹ ਅਹੁਦੇ ਵੱਧਦੇ ਵੱਧਦੇ ਹੁਣ ਜਿਹੜਾ ਸਰਵਉੱਚ ਅਹੁਦੇ ਦੇ ਉੱਤੇ ਤੁਸੀਂ ਪਹੁੰਚ ਚੁੱਕੇ ਹੋ, ਸੋ ਇੰਨੇ ਲੰਮੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਬੰਦੇ ਦੇ ਧਿਆਨ 'ਚ ਹੁੰਦੀਆਂ ਕਿ ਯਾਰ ਆਹ ਜਦੋਂ ਅਹੁਦਾ ਮਿਲਿਆ ਨਾ ਅਤੇ ਆਹ ਹੁਣ ਤਾਈਆਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਠੀਕ ਕਰਨਾ, ਸੋ ਐਸੇ ਕੁਛ ਬਣਾਏ ਪੁਆਇੰਟ?
2: ਹਾਂਜੀ, ਇਹਦੇ 'ਚ ਅਸੀਂ ਕਾਫੀ ਬੁਲਟ ਪੁਆਇੰਟ ਬਣਾਇਆ ਜੀ। ਜਿਹੜੀ ਪਹਿਲਾਂ ਤਾਂ ਆਪਾਂ ਕੰਮ ਕਰ ਰਹੇ ਹਾਂ ਜੀ ਵੈਬਸਾਈਟ ਤੇ
0: ਜੀ,
2: ਕਿਉਂਕਿ ਹੁਣ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ, ਮੋਸਟਲੀ ਬੱਚੇ ਜਿਹੜੇ ਆਪਣੇ ਫਿਊਚਰ ਆ ਉਹ ਫੋਨ ਕਾਲ ਬਹੁਤ ਘੱਟ ਕਰਕੇ ਆਪਣੇ ਨਾਲ ਡਿਸਕਸ਼ਨ ਕਰਦੇ ਹੋ ਜਾਂ ਵੈਬਸਾਈਟ ਤੇ ਜਾਂ ਸੋਸ਼ਲ ਮੀਡੀਆ ਥਰੂ ਜਾਂਦੇ ਨਾ
0: ਜੀ,
2: ਤੇ ਆਪਾਂ ਵੈਬਸਾਈਟ ਸਾਰੀ ਅਪਗ੍ਰੇਡ ਕਰ ਰਹੇ ਹਾਂ ਜੀ, ਤੇ ਉਹ 'ਚ ਕਾਫੀ ਕੁਛ ਆਪਾਂ ਫੀਡ ਕਰਾਂਗੇ। ਪਹਿਲਾਂ ਵੈਸੇ ਪਹਿਲਾਂ ਵੀ ਬਹੁਤ ਵਧੀਆ ਕੰਮ ਹੋਇਆ ਜੀ, ਪਰ ਆਪਾਂ ਟ੍ਰਾਂਸਪੇਰੈਂਸੀ ਹੋਰ ਕਰ ਦਾਂਗੇ, ਜਿਵੇਂ ਕਿ ਟੀਮ ਸ਼ੀਟ ਵਗੈਰਾ ਫੀਡ ਹੋਣਗੀਆਂ, ਸਾਰੇ ਰੂਲ ਰੈਗੂਲੇਸ਼ਨ ਵਿਜੀਬਲ ਹੋਣਗੇ, ਤਾਂ ਆਪਾਂ ਨੂੰ ਇਹ ਪ੍ਰੋਬਲਮ ਅੱਗੇ ਤੋਂ ਆਊਗੀ ਨੀ, ਕਿਉਂਕਿ ਹੁਣ ਕਾਫੀ ਕਈ ਵਾਰ ਕੰਪਲੇਂਟਸ ਹੁੰਦੀ ਆ ਕਿ ਵੈਬਸਾਈਟ ਦਾ ਇਸ਼ੂ ਆ ਗਿਆ, ਸਾਨੂੰ ਤਾਂ ਕਿਤੇ ਲੱਭਿਆ ਹੀ ਨੀ, ਆ ਰੂਲ ਦਾ ਕੰਪਲੇਂਟਸ ਕਰਦੀਆਂ ਕਈ ਕਲੱਬਸ
0: ਜੀ।
2: ਆਪਾਂ ਇਹਨਾਂ ਚੀਜ਼ਾਂ ਤੇ ਐਕਚੁਲੀ ਟੈਕਨੋਲੋਜੀ ਤੇ ਕੰਮ ਕਰਾਂਗੇ ਜੀ, ਤੇ ਬਾਕੀ ਆਪਾਂ ਨਵੇਂ ਸਟਰਕਚਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਨਾਲ ਆਪਾਂ ਕਿਉਂਕਿ ਕਮਿਊਨਿਟੀ ਗਰੋਥ ਹੋਈ ਆ ਜਦੋਂ ਹੁਣ ਮੈਂ ਖੇਡਣਾ ਸ਼ੁਰੂ ਕੀਤਾ ਸੀ ਸਿਰਫ ਸੋਕਰ ਦੀਆਂ ਚਾਰ ਟੀਮਾਂ ਹੁੰਦੀਆਂ ਸੀ ਆਸਟ੍ਰੇਲੀਆ ਚ ਤੇ ਹੁਣ ਇਸ ਵੇਲੇ ਮੇਰੇ ਖਿਆਲ 350-300 ਦੇ ਲਾਗੇ ਆ ਜੀ ਤੇ ਇੰਨੀ ਗਰੋਥ ਦੇ ਨਾਲ ਨਾਲ ਆਪਾਂ ਨੂੰ ਕਾਫੀ ਕੁਛ ਚੇਂਜ ਵੀ ਕਰਨਾ ਪਊਗਾ ਜੀ ਜਿਵੇਂ ਕਿ ਸਟਰਕਚਰ ਹੋ ਗਿਆ ਜੀ ਤੇ ਆਪਣੇ ਏਜ ਗਰੁੱਪ ਹੁਣ ਕਾਫੀ ਹੋ ਗਿਆ ਜੀ ਸੋ ਇਹਨਾਂ ਨੂੰ ਆਪਾਂ ਅਕੋਮੋਡੇਟ ਸਾਰਿਆਂ ਨੂੰ ਕਰਨਾ ਜੀ 3 ਦਿਨ ਦੇ ਵਿੱਚ ਉਹਦੇ ਲਈ ਆਪਾਂ ਨੂੰ ਪਲਾਨ ਕਰਨਾ ਪਊਗਾ ਕਿ ਕਿਵੇਂ ਕੀਤਾ ਜਾ ਸਕੇ ਕਿ ਆਪਾਂ ਸਾਰਿਆਂ ਨੂੰ ਅਕੋਮੋਡੇਟ ਵੀ ਕਰੀਏ ਤੇ 3 ਦਿਨ ਚ ਆਪਣੀ ਗੇਮਸ ਵੀ ਮੁੱਕ ਜਾਣ ਜੀ ਕਿਉਂਕਿ ਬਹੁਤੇ ਕਈ ਵਾਰ ਨਾ ਆਪਣੇ ਕਮਿਊਨਿਟੀ ਚ ਸਾਡੇ ਵੀ ਕੁਐਸਚਨ ਆ ਜਾਂਦਾ ਕਿ ਕਿਉਂ ਨੀ ਤੁਸੀਂ ਆਹ ਨੀ ਕਰਦੇ ਵੀ ਜ਼ਿਆਦਾ ਟੀਮਾਂ ਕਿਉਂ ਨੀ ਅਲਾਊਡ ਕਰਦੇ ਉਹ ਪਰ ਇਹ ਨੀ ਸੋਚਦੇ ਕਿ 3 ਦਿਨ ਚ ਗੇਮਸ ਆਪਣੇ ਕੋਲ ਇੱਕ ਟਾਈਮ ਫਰੇਮ ਵੀ ਆ ਨਾ ਜਿਹਦੇ ਵਿੱਚ ਗੇਮਸ ਖਤਮ ਕਰਨੀਆਂ
0: ਬਿਲਕੁਲ
2: ਤੇ ਸਪੈਸ਼ਲੀ ਜਿਹਨੇ ਹੁਣ ਕੋਈ ਵੀ ਆਪਣੇ ਫਾਈਨਲ ਖੇਡਦੇ ਕਿਸੇ ਵੀ ਸਪੋਰਟ ਦਾ ਕਬੱਡੀ ਦਾ ਲਾ ਲਓ ਜਾਂ ਸੋਕਰ ਦਾ ਲਾ ਲਓ ਹਾਕੀ ਦਾ ਲਾ ਲਓ ਕਿ ਐਕਚੁਲੀ ਜਿਹੜੀਆਂ ਰੀਜਨੇਬਲ ਟੀਮਾਂ ਪਹਿਲਾਂ ਬਾਹਰ ਚੱਲ ਜਾਂਦੀਆਂ ਪੂਲ ਚੋਂ ਉਹਨਾਂ ਲਈ ਤਾਂ ਚਲੋ ਠੀਕ ਉਹਨੇ 1-2 ਮਿੰਟ ਜਿਹੜੀਆਂ ਹੁਣ ਫਾਈਨਲ ਤੱਕ ਜਾਂਦੀਆਂ ਜੀ ਉਹ ਬਹੁਤ ਐਗਜ਼ੌਸਟ ਹੋ ਜਾਂਦੇ ਆ
0: ਜੀ
2: ਆਪਾਂ ਨੂੰ ਉਸ ਹਿਸਾਬ ਦਾ ਸਟਰਕਚਰ ਚਾਹੀਦਾ ਕਿ ਇੱਦਾਂ ਦੀ ਸਿਚੁਏਸ਼ਨ ਵੀ ਨਾ ਹੋਵੇ ਕਿ ਬੱਚਾ ਕੋਈ ਫਟੀਗ ਹੋਵੇ ਜਾਂ ਇੰਜਰੀ ਹੋਵੇ ਸਵੀਰ ਇੰਜਰੀ ਹੋਵੇ ਜੀ ਪਰ ਇਹ ਵੀ ਆਪਾਂ ਚਾਹੁੰਦੇ ਹਾਂ ਸਾਰਿਆਂ ਦੀ ਪਾਰਟੀਸਪੇਸ਼ਨ ਵੀ ਆ ਇਹਦੇ ਬਾਰੇ ਅਸੀਂ ਬਹੁਤ ਸੀਰੀਅਸ ਹੋ ਕੇ ਵਰਕ ਕਰ ਰਹੇ ਹਾਂ ਜੀ ਤੇ ਐਕਚੁਲੀ ਪਹਿਲਾਂ ਵੀ ਬਹੁਤ ਵਧੀਆ ਆਰਗਨਾਈਜ਼ ਸਾਰੀਆਂ ਕਮੇਟੀਆਂ ਨੇ ਆਲਵੇਜ਼ ਇੰਪਰੂਵਮੈਂਟ ਹੁੰਦੀ ਆਈ ਹੈ ਜੀ ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਦੋਂ ਵੀ ਕੁਛ ਬੈਟਰ ਕਰ ਸਕੀਏ ਜੋ ਪਹਿਲਾਂ ਹੋਇਆ ਜੀ
0: ਜੀ ਸੋ ਜਦੋਂ ਤੁਸੀਂ ਹੋਰ ਟੀਮਸ ਦੀ ਹੋਰ ਪਲੇਅਰਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਵਿੱਚ ਅਕੋਮੋਡੇਟ ਕੀਤਾ ਜਾਵੇ ਇੱਕ ਪਾਸੇ ਇੱਕ ਆਵਾਜ਼ ਇਹ ਵੀ ਉੱਠਦੀ ਆ ਕਿ ਥੋੜ੍ਹਾ ਜਿਹਾ ਡਾਊਨਗ੍ਰੇਡ ਕਰ ਲਿਆ ਜਾਵੇ ਬੋਝ ਘਟਾ ਲਿਆ ਜਾਵੇ ਤਾਂ ਕਿ ਮੈਨੇਜ ਵਧੀਆ ਤਰੀਕੇ ਦੇ ਨਾਲ ਉਹ ਹੋ ਸਕੇ ਉਹਦੇ ਉੱਤੇ ਵੀ ਵਿਚਾਰ ਹੋਏ ਨੇ
2: ਹਾਂਜੀ ਉਹਦੇ ਉੱਤੇ ਆਪਾਂ ਨੂੰ ਮੈਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ ਮੈਂ ਕਿਉਂਕਿ 50% ਜਿਹੜੀ ਆਪਣੇ ਪਾਰਟਿਸਪੈਂਟ ਆ ਨਾ ਇਸ ਵੇਲੇ ਸੋਕਰ ਹੋ ਜੀ ਗੇਮ ਚ ਇਹ ਫਿਗਰਸ ਕਹਿੰਦੇ ਆ ਕਿ ਆਪਾਂ ਪਹਿਲਾਂ 11-a-side ਸ਼ਾਇਦ ਤੁਹਾਨੂੰ ਸਮਝ ਲੱਗ ਜਾਣਗੇ ਸਰੋਤਿਆਂ ਨੂੰ ਜਿਹਨਾਂ ਨੂੰ 11-a-side ਸੋਕਰ ਹੈਗਾ ਜੋ ਪ੍ਰੋਪਰ ਹੁਣ ਆਪਾਂ ਵਰਲਡ ਕੱਪ ਦੇਖਦੇ ਹਾਂ ਤੇ ਆਪਾਂ ਕੀ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਚੇਂਜ ਕਰਤਾ ਸੀ ਇਹਨੂੰ 7-a-side 7-a-side ਹੁੰਦਾ ਜਿਹੜਾ ਆਪਾਂ ਪਾਰਕ ਜਸਟ ਸੋਸ਼ਲ ਖੇਡਦੇ ਹਾਂ ਉਹ ਕੋਈ ਅਫੀਸ਼ੀਅਲ ਸੋਕਰ ਨਹੀਂ
0: ਜੀ
2: ਤੇ ਉਹ ਹੁਣ ਬੈਕ ਟੂ ਆਪਾਂ ਨੂੰ 11-a-side ਕਰਨਾ ਪਊਗਾ ਜਿਹਦੇ ਨਾਲ ਕਿ ਆਪਾਂ ਜ਼ਿਆਦਾ ਪਲੇਅਰਾਂ ਨੂੰ ਇਨਵੋਲਵ ਕਰ ਸਕੀਏ ਤੇ ਪ੍ਰੋਪਰ ਸਟਰਕਚਰ ਹੋਵੇ ਉਹਦੇ ਨਾਲ ਕਿਉਂਕਿ ਜੋ ਆਪਾਂ 7-a-side ਕੀਤਾ ਸੀ ਉਦੋਂ ਕਮਿਊਨਿਟੀ ਬਹੁਤ ਥੋੜੀ ਸੀ ਆਸਟ੍ਰੇਲੀਆ ਚ ਉਦੋਂ ਆਪਣੀਆਂ ਟੀਮਾਂ ਨੀ ਸੀ ਬਣਦੀਆਂ ਸਿਰਫ ਜੂਨੀਅਰ ਦੀਆਂ 2 ਟੀਮਾਂ ਰਹਿ ਜਾਂਦੀਆਂ ਸੀ ਇੱਕ ਜਿਹੜਾ ਸ਼ਹਿਰ ਹੋਸਟ ਕਰਦਾ ਸੀ ਗੇਮਸ ਤੇ ਇੱਕ ਅੱਧੀ ਬਾਹਰੋਂ ਹੁੰਦੀ ਸੀ ਉਹਦੇ ਕਰਕੇ ਆਪਾਂ ਇਹ ਚੇਂਜ ਕੀਤਾ ਸੀ ਉਹ ਸਮੇਂ ਦੀ ਲੋੜ ਸੀ ਉਦੋਂ ਚੇਂਜ ਕਰਨ ਦੀ ਤੇ ਹੁਣ ਸਮੇਂ ਦੀ ਲੋੜ ਆ ਕਿ ਆਪਾਂ ਬੈਕ ਟੂ ਪ੍ਰੋਪਰ ਸਿਸਟਮ ਆ ਜਾਈਏ ਜੀ ਤਾਂ ਉਹਦੇ ਨਾਲ ਬੱਚਿਆਂ ਨੂੰ ਬੈਨੀਫਿਟ ਵੀ ਹੋਊਗਾ ਕਿਉਂਕਿ ਸਟਰਕਚਰ ਚੇਂਜ ਨਾਲ ਬਹੁਤ ਫਰਕ ਪੈਂਦਾ ਜੀ ਜਿਵੇਂ ਕਿ ਹੁਣ ਕਬੱਡੀ ਆਪਾਂ ਕਹਿ ਕਬੱਡੀ ਦਿੰਦੇ ਹਾਂ ਜੀ ਇੱਕ ਨੈਸ਼ਨਲ ਤੇ ਸਰਕਲ ਸਟਾਈਲ ਚ ਫਰਕ ਆ ਜੀ ਬਹੁਤ
0: ਬਹੁਤ ਫਰਕ ਹੈ ਜੀ
2: ਹਾਂਜੀ ਸੇਮ ਇਹ 7-a-side ਤੇ 11-a-side ਚ ਫਰਕ ਆ ਜੀ
0: ਜੀ ਸੋ ਸ਼ੁਕ ਸਾਹਿਬ ਅਗਲਾ ਸਵਾਲ ਤੁਹਾਡੇ ਲਈ ਹੈ ਇਸ ਵਾਰੀ ਤੁਸੀਂ ਗੇਮਾਂ ਦੇ ਵਿੱਚ ਇਨਵੋਲਵ ਰਹੇ ਹੋ ਸਭ ਤੋਂ ਵੱਡੀਆਂ ਜਿਹੜੀਆਂ ਗੇਮਸ ਨੇ ਉਹ ਮੈਲਬਨ ਦੀਆਂ ਉਹਨਾਂ ਦੇ ਵਿੱਚ ਤੁਸੀਂ ਕਰਤਾ ਧਰਤਾਵਾਂ ਦੇ ਵਿੱਚੋਂ ਤੁਸੀਂ ਇੱਕ ਰਹੇ ਹੋ ਇਸ ਸਮੇਂ ਦੇ ਦਰਮਿਆਨ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਨੋਟ ਕੀਤੀਆਂ ਹੋਣੀਆਂ ਕਿ ਯਾਰ ਆਹ ਸਮੱਸਿਆ ਆਹ ਸ਼ਿਕਾਇਤਾਂ ਜਿਹੜੀਆਂ ਲੋਕਾਂ ਵੱਲੋਂ ਆਈਆਂ ਇਹਨੂੰ ਇਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਜੇਕਰ ਇਹਨੂੰ ਨੈਸ਼ਨਲ ਪੱਧਰ 'ਤੇ ਉਠਾਇਆ ਜਾਵੇ ਕੁਛ ਇੱਦਾਂ ਦੀਆਂ ਕੁਛ ਨਹੀਂ ਆਈਡੈਂਟੀਫਾਈਡ
1: ਹਾਂਜੀ ਦੇਖੋ ਕਈ ਗੱਲਾਂ ਵਿੱਚ ਐਕਸਪੀਰੀਅੰਸ ਕੀਤਾ ਆ ਬਈ ਪ੍ਰਬੰਧ ਸਾਡੇ ਵਧੀਆ ਸੀਗੇ ਪਰ ਕਈ ਚੀਜ਼ਾਂ ਐਕਸਪੀਰੀਅੰਸ ਕੀਤਾ ਕਿ ਸਾਨੂੰ ਉੱਥੇ ਕੁਛ ਏਰੀਏ ਹੈਗੇ ਨੇ ਜਿੱਥੇ ਸਾਨੂੰ ਉੱਥੇ ਹੋਰ ਵਰਕ ਕਰਨ ਦੀ ਲੋੜ ਆ ਅਤੇ ਮੇਰੀ ਸੋਚ ਤਾਂ ਆ ਕਿ ਦੇਖੋ ਸਿੱਖ ਗੇਮਾਂ ਆ ਅਤੇ ਜੇ ਅਸੀਂ ਥੋੜ੍ਹਾ ਜਿਹਾ ਆਪਣਾ ਕੰਪੀਟੀਸ਼ਨ ਅਲੀਟ ਕਰ ਦਈਏ ਤਾਂ ਸਾਡੇ ਕਮਿਊਨਿਟੀ ਲਈ ਬਹੁਤ ਵਧੀਆ ਹੋਊਗਾ ਇੱਕ ਸਾਡਾ ਕਮਿਊਨਿਟੀ ਲਈ ਬਹੁਤ ਵਧੀਆ ਪਲੇਟਫਾਰਮ ਆ ਅਤੇ ਸਾਡਾ ਤਾਂ ਸੁਪਨਾ ਆ ਕਿ ਸਾਡੀਆਂ ਜਿਹੜੇ ਅੱਗੇ ਬੱਚੇ ਨੇ ਇਹ ਜਿਹੜੇ ਪਾਰਟੀਸਪੇਟ ਹੁੰਦੇ ਨੇ ਇਹ ਨੈਸ਼ਨਲ ਤੱਕ ਖੇਡਣ ਇਹ ਕਾਮਨਵੈਲਥ ਤੱਕ ਜਾਣ ਅਤੇ ਵਾਹਿਗੁਰੂ ਕਿਰਪਾ ਕਰੇ ਅਤੇ ਇਹ ਓਲੰਪਿਕ ਤੱਕ ਜਾਣ ਤਾਂ ਸਾਡਾ ਤਾਂ ਸੁਪਨਾ ਹੈ ਵੀ ਜਿਹੜਾ ਬੱਚਾ ਵੀ ਜਾਵੇ ਅਤੇ ਇੱਕ ਦੇਖੋ ਕਹਿਲਾ ਕਹਿ ਲਓ ਵੀ ਇੱਕ ਬੰਦਾ ਬਹੁਤ ਥੋੜ੍ਹੇ ਲੈਵਲ ਤੋਂ ਸ਼ੁਰੂ ਕਰਦਾ ਆ ਅਤੇ ਬੱਚਿਆਂ ਲਈ ਇੱਕ ਬਹੁਤ ਸੋਹਣਾ ਸਟਾਰਟਿੰਗ ਪੁਆਇੰਟ ਆ ਆਪਣੇ ਸਿੱਖ ਗੇਮਾਂ ਅਤੇ ਬੱਚਿਆਂ ਨੂੰ ਨਾਲ ਆਪਣੇ ਨਾਲ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਆ, ਕਲਚਰ ਐਕਟੀਵਿਟੀਜ਼ ਹੁੰਦੀਆਂ ਨੇ, ਆਪਣੇ ਕਲਚਰ ਨਾਲ ਜੁੜਦੇ ਨੇ, ਅਤੇ ਮੇਨ ਤਾਂ ਆਹੀ ਹੈ ਕਿ ਥੋੜ੍ਹਾ ਸਾਡਾ ਜੇ ਕੰਪਟੀਸ਼ਨ ਅਲੀਟ ਹੋ ਜੂਗਾ ਨਾ, ਅਤੇ ਸਾਡਾ ਬੱਚਿਆਂ ਦੇ ਅੱਗੇ ਜਾਣ ਲਈ ਬਹੁਤ ਸੋਹਣਾ ਮੌਕਾ ਮਿਲੇਗਾ
0: ਜੀ। ਸੋ ਉਹ ਜਿਹੜੀ ਮਤਲਬ ਉਤਲੇ ਲੈਵਲ 'ਤੇ ਲੈ ਕੇ ਜਾਣ ਦੇ ਲਈ ਕੀ ਉਹਦੇ ਲਈ ਕੋਈ ਬੁਲਟ ਪਰੂਫ ਪਲੈਨ, ਕੋਈ ਇੱਦਾਂ ਦੇ ਕੁਛ ਡਿਸਕਸ਼ਨਸ ਵੀ ਆਪਾਂ ਇਹ ਚੀਜ਼ਾਂ ਇਹਨਾਂ ਨੂੰ ਅਮਲੀ ਜਾਮਾ ਕਿੱਦਾਂ ਪਹਿਨਾ ਸਕਦੇ?
1: ਦੇਖੋ ਇਹ ਕੰਮ ਤਦੇ ਹੋ ਸਕਦਾ ਜੇ ਤੁਹਾਡਾ ਕੰਪਟੀਸ਼ਨ ਹਾਰਡ ਆ, ਜਿੰਨਾ ਕੰਪਟੀਸ਼ਨ ਟਫ ਹੋਊਗਾ ਉਹ 'ਚੋਂ ਜਿੰਨਾ ਵਧੀਆ ਪਲੇਅਰ ਬਣਨਾ ਉਹ 'ਚੋਂ ਬਣਨਾ ਆ, ਜੇ ਕਹੋ ਆਪਾਂ ਈਜ਼ੀ ਕੰਪਟੀਸ਼ਨ 'ਚੋਂ ਤਾਂ ਕਿਤੇ ਨਹੀਂ ਪਹੁੰਚਿਆ ਜਾ ਸਕਦਾ, ਕਿਉਂਕਿ ਜੇ ਨੈਸ਼ਨਲ ਲੈਵਲ ਤਾਂ ਆਪਾਂ ਦੇਖੀਏ ਤਾਂ ਉਹਨਾਂ ਦਾ ਕੰਪਟੀਸ਼ਨ ਬਹੁਤ ਹਾਰਡ ਆ, ਉੱਥੇ ਤੱਕ ਪਹੁੰਚਣ ਲਈ ਅਤੇ ਬੱਚਿਆਂ ਨੂੰ ਵੀ ਕਹਿ ਲਓ ਆਪਾਂ ਇੱਕ ਵਾਰ ਅੱਗ 'ਚੋਂ ਨਿਕਲਣਾ ਪੈਣਾ ਆ, ਅਤੇ ਵੱਧ ਮਿਹਨਤ ਕਰਨੀ ਪੈਣੀ ਆ, ਅਤੇ ਦੇਖੋ ਇੱਕ ਯੰਗ ਬੱਚੇ ਨੇ ਇਹ ਇਹਨਾਂ 'ਚ ਰੱਬ ਵੱਲੋਂ ਇੰਨੀ ਕਪੈਸਿਟੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰ ਸਕਦੇ ਨੇ ਆਹ, ਅਤੇ ਦੇਖੋ ਜੇ ਇਹਨਾਂ ਨੂੰ ਅੱਗੇ ਦਿਸੂਗਾ ਵੀ ਸਾਨੂੰ ਇੰਨਾ ਹਾਰਡ ਵਰਕ ਕਰਕੇ ਆਪਾਂ ਕਿਤੇ ਪਹੁੰਚ ਰਹੇ ਹਾਂ, ਤਾਂ ਮੈਂ ਸ਼ੋਰ ਹਾਂ ਕਿ ਬੱਚੇ ਆਪਣੇ ਸਾਡਾ ਜਿਹੜਾ ਸਿੱਖੀ ਖੂਨ ਆ ਇਹ 'ਚ ਬਹੁਤ ਵੱਡੇ ਜਜ਼ਬਾਤ ਨੇ, ਅਤੇ ਆਪਣਾ ਜਿਹੜਾ ਖੂਨ ਆ ਇਹ ਅਥਲੀਟ ਵਾਲੇ ਪਾਸੇ ਨੂੰ ਬਹੁਤ ਉੱਪਰ ਤੱਕ ਜਾ ਸਕਦਾ,
0: ਮਿਹਨਤ ਕਰਕੇ ਨਿਖਰ ਜਾਊਗਾ।
1: ਹਾਂ ਨਿਖਰ ਜਾਏਗਾ
0: ਜੀ। ਪ੍ਰਧਾਨ ਸਾਹਿਬ ਇੱਕ ਹੋਰ ਚੀਜ਼ ਜਿਹੜੀ ਗਾਇਬ ਗਾਏ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਕਿਉਂ ਨਾ ਸਾਰਾ ਸਾਲ ਹੀ ਕੰਪੀਟੀਸ਼ਨ ਜਾਂ ਇੱਦਾਂ ਦੀਆਂ ਲੋਕਲ ਲੈਵਲ ਦੇ ਉੱਤੇ ਲੀਗਸ ਚੱਲਦੀਆਂ ਰਹਿਣ, ਅਤੇ ਫਿਰ ਉਹਦੇ ਵਿੱਚ ਅੱਗੇ ਚੱਲ ਕੇ ਜਿਹੜੇ ਮੇਨ ਮੈਚ ਨੇ ਉਹ ਖਿਡਾਏ ਜਾਣ ਸਿੱਖ ਖੇਡਾਂ ਦੇ ਉਹਨਾਂ ਤਿੰਨਾਂ ਦਿਨਾਂ ਦੇ ਦਰਮਿਆਨ, ਕੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਡੂਏਬਲ ਨੇ ਜਾਂ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ
2: ਐਕਚੁਅਲੀ ਜਿਹੜਾ ਕੁਈਨਲੈਂਡ ਆ ਜੀ ਇੱਥੇ ਅਸੀਂ ਲੋਕਲ ਕੰਪੀਟੀਸ਼ਨ ਹਰ ਸਾਲ ਚੱਲਦਾ ਜੀ, ਤਕਰੀਬਨ ਐਵਰੀ ਵੀਕਐਂਡ ਹੁਣ ਟੂਰਨਾਮੈਂਟ ਚੱਲੀ ਜਾਂਦੇ ਜੀ ਸਾਡੇ
0: ਜੀ।
2: ਜਿੱਥੋਂ ਤੱਕ ਆਪਣੇ ਇਹ ਆ ਕਿ ਲਿਮਿਟਡ ਟੀਮਾਂ ਕਰਨ ਦਾ, ਐਕਚੁਅਲੀ ਉਹ ਕੀ ਹੈ ਜੀ ਹੁਣ ਹਰ ਇੱਕ ਏਰੀਏ ਚ ਨਾ, ਜਿੱਦਾਂ ਹੁਣ ਮੈਲਬਰਨ ਕਬੱਡੀ ਦੀਆਂ ਟੀਮਾਂ ਜ਼ਿਆਦਾ ਆ ਜੀ, ਬ੍ਰਿਸਬਨ ਕਬੱਡੀ ਦੀਆਂ ਘੱਟ ਆ ਜੀ, ਬ੍ਰਿਸਬਨ ਸੋਕਰ ਦੀਆਂ ਟੀਮਾਂ ਜ਼ਿਆਦਾ ਆ, ਤੇ ਹਾਕੀ ਦੀ ਇੱਕ ਟੀਮ ਆ ਜੀ, ਹੁਣ ਮੈਲਬਰਨ ਚ ਹਾਕੀ ਦੀਆਂ ਜ਼ਿਆਦਾ ਆ, ਇਸ ਕਰਕੇ ਆਪਾਂ ਨੰਬਰਸ ਨਹੀਂ ਕਰ ਸਕਦੇ ਕਿ ਤੁਸੀਂ ਦੋ ਟੀਮਾਂ ਹੀ ਲਿਆ ਸਕਦੇ ਜਾਂ ਤਿੰਨ, ਕਿਉਂਕਿ ਆਪਣੇ ਹਰ ਇੱਕ ਸਟੇਟ ਦੀ ਸਪੋਰਟਸ ਥੋੜ੍ਹੀ ਜਿਹੀ ਡਿਫਰੈਂਟ ਆ ਜੀ
0: ਬਿਲਕੁਲ।
2: ਸੋ ਇਹਦੇ ਕਰਕੇ ਦੂਸਰਾ ਇਹ ਵੀ ਮੈਨੂੰ ਲੱਗਦਾ ਜੇ ਆਪਾਂ ਇਹ ਕਰਦੇ ਹਾਂ ਤਾਂ ਉਹਦੇ ਕਾਫੀ ਕੰਮ ਉਹਦੇ ਤੇ ਪਹਿਲਾਂ ਬਹੁਤ ਕਰਨਾ ਪਊਗਾ ਜੀ, ਕਿਉਂਕਿ ਸਿੱਧਾ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਤਿੰਨ ਟੀਮਾਂ ਪਿੱਕ ਕਰਨੀਆਂ, ਬਾਅਦ ਚ ਆ ਜਾਣਾ ਕਿ ਉਹ ਪਲੇਅਰ ਕੌਣ ਖੇਡ ਸਕਦੇ ਆ, ਜਿਹੜੇ ਕੁਆਲੀਫਾਇੰਗ ਖੇਡੇ ਆ ਜਾਂ ਜਿਹੜੇ ਇੰਟਰਸਟੇਟ ਖੇਡਣ ਜਾ ਰਹੇ ਆ
0: ਜੀ,
2: ਉਹਦੇ ਚ ਕਲੱਬਾਂ ਚ ਫਿਰ ਥੋੜੀ ਜਿਹੀ ਮੇਰੀ ਸੋਚ ਆ ਕਿ ਫ੍ਰਿਕਸ਼ਨ ਵੱਧ ਜਾਣੀ ਆ, ਕਿਉਂਕਿ ਉਹ ਪਲੇਅਰ ਪੱਟਣ ਵਾਲਾ ਚੱਕਰ ਸ਼ੁਰੂ ਹੋ ਜਾਣਾ ਜੀ।
0: ਸੋ ਆਪਾਂ ਜਿੱਦਾਂ ਕਬੱਡੀ ਦੇ ਵਿੱਚ ਆਪਾਂ ਚਲੋ ਵਹਿੰਦੇ ਆਏ ਆ ਤੇ
2: ਹਾਂਜੀ ਹਾਂਜੀ ਉਹ ਕਾਫੀ, ਕਿਉਂਕਿ ਹੁਣ ਮੈਜੋਰਿਟੀ ਲੋਕ ਆ ਨਾ ਜਿਹੜੇ ਉਹ ਹਰ ਕਲੱਬ ਨਾਲ ਜਿਹੜੇ ਜੁੜੇ ਆ ਉਹ ਕੰਪੀਟੀਸ਼ਨ ਖੇਡਦੇ ਆ ਜੀ, ਸਾਰਾ ਸਾਲ ਖੇਡਦੇ ਆ ਤੇ ਗੇਮਾਂ ਤੇ ਵੀ ਜਾਂਦੇ ਆ, ਪਰ ਜਦੋਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਮੰਨ ਲਓ ਦੋ ਟੀਮਾਂ ਮੈਲਬਰਨ ਤੋਂ ਜਾ ਰਹੀਆਂ, ਉਹ ਜਿਹੜੀਆਂ ਦੂਸਰੀਆਂ ਕਲੱਬਾਂ ਦੇ ਪਲੇਅਰ ਆ ਉਹਨਾਂ ਨੇ ਕੋਸ਼ਿਸ਼ ਕਰਨੀ ਉਹਨਾਂ ਕਲੱਬਾਂ ਚੱਲ ਜਾਈਏ, ਨੈਕਸਟ ਈਅਰ ਜਿਹੜੀਆਂ ਉਹ ਛੋਟੀਆਂ ਕਲੱਬਾਂ ਹੁਣ ਰਹਿ ਜਾਣੀਆਂ ਉਹ ਖਤਮ ਹੋ ਜਾਣਗੀਆਂ ਜੀ
0: ਜੀ। ਬਿਲਕੁਲ ਬੜੇ ਜਿਹੜੇ ਪ੍ਰੋ ਕੌਨਸ ਨਾਲ ਸੋਚ ਵਿਚਾਰ ਕਰਨੇ ਪੈਂਦੇ ਨੇ। ਅਤੇ ਜਾਂਦੇ ਜਾਂਦੇ ਪਰਥ ਹੁਣ ਇਸ ਵਾਰੀ ਗੇਮਸ ਨੇ, ਪਰਥ ਨੂੰ ਲੈ ਕੇ ਕੁਛ ਨਵੇਂ ਮਨਸੂਬੇ, ਕੁਛ ਨਵੀਆਂ ਤਿਆਰੀਆਂ ਕੀ ਚੱਲ ਰਿਹਾ ਸੋ ਫਾਰ, ਆਪਾਂ ਕੀ ਦੱਸ ਸਕਦੇ
2: ਹਾਂ ਜੀ? ਐਕਚੁਅਲੀ ਪਰਥ ਦੀ ਕਮੇਟੀ ਬਹੁਤ ਮਿਹਨਤੀ ਆ ਜੀ, ਬਹੁਤ ਹਾਰਡ ਵਰਕ ਕਰ ਰਹੇ ਆ, ਈਵਨ ਉਹਨਾਂ ਨੂੰ ਥੋੜਾ ਜਿਹਾ ਸਮਾਂ ਘੱਟ ਮਿਲਿਆ ਕਿਉਂਕਿ ਕਮੇਟੀ ਲੇਟ ਬਣੀ ਉਹਨਾਂ ਦੀ, ਪਰ ਉਹ ਹੋਪਫੁਲੀ ਉਹਨੇ ਸਾਰਾ ਐਨ ਵਧੀਆ ਕਰ ਲੈਣਾ ਜੀ, ਕਿਉਂਕਿ ਉਹ ਕਾਫੀ ਕੰਮ ਕਰਨ ਨੂੰ ਨਾ ਬਹੁਤ ਉਤਸ਼ਾਹਤ ਆ ਜੀ ਸਾਰੀ ਕਮਿਊਨਿਟੀ, ਆਪਾਂ ਸਾਰਿਆਂ ਨੂੰ ਇੱਕ ਰਿਕੁਐਸਟ ਵੀ ਕਰਦੇ, ਸੱਦਾ ਵੀ ਦਿੰਦੇ ਕਿ ਜ਼ਰੂਰ ਪਹੁੰਚੋ ਪਰਥ, ਕਿਉਂਕਿ ਉਹ 5 ਸਾਲ ਆਪਣੇ ਨਾ ਈਸਟ ਕੋਸਟ ਤੇ ਆਉਂਦੇ ਆ ਮਹਿੰਗੀ ਟਿਕਟ ਲੈ ਕੇ, ਆਪਾਂ ਨੂੰ ਸਿਰਫ 1 ਸਾਲ ਜਾਣਾ ਪੈਂਦਾ 6ਵੇਂ ਸਾਲ ਪਰਥ ਚ, ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਉਹਨਾਂ ਦੀ ਸਪੋਰਟ ਫੁੱਲ ਕਰੀਏ, ਤੇ ਪਰਥ ਆਲਵੇਜ਼ ਬਹੁਤ ਵੈਲ ਆਰਗਨਾਈਜ਼ ਗੇਮਸ ਹੁੰਦੀਆਂ ਜੀ, ਸਾਰੇ ਮੈਚ ਵੀ ਔਨ ਟਾਈਮ ਹੁੰਦੇ ਆ, ਉਹਨਾਂ ਦਾ ਟਰਾਂਸਪੋਰਟ ਸਿਸਟਮ ਵੀ ਵਧੀਆ ਹੁੰਦਾ ਜੀ, ਤਾਂ ਹੋਪਫੁਲੀ ਉਹਨਾਂ ਦਾ ਇਸ ਸਾਲ ਵਾਰੀ ਵੀ ਸੇਮ ਹੀ ਹੋਊਗਾ ਜੀ, ਉਹ ਵਧੀਆ ਕਰਨਗੇ ਜੀ। ਤੇ ਦੂਸਰਾ ਇਹ ਆ ਕਿ ਕਮੇਟੀ ਉਹਨਾਂ ਦੀ ਸਾਰੇ ਸ਼ਹਿਰ ਕਲੱਬਸ ਤੇ ਉਹਨਾਂ ਕੋਲ ਗੁਰਦੁਆਰਾ ਸਾਹਿਬ ਦੀ ਵੀ ਫੁੱਲ ਸਪੋਰਟ ਆ ਜੀ, ਜਿਹੜੇ ਮੇਨ ਗੁਰਦੁਆਰਾ ਸਾਹਿਬ ਆ, ਤਾਂ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਜੀ, ਕੋਈ
0: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਸ਼ੁਕਰ ਸਾਹਿਬ, ਜਦੋਂ ਇਹ ਨੈਸ਼ਨਲ ਕਮੇਟੀ 'ਤੇ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਪਰਥ ਵਾਲੇ ਜਿਹੜੇ ਜਾਂ ਫਿਰ ਕੋਈ ਜਦੋਂ ਛੋਟੇ ਸ਼ਹਿਰ ਨੇ ਦੂਰ ਨੇੜੇ ਜਿੱਥੇ ਘੱਟ ਲੋਕ ਪਹੁੰਚ ਪਾਉਂਦੇ ਨੇ ਉੱਥੇ ਕਹਿੰਦੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਨੈਸ਼ਨਲ ਕਮੇਟੀ ਦੀ, ਉਸ ਚੀਜ਼ ਨੂੰ ਲੈ ਕੇ ਜਿੱਦਾਂ ਹੁਣ ਮੈਲਬਨ ਸਿਡਨੀ ਤੋਂ ਜ਼ਿਆਦਾ ਲੋਕਾਂ ਨੇ ਮੰਨ ਲਓ ਉੱਧਰਲੇ ਪਾਸੇ ਨੂੰ ਜਾਣਾ ਹੁੰਦਾ ਵਾ, ਉਸ ਪਾਸੇ ਨੂੰ ਕੋਈ ਸੋਚ ਵਿਚਾਰ ਹੋਏ ਨੇ ਜਾਂ ਫਿਰ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ?
1: ਹਾਂਜੀ, ਦੇਖੋ ਸਾਡੀਆਂ ਮੀਟਿੰਗਾਂ ਸਟਾਰਟ ਹੋ ਜਾਣੀਆਂ ਨੇ ਹੁਣ ਨੈਸ਼ਨਲ ਲੈਵਲ ਕਮੇਟੀ ਬਣਨ ਤੋਂ ਬਾਅਦ, ਅਤੇ ਸਾਡੀ ਸਾਨੂੰ ਆਹੀ ਬੇਨਤੀ ਹੈ ਕਿ ਜਿੱਦਾਂ ਪਰਥ ਵਾਲੇ ਸਾਰੀਆਂ ਗੇਮਾਂ 'ਤੇ ਪਹੁੰਚਦੇ ਨੇ ਅਤੇ ਸਾਨੂੰ ਵੀ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਆ। ਬਹੁਤ ਸੋਹਣਾ ਸ਼ਹਿਰ ਆ ਅਤੇ ਨਾਲੇ ਬਹਾਨੇ ਨਾਲ
0: ਘੁੰਮ ਫਿਰ ਲੈਂਦਾ
1: ਆ, ਨਾਲੇ ਗੇਮਾਂ 3 ਦਿਨ ਬੰਦਾ ਵਧੀਆ ਇੰਜੋਏ ਕਰਦਾ ਹੈ ਨਾ
0: ਪਰਿਵਾਰ ਦੇ ਨਾਲ, ਤੁਸੀਂ ਜਾਓ।
1: ਬਿਲਕੁਲ ਬਿਲਕੁਲ, ਬਹੁਤ ਸੋਹਣਾ ਸ਼ਹਿਰ ਆ ਪਰਥ ਅਤੇ ਅਸੀਂ ਵੀ ਜਦੋਂ ਦੇ ਜੁੜੇ ਹਾਂ ਬਹਾਨੇ ਨਾਲ, ਦੇਖੋ ਜਿੱਦਾਂ ਇੱਕ ਵਾਰੀ ਗੋਲਡ ਕੋਸਟ ਜਾ ਚੁੱਕੇ ਹਾਂ, 2-3 ਵਾਰੀ ਬ੍ਰਿਸਬੇਨ ਹੋ ਗਿਆ, ਐਡਲੇਡ ਹੋ ਗਿਆ, ਸਿਡਨੀ ਹੋ ਗਿਆ, ਅਤੇ ਬਹਾਨੇ ਨਾਲ ਜਾ ਹੋ ਜਾਂਦਾ, ਨਹੀਂ ਤਾਂ ਉੱਦਾਂ ਨਹੀਂ ਨਾ ਜਾ ਹੁੰਦਾ ਨਾ,
0: ਨਹੀਂ ਜਾ।
1: ਇੱਕ ਤਾਂ ਤੁਸੀਂ 3 ਦਿਨ ਗੇਮਾਂ ਇੰਜੋਏ ਕਰਦੇ ਹਾਂ ਅਤੇ ਨਾਲੇ ਬਾਕੀ ਤੁਸੀਂ ਸ਼ਹਿਰ ਵੀ ਘੁੰਮ ਫਿਰ ਕੇ ਦੇਖ ਲੈਂਦੇ ਹਾਂ।
0: ਸੱਚ ਇਹ ਹੋਈ ਆ। ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬ੍ਰਿਸਬੇਨ ਤੋਂ ਤੁਸੀਂ ਜੁੜੇ ਹੋ, ਅਤੇ ਸ਼ੁਭਕਾਮਨਾਵਾਂ ਸਾਡੇ ਵੱਲੋਂ, ਅਤੇ ਹੋਪ ਜਲਦ ਆਪਾਂ ਕੁਛ।
2: ਧੰਨਵਾਦ ਜੀ ਤੁਹਾਡਾ।
0: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਸਤੋ। ਇਹ ਸਨ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ, ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ ਸਾਡੇ ਨਾਲ ਜੁੜੇ ਨੇ, ਅਤੇ ਇਸ ਟਾਈਮ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਆ ਸਿੱਖ ਖੇਡਾਂ ਦੀ, ਨੈਸ਼ਨਲ ਕਮੇਟੀ ਦੀ ਐਨਜ਼ੈਕ 'ਤੇ ਪ੍ਰਧਾਨ ਬਣੇ ਨੇ, ਸੋ ਪ੍ਰਧਾਨ ਬਣਨ ਦੇ ਉੱਤੇ ਇਹਨਾਂ ਨੂੰ ਇੱਕ ਵਾਰੀ ਫਿਰ ਤੋਂ ਵਧਾਈਆਂ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਕਮੇਟੀ, ਇੱਕ ਨਵਾਂ ਨਜ਼ਰੀਆ, ਇੱਕ ਨਵਾਂ ਫੇਰਬਦਲ, ਉਹ ਆਪਾਂ ਵੇਖਾਂਗੇ ਹਲੇ ਕਿ ਅੱਗੇ ਕੀ ਅਤੇ ਕਿੱਦਾਂ ਕਿੱਦਾਂ ਹੁੰਦਾ ਵਾਪਰਦਾ। ਅਤੇ ਇੱਧਰ ਸਾਡੇ ਨਾਲ ਸਟੂਡੀਓ ਦੇ ਵਿੱਚ ਮਹਿਮਾਨ ਸਨ ਅੱਜ ਸਰਦਾਰ ਗੁਰਪ੍ਰੀਤ ਸਿੰਘ ਸ਼ੋਕਰ, ਮੇਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇਹ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਇਸ ਕਮੇਟੀ ਦੇ ਵਿੱਚ, ਅਤੇ ਤੁਹਾਨੂੰ ਵੀ ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ, ਅਤੇ ਰੱਬ ਇਸੇ ਤਰ੍ਹਾਂ ਦੇ ਨਾਲ ਅਹੁਦੇ ਵੀ ਦਿੰਦਾ ਰਹੇ ਅਤੇ ਉਹਨਾਂ ਅਹੁਦਿਆਂ ਨੂੰ ਨਿਭਾਉਣ ਦੀ ਜਿਹੜੀ ਸ਼ਕਤੀ ਬਲ ਵੀ ਦਿੰਦਾ ਰਹੇ। ਚੜ੍ਹਦੀ ਕਲਾ ਦੇ ਵਿੱਚ ਰਹੋ।
1: ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਅਤੇ ਸਾਡੇ ਵੱਲੋਂ ਅਸੀਂ ਦੇਖੋ ਜਿਹੜੇ ਅਹੁਦੇ ਲਈ ਚੁਣੇ ਗਏ ਹਾਂ ਅਸੀਂ ਪੂਰਾ ਜ਼ੋਰ ਲਾਵਾਂਗੇ ਆਪਣੇ ਦਿਲ ਤੋਂ ਵੀ ਆਪਾਂ ਜਿਹੜਾ ਵੀ ਅਹੁਦਾ ਆ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਅਸੀਂ, ਅਤੇ ਬਾਕੀ ਸਾਰੀ ਕਮਿਊਨਿਟੀ ਨੂੰ ਆਹੀ ਬੇਨਤੀ ਆ ਕਿ ਸਾਥ ਦਿਓ ਸਾਡਾ, ਅਤੇ ਸਿੱਖ ਗੇਮਾਂ ਦੀ ਬਹੁਤ ਵੱਡੀ ਅਹਿਮੀਅਤ ਆ, ਅਸੀਂ ਰਲ ਮਿਲ ਕੇ ਸਾਰੇ ਇਹਨਾਂ ਦਾ ਵੱਧ ਤੋਂ ਵੱਧ ਸੋਚੀਏ ਸਿੱਖ ਗੇਮਾਂ ਬਾਰੇ, ਅਤੇ ਇੱਕ ਵਧੀਆ ਆਪਣੀਆਂ ਖੇਡਾਂ ਆਪਣੀਆਂ ਦੁਨੀਆਂ ਵਿੱਚ ਪਹਿਲੇ ਬਹੁਤ ਨਾਂ ਆ ਅਤੇ ਹੋਰ ਵੱਡਾ ਨਾਂ ਆਪਾਂ ਕਰੀ ਨਾ ਦੁਨੀਆਂ ਦੇ ਵਿੱਚ।
0: ਹਾਂਜੀ, ਸਾਡੇ ਵੱਲੋਂ ਸ਼ੁਭਕਾਮਨਾਵਾਂ ਜੀ, ਵੇਖੋ ਤੁਸੀਂ ਅੱਗੇ ਲੱਗੇ ਹੋ ਅਤੇ ਬਾਕੀ ਸਾਰਾ ਭਾਈਚਾਰਾ ਜਿਹੜਾ ਪਿੱਛੇ ਸਾਥ ਦੇਣ ਦੇ ਲਈ ਖੜਾ ਵਾ, ਅਤੇ ਜਦੋਂ ਵੀ ਕੁਛ ਨਵਾਂ ਬਣਦਾ ਵਾ, ਕੋਈ ਨਵੇਂ ਅਹੁਦੇਦਾਰ ਅੱਗੇ ਆਉਂਦੇ ਨੇ ਅਤੇ ਨਵੀਆਂ ਆਸਾਂ ਉਮੀਦਾਂ ਜਾਗਦੀਆਂ ਨੇ, ਸੋ ਤੁਹਾਡੇ ਤੋਂ ਆਸਾਂ ਉਮੀਦਾਂ ਬਰਕਰਾਰ ਨੇ, ਸਾਡੇ ਵੱਲੋਂ ਸ਼ੁਭਕਾਮਨਾਵਾਂ।
1: ਧੰਨਵਾਦ
0: ਜੀ। ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਸ਼ੋਕਰ, ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
7: 04332802052 ਤੇ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे ही कॉल करो प्रतिंदर गरेवाल नू 0490054596 गरेवाल वीजा सॉल्यूशंस .com.au ते जाओ ਤੁਹਾਡਾ ਕੋਈ ਹੱਲ ਕਰੀਏ
1: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
3: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ.com
7: ਲਾਦੇ ਫੇਰ

0: ready, set, go. Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chadston Ford. Ready, set, Ford.
1: ਵੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नु तुहाडे नेड़े सिनेमा घरां च।
3: ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te 04332802522 ਤੇ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: wow, teri sabzi de khushbu ate taste vich kuch ta kamal hai, mainu vi dass de secret।
4: amrit, eh kamal hai gold leaf dairy de pure new zealand tea da। new zealand vich free range grass fed gaawan de dudh to taiyar, na ta is vich oil, na hi koi color, hormones ya antibiotics। bilkul pure hai ki plastic de dabbyan ch nahi balki glass container ch pack hunda hai।
3: tusi vi ajj hi buy karo gold leaf da pure new zealand tea apne nede de indian ग्रोसरी स्टोर तो। विजिट goldleafdairy.com।

जो हम तुम संग है तो फिर क्या गम। तू मेरा दिल, तू मेरी जान।

0: ਸਾਰਾ ਜੁਲਾਈ ਨੂੰ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
3: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: सबसे दमदार और रोमांचक कहानी
6: अल्फा प्रोग्राम उसका जुनून है।
5: शानदार एक्शन एंटरटेनर 3 जुलाई को।
6: मैं जो बना रहा हूँ वो इतिहास है।
5: आलिया भट्ट, शर्वरी, अनिल कपूर और बॉबी देओल स्टारर।
7: शुरू करो अग्नि परीक्षा
5: 3 जुलाई को आपके नजदीकी सिनेमा घरों में। अल्फा।
8: वो वेट कर रहा है तुम्हारा।
1: सोना चाहिदा,
9: भरोसा चाहिदा,
1: क्वालिटी ते बायबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते।
10: ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-93-33
10: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733।
10: VY Immigration and Education Consultant,
11: ਹਰ ਕਦਮ ਤੁਹਾਡੇ ਨਾਲ।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਸਰਪੰਚ।
14: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
13: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
0: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
8: ਕਿੱਥੇ ਵੱਜ ਗਈ ਤੇਰੀ ਗੱਡੀ
9: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
15: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
16: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
17: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
16: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
18: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji re hawale nal pao. 3 saal di free service. Chadston Ford. Ready, set, Ford.
19: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਮੈਨੂੰ ਨੀ ਲੱਗਦਾ ਇੱਥੇ ਤੁਹਾਡੇ ਵਰਗਾ ਯਾਰ ਕਿਸੇ ਦਾ ਹੋਣਾ ਮਨਤੇਜ ਕਮਾਲ ਹੀ ਕਰਦਾ ਇਹੋ ਜਿਹਾ ਯਾਰ ਕਿਸੇ ਦਾ ਹੋਵੇ ਕਿਸੇ ਨੂੰ ਦੁਸ਼ਮਣ ਦੀ ਕੀ ਲੋੜ
1: ਅੱਛਾ ਭਾਜੀ ਜਦੋਂ ਤੁਸੀਂ ਪਹਿਲਾਂ ਗਾਣਾ ਸਟਾਰਟ ਕੀਤਾ ਸੀ ਨਾ
0: ਹਾਂਜੀ
1: ਇਹਦੀ ਪਹਿਲੀ ਲਾਈਨ ਜਿਹੜੀ ਆ ਉਹ ਮੇਰੇ ਕਹਿੰਦਾ ਹਿੰਦੀ ਸੀ ਕੈਸਾ ਮੁਕੜਾ ਤੂੰ ਲੈ ਕੇ ਆਇਆ
0: ਮੈਨੂੰ
1: ਮਤਲਬ ਇਹ ਜਦੋਂ ਆਪਾਂ ਕਾਲਜ ਟਾਈਮ ਤੇ ਜਿੱਦਾਂ ਕੀ ਕਹਿੰਦੇ ਹੁੰਦੀ ਆ ਯੁਕਤਾਂ ਪਾਕਿਸਤਾਨੀ ਵਾਲੇ ਯੁਕਤਾਂ ਮਾਰਦੇ ਹੁੰਦੇ ਆ ਤੇ ਏਦਾਂ ਹੀ ਆਪਾਂ ਹਾਸਾ ਵਜਾ ਕੇ ਏਦਾਂ ਥੀਏਟਰ ਚ ਕਰਦੇ ਹੁੰਦੇ ਆ ਤੇ ਇੱਕ ਕਹਿੰਦਾ ਯਾਰ ਕਿੱਦਾਂ ਦਾ ਮੂੰਹ ਲੈ ਕੇ ਆ ਜਿੱਦਾਂ ਪਾਣ ਆ ਥੂ ਹੁਣੇ ਕਰਕੇ ਸੁੱਟਿਆ ਹੋਵੇ ਤੇ ਮੈਂ ਕਿਹਾ ਯਾਰ ਆਹ ਦੇਖੋ ਕਿੰਨੇ ਸਲੀਕੇ ਲੱਗਿਆ ਇਹ ਹਿੰਦੀ ਚ ਨਾ
0: ਕਿੱਦਾਂ ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਪਾਥੀ ਪੁੱਠੀ ਪਈ
1: ਮਤਲਬ ਮੈਨੂੰ ਨਾ ਉਸੇ ਨੇ ਕਲਿੱਕ ਹੋ ਗਿਆ
0: ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਤੌਲੀਆ ਗਿੱਲਾ ਕਰਕੇ ਇਕੱਠਾ ਰੱਖਿਆ ਹੁੰਦਾ
1: ਕਿੱਦਾਂ ਦਾ ਮੂੰਹ ਲੈ ਗਿਆ ਜਿੱਦਾਂ ਲਿਖਿਆ ਹੋਵੇ ਦੋਰ ਫਿੱਟੇ ਮੂੰਹ
0: ਮੈਨੂੰ
1: ਸਪੈਸ਼ਲ ਲੱਗ ਰਹੇ ਹੋ
0: ਲਿਖਿਆ ਸਪੈਸ਼ਲ
1: ਮੈਂ
0: ਸਪੈਸ਼ਲ ਤੇ ਤੁਸੀਂ ਇੰਗਲੈਂਡ
1: ਬਣੇ
0: ਮਤਲਬ ਇੰਗਲੈਂਡ ਚੋਂ ਫ੍ਰੀ ਮਿਲਦੀਆਂ
1: ਭਾਜੀ ਪਿਛਲਾ ਇੰਗਲੈਂਡ ਪਿਛਲੇ ਸਾਲ ਵਾਲਾ ਤੈਨੂੰ ਯਾਦ ਆ
0: ਪਿਛਲੀ ਵਾਰ ਪਾਈ ਸੀਗੀ ਪਰ ਮਤਲਬ ਪੂਰੀ ਤਰ੍ਹਾਂ ਨਾਲ ਤੁਸੀਂ ਇੰਗਲੈਂਡ ਦਾ ਪਾਇਆ ਮਤਲਬ ਤੁਸੀਂ ਕਿਸੇ ਪਾਸੇ ਇੰਗਲੈਂਡ ਦੇ ਲੱਗਦੇ
1: ਕਿਉਂ ਨੀ ਲੱਗਦਾ ਭਾਜੀ ਏਦਾਂ ਥੋੜੀ ਆਇਆ ਮੈਂ ਇੰਗਲੈਂਡੀਅਨ
0: ਤੁਸੀਂ ਲੱਗਦੇ ਹੋ ਕਿਸੇ ਲੈਂਡ ਦੇ ਪਰ ਉਹ ਇੰਗਲੈਂਡ ਨਹੀਂ ਹੈ ਮੈਂ ਤੁਹਾਨੂੰ ਜਮਾ ਹੀ ਬੇਦੋਸ਼ਾ ਨਹੀਂ ਕਰ ਰਿਹਾ ਹੈਗਾ ਬੇਦੋਸ਼ਾ ਨਹੀਂ ਕਰ ਰਿਹਾ ਪਰ ਹੈਗੇ ਹੋ ਕਿਸੇ ਨਾ ਕਿਸੇ ਦੇਸ਼ ਦੇ
1: ਮੈਂ ਉਹ ਨਾ ਕਹਿ ਦਿਓ
0: ਗੋਲ
1: ਗੋਲ ਕਰੀ ਜਾ ਰਹੇ ਕਰਵਾਈ ਜਾ ਰਹੇ
0: ਮੈਨੂੰ ਤਾਂ ਪਹਿਲੀ ਵਾਰ ਮਤਲਬ ਇੰਨੀਆਂ ਕੰਟਰੀ ਵੈਸੇ ਤਾਂ 195 ਦੇ ਬਾਰੇ ਕਿੱਥੇ ਪਤਾ ਹੋਣਾ
1: ਅੱਛਾ
0: ਪਰ ਫੇਰ ਵੀ ਮੈਨੂੰ ਕੈਪੇ ਬੇਡੇ ਬਾਰੇ ਪਹਿਲੀ ਵਾਰ ਫੁੱਟਬਾਲ ਦੇ ਵਿੱਚ ਹੀ ਪਤਾ ਚੱਲਿਆ ਅੱਛਾ ਇਹ ਕੰਟਰੀ ਵੀ
1: ਕੈਪੇ ਬੇਡੇ ਮੈਨੂੰ ਤਾਂ ਲਾ ਹੀ ਬੜਾ ਔਖਾ ਮੈਨੂੰ ਐਂ ਲੱਗਦਾ ਜਿੱਦਾਂ ਬਹੁਤ ਇੱਥੇ ਅਮੀਰ ਬੰਦੇ ਰਹਿੰਦੇ ਹੋਣਗੇ
0: 4-5 ਲੱਖ ਲੋਕ ਤਾਂ ਰਹਿੰਦੇ ਨੇ ਟੋਟਲ ਜਿੰਨੇ ਤੁਹਾਡੇ ਮੁਹੱਲੇ ਚ ਰਹਿੰਦੇ ਨੇ ਉਨੇ ਪੂਰੇ ਕੰਟਰੀ ਚ ਰਹਿੰਦੇ
1: ਜਿੰਨੇ ਸਾਡੀ ਧਾਕਾ ਕਲੋਨੀ ਚ ਰਹਿੰਦੇ ਸੀ
0: ਧਾਕਾ ਕਲੋਨੀ ਦੇ ਨਾਲ ਉਹਦਾ ਵੱਧ ਇੱਥੇ ਰਹਿੰਦੇ
1: ਜਿਹੜਾ ਜਿਹੜਾ ਕੋਈ ਸੁਣਦਾ ਹੋਏਗਾ ਜਿਹਨੂੰ ਪਤਾ ਹੋਏਗਾ ਧਾਕਾ ਕਲੋਨੀ ਦਾ ਕਹਿੰਦਾ ਹੈਗਾ ਯਾਰ ਸਾਡੀ ਕਲੋਨੀ ਦਾ ਨਾਂ ਲੈ ਰਿਹਾ
0: ਕਮਾਲ ਹੈ ਭਾਜੀ ਪਰ ਮਤਲਬ ਸੌਕਰ ਹਰ ਪਾਸੇ ਗੱਲ ਹੋ ਰਹੀ ਹੈ ਤੇ ਅੱਜ ਆਪਣੀਆਂ ਜਿਹੜੀਆਂ 4-5 ਖਬਰਾਂ ਹੈਗੀਆਂ ਉਹਦੇ ਚ ਇੱਕ ਸੌਕਰ ਦੀ ਵੀ ਖਬਰ
1: ਉਹ ਵੀ ਫੁੱਟਬਾਲ ਵਾਂਗੂ ਐ ਗੋਲ ਗੋਲ ਹੈ
0: ਕਮਾਲ ਮਤਲਬ ਤੁਸੀਂ ਯੂ ਫੋਲੋਇੰਗ
1: ਓ ਯਾਰ ਮੈਂ ਫੋਲੋ ਨਹੀਂ ਕਰਦਾ ਪਰ ਗੂਗਲ
0: ਨਹੀਂ ਮੈਂ ਪੂਰੀ ਗੱਲ ਸੁਣ ਲਓ ਯੂ ਫੋਲੋਇੰਗ ਗਰਲਸ
1: ਭਾਜੀ ਨਾ ਕਰੋ ਮਹਾ ਕਿਤੇ ਸਾਡੀ ਸਲਾਹ ਹੋ ਜਾਂਦੀ ਹੁੰਦੀ ਹੈ ਕਿਉਂਕਿ
0: ਬੁੱਧਵਾਰ ਵੀਰਵਾਰ ਆ ਜਾਂਦਾ
1: ਭਾਜੀ ਤੁਸੀਂ ਬੁੱਧਵਾਰ ਆ ਗਏ ਨਾ ਬੁੱਧਵਾਰ ਆ ਕੇ ਤੁਸੀਂ ਪੰਗਾ ਫੇਰ ਪਾ ਦਿੰਦੇ ਹੋ ਫੇਰ ਬੁੱਧਵਾਰ ਤੱਕ ਮੈਂ ਠੀਕ ਕਰਦਾ
0: ਤੁਹਾਨੂੰ ਰੋਟੀ ਮਿਲਦੀ ਰਹਿੰਦੀ ਹੈ
1: ਯਾਰ ਰੋਟੀ ਤੇ ਮਿਲਦੀ ਰਹਿੰਦੀ ਆ ਪਰ ਗੱਲਾਂ ਵੀ ਤੇ ਮਤਲਬ ਗੁੱਸਾ ਨਹੀਂ ਨਾ ਹੋਣਾ
0: ਚਿਕਨ ਨਹੀਂ ਮਿਲਦਾ
1: ਚਿਕਨ ਨਹੀਂ ਮਿਲਦਾ ਜਿਹੜਾ ਲੰਗਰ ਚ ਲਿਆਂਦਾ ਹੁੰਦਾ ਉਹ ਚੀਜ਼ਾਂ ਵੇਚਦੀ ਆ ਕੱਲ ਅਸੀਂ ਬੜਾ ਕੁਝ ਲੈ ਕੇ ਆਉਂਦਾ ਸੀ ਲੰਗਰ ਖਾ ਕੇ ਜਾਓ ਤੁਸੀਂ
0: ਲੋਕਾਂ ਨੂੰ ਭੁਲੇਖਾ ਨਾ ਹੋ ਜਾਵੇ ਕਿਸੇ ਗੁਰਦੁਆਰੇ ਦੀ ਗੱਲ ਨੀ ਕਰ ਰਹੇ ਕਿਸੇ ਬਾਬੇ ਦੀ ਗੱਲ
1: ਉੱਥੇ ਕੀ ਲਿਫਾਫਾ ਮਿਲਿਆ ਉਹਦੇ ਵਿੱਚ ਪਹਿਲਾਂ ਤੇ ਉਹਨਾਂ ਨੇ ਦਿੱਤਾ ਪਾਣੀ ਦੀ ਗਲਾਸ ਠੀਕ ਹੈ
0: ਲਿਫਾਫਾ ਆਪਣਾ ਘਰੋਂ ਲੈ ਕੇ ਜਾਣਾ
1: ਨਾ ਨਾ ਉਹ ਸਪੈਸ਼ਲ ਦਿੰਦੇ ਆ ਕਿਉਂਕਿ ਤੁਹਾਨੂੰ ਪਤਾ ਵਾ ਵੀ ਇਹਨਾਂ ਨੇ ਨਾਲ ਹੀ ਲੈ ਕੇ ਜਾਣਾ ਵਾ ਇੱਥੇ ਖਾਣਾ ਨੀ ਹੈ
0: ਲਿਫਾਫਾ ਲੈ ਕੇ ਦਿੰਦੇ ਨੇ
1: ਔਰ ਬਾਅਦ ਚੋਂ ਆਲੂ ਟਿੱਕੀ ਔਰ ਬਾਅਦ ਚੋਂ ਜਿਹੜੇ ਉਹ ਇੱਕ ਤੇ ਸਵੀਟ ਕੋਰਨ ਹੁੰਦੇ ਜਿਹੜੇ ਨਮਕ ਵਾਲੇ ਨੂੰ ਕੀ ਕਹਿੰਦੇ ਆ ਨਮਕੀਨ ਕੋਰਨ
0: ਕੋਰਨ
1: ਹੀ ਹੋ ਗਿਆ
0: ਟੱਲੀਆਂ
1: ਚੱਲ ਉਹ ਨਮਕ ਪਾ ਕੇ ਹਾਂ ਤੇ ਬਾਅਦ ਵਿੱਚ ਗੋਲ ਗੱਪਾ ਜੀ
0: ਅੱਛਾ
1: ਤੁਸੀਂ ਗੋਲ ਗੱਪੇ ਖਾਦੇ ਹੋਣਗੇ ਬਰਾਊਨ ਕਲਰ ਦੇ ਜਿਹੜੇ ਆਮ ਹੁੰਦੇ ਆ ਤੁਸੀਂ ਹਰੇ ਰੰਗ ਦਾ ਲਾਲ ਰੰਗ ਦਾ ਪੀਲੇ ਰੰਗ ਦਾ ਉਹ ਰੰਗ ਕੀਤਾ ਸੀ ਗੋਲ ਗੱਪਿਆਂ ਦੇ ਗੋਲ ਗੱਪੇ ਰੰਗ ਦਾ
0: ਐਲਜੀਬੀਟੀ ਗੋਲ ਗੱਪੇ
1: ਵਿੱਚ ਉਹਨਾਂ ਨੇ ਵਿੱਚ ਥੋੜੇ ਮਤਲਬ ਸਾਰਾ ਮਤਲਬ ਇੰਨਾ ਵਧੀਆ ਉਹਨਾਂ ਨੇ ਦਿੱਤਾ ਸੀ ਨਾ ਸਾਨੂੰ ਮੈਂ ਯਾਰ ਆਹ ਤੇ ਵਧੀਆ ਚੀਜ਼
0: ਘਰੇ ਕੀ ਲੈ ਕੇ ਆਏ
1: ਸਾਰਾ ਕੁਝ ਹੀ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਉਹ ਨਾਲ
0: ਕਿਸੇ ਅਮੀਰ ਬਾਬੇ ਦੇ ਕਹਿੰਦੇ ਦੇਖੋ ਬਾਬੇ ਵੀ ਕਈ ਤਰ੍ਹਾਂ ਦੇ ਨੇ
1: ਹਾਂਜੀ
0: ਕੁਛ ਤਾਂ ਵਿਚਾਰੇ ਮਾਤੜ ਜਿਹੇ ਗਰੀਬ ਬਾਬੇ ਹੈਗੇ ਮਿੱਠੇ ਚੌਲ ਹੀ ਮਿਲਦੇ ਨੇ ਔਂਤਰੇ ਲੱਗੇ ਫਿਰ ਮੇਨ ਕੋਰਸ ਵੱਲ ਜਾਂਦਾ ਬੰਦਾ, ਫਿਰ ਮੇਨ ਕੋਰਸ ਖਾ ਕੇ ਕਹਿੰਦਾ ਉਹ ਇੱਧਰ ਤਾਂ ਆਈ ਨੀ,
1: ਫਿਰ ਸਵੀਟ ਲਾਸਟ ਸਵੀਟ ਵੀ
0: ਰਸ਼ੀਅਨ ਸੈਲਡ ਦਾ ਇੱਧਰ ਪਿਆ ਸੀ,
1: ਮੈਨੂੰ ਨਾ ਸੱਚੀ ਪਤਾ ਨੀ ਲੱਗਾ ਵੀ ਕੀ ਚੀਜ਼ ਹੈਗੀ, ਬੜਾ ਕੁਝ ਹੈਗਾ ਸੀ। ਹਾਂ
0: ਨਹੀਂ ਚਲੋ ਵਧੀਆ, ਐਵੇਂ ਬਾਬਿਆਂ ਦੇ ਭਾਗ ਲੱਗੇ ਰਹਿਣ, ਲੋਕਾਂ ਦੇ ਘਰਾਂ ਚ ਜਾਗ ਲੱਗੇ ਰਹਿਣ।
1: ਲਓ ਜੀ ਆ ਗਏ ਤੇ ਦੋ ਪੰਡ ਆਪਣਾ ਸ਼ੋ ਲੈ ਕੇ, ਜਿਨ੍ਹਾਂ ਦੀਆਂ ਗੱਲਾਂ ਇੱਧਰ ਉੱਧਰ ਦੀ ਹੋਣਗੀਆਂ ਤੇ ਖਬਰਾਂ ਵੀ ਇੱਧਰ ਉੱਧਰ ਦੀਆਂ ਹੋਣਗੀਆਂ।
0: ਖਬਰਾਂ ਮੈਂ ਸੌਕਰ ਦੀ ਗੱਲ ਆਪਾਂ ਕਰ ਰਹੇ ਸੀ,
1: ਅੱਜ ਖਬਰਾਂ ਵਧੀਆ ਫਿਰ ਹੈ
0: ਭਾਜੀ ਇਸ ਪੂਰੇ ਫੁੱਟਬਾਲ ਟੂਰਨਾ। ਹਾਂ ਪੰਜ ਚਾਰ ਪੰਜ ਖਬਰਾਂ, ਇੱਕ ਤੁਹਾਨੂੰ ਦੱਸਾਂਗੇ
1: ਉਹ
0: ਵੀ ਕਿਵੇਂ ਮਰਿਆ ਹੋਇਆ ਬੰਦਾ ਜਿਉਂਦਾ ਹੋ ਗਿਆ, ਇੱਕ ਦੱਸਾਂਗੇ ਕਿਵੇਂ ਇੱਕ ਬੰਦਾ ਅੱਧਾ ਘੰਟਾ ਸ਼ੇਰ ਦੇ ਨਾਲ ਖੇਡਦਾ ਰਿਹਾ, ਤੇ ਕਿਵੇਂ ਇੱਕ ਕਰੀਮ ਲਗਾ ਕੇ ਜਨਾਨੀਆਂ ਦੀ ਮੌਤ ਹੋ ਰਹੀ ਹੈ
1: ਉਹ ਤੇਰੀ ਹੋਈ,
0: ਤੇ ਨਾਲੇ ਤੁਹਾਨੂੰ ਦੱਸਾਂ ਕਿਡਨੀਆਂ ਖਰਾਬ ਹੋ ਰਹੀਆਂ ਨੇ, ਫੇਸ ਕਰੀਮ ਲਗਾ ਕੇ ਕਿਡਨੀਆਂ ਖਰਾਬ ਹੋ ਰਹੀਆਂ, ਤੇ ਕਿਵੇਂ ਇੱਕ ਬ੍ਰਿਟਿਸ਼ ਇੰਡੀਅਨ ਇੰਗਲੈਂਡ ਵਾਲੀ ਜਨਾਨੀ ਆਈ ਇੰਡੀਆ ਤੇ ਉਹ ਕਹਿੰਦੀ ਇੰਡੀਆ ਚ ਆਈ ਆ ਤੇ ਉਦੋਂ ਤੇ ਮੇਰੇ ਦਿਮਾਗ ਚ ਕੀੜੇ ਪੈ ਗਏ, ਤੇ ਨਾਲੇ ਤੁਹਾਨੂੰ ਦੱਸਾਂਗੇ ਦੁਨੀਆਂ ਦੇ ਸਭ ਤੋਂ ਮਹਿੰਗੇ ਫੋਨ ਨੰਬਰ ਖਬਰ ਬੜੀ ਬੇਕਾਰ ਹੈ, ਪਰ ਕੋਈ ਵੀ ਖਬਰ ਬੇਕਾਰ ਨੀ ਹੈਗੀ, ਸਾਰੀਆਂ ਚੱਜ ਦੀਆਂ ਖਬਰਾਂ। ਤੇ ਕਿਹੜੀ ਖਬਰ ਤੋਂ ਤੁਸੀਂ ਦੱਸੋ, ਕਿਹੜਾ ਕਿਹਦੇ ਤੋਂ ਸ਼ੁਰੂ ਕਰਨਾ ਚਾਹੁੰਦੇ?
1: ਪਹਿਲਾਂ ਤਾਂ ਮੈਂ ਸਤਿ ਸ੍ਰੀ ਅਕਾਲ ਤੋਂ ਸ਼ੁਰੂ ਕਰਨਾ ਚਾਹੁੰਦਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡਾ ਖਬਰ ਬੜੀ ਬੇਕਾਰ, ਪਰ ਅੱਜ ਕੱਲ ਆਪਾਂ ਬਹੁਤ ਵਧੀਆ ਵਧੀਆ ਖਬਰਾਂ ਦੱਸ ਰਹੇ ਹਾਂ, ਤੇ ਮੇਰੇ ਨਾਲ ਹੈਗੇ ਨੇ ਦੂਜੇ ਪਾਸੇ ਗੌਤਮ ਕਪਿਲ ਭਾਜੀ। ਭਾਜੀ ਹੋਣਾ ਜੀ ਤੁਸੀਂ ਦੂਜੇ ਪਾਸੇ,
0: ਜਿਵੇਂ ਤੁਸੀਂ ਹੈਗੇ ਨੇ, ਫਿਰ ਮੈਨੂੰ ਲੱਗਿਆ ਸੀ ਕਹੋਗੇ ਕੀ ਫਰਕ ਪੈਂਦਾ, ਇੰਨਾ ਸੋਚ ਰਹੇ ਹੋ ਨਾ। ਮੇਰੇ ਨਾਲ ਅੱਜ ਦੂਜੇ ਪਾਸੇ ਹੈਗੇ ਨੇ, ਚਲੋ
1: ਕੱਲ ਦੱਸ ਦਾਂਗੇ ਤੁਹਾਨੂੰ ਭਾਜੀ। ਅੱਜ ਮੇਰਾ ਗਲਾ ਵੀ ਖਰਾਬ ਹੈ, ਗਲੇ ਲਈ ਵੀ ਕੋਈ ਹੈਗੀ ਹੈ?
0: ਇਹ ਹਰ ਵਾਰ ਹੁੰਦਾ,
1: ਇਹ ਹਰ ਵਾਰ
0: ਤੁਹਾਨੂੰ ਮੈਂ ਕਿਹਾ ਸੀਗਾ ਧਤੂਰਾ ਪੀ ਲਓ,
1: ਧਤੂਰਾ
0: ਧਤੂਰਾ ਪੀ ਕੇ ਝੋਲੂ ਫੇਰ ਲਓ,
1: ਮੈਨੂੰ ਨਾ ਹੀ ਤਾਂ ਇੰਨਾ ਔਖਾ ਦਾ ਘਰ ਜਾ ਕੇ ਭੁੱਲ ਜਾਂਦਾ ਵਾ
0: ਉਹ ਪੀਣਾ ਲੈ।
1: ਜਿੱਦਣ
0: ਬਹੁਤਾ ਜਿਆਦਾ ਗਿੱਲਾ ਹੋਵੇ ਫਿਰ ਸਾਡੇ ਕੋਲ ਮੀਂਹ ਵੀ ਪਵਾ ਦੀ ਦੱਸ, ਉੱਥੇ ਆ ਮੋਮਬੱਤੀ ਜੀ ਉਹਦੇ ਨੇੜੇ ਕਰ ਦਿੰਦੀ ਆ ਸਪ੍ਰਿੰਕਲ ਦੇ ਕੋਲ,
1: ਸਹੀ ਆ ਸਹੀ ਆ। ਮੈਂ ਲਾਸਟ ਟਾਈਮ ਰੇਡੀਓ ਜਿੱਥੇ ਸੁਣਦਾ ਪਈ ਲਾਈਕ ਲਾਸਟ ਟਾਈਮ ਕਹਿੰਦੇ ਬੱਤੀ ਵੀ ਚਲ ਗਈ ਸੀ ਇੱਥੇ,
0: ਆਹੋ ਇੱਥੇ ਮੀਟਰ ਹੀ ਪੱਟ ਕੇ ਲੈ ਗਏ ਸੀਗੇ।
1: ਆਸਟ੍ਰੇਲੀਆ ਤੋਂ ਬੋਲਦੇ ਆ ਇੱਥੇ ਵੀ ਮੀਟਰ ਪੱਟੇ ਜਾਂਦੇ ਆ,
0: ਉਹ ਨਹੀਂ ਉਹ ਦੱਸ ਕੇ ਪੱਟਿਆ ਸੀ,
1: ਅੱਛਾ ਦੱਸ ਕੇ ਪੱਟਿਆ, ਫਰਕ ਇਹ ਇੱਥੇ ਦੱਸ ਕੇ ਪੱਟਿਆ ਜਾਂਦਾ,
0: ਉਹ ਗੋਰਾ ਆਇਆ ਜਿਵੇਂ ਆਪਣੀ ਲੜਾਈ ਨੀ ਹੁੰਦੀ, ਮੈਂ ਕਿਹਾ ਤੂੰ ਕੀ ਪੱਟ ਲੈਂਗਾ, ਕਹਿੰਦਾ ਮੀਟਰ ਪੱਟਣਾ, ਮੈਂ ਕਿਹਾ ਲੈ ਜਾ ਫਿਰ
1: ਦੇਖੋ ਵੀ ਪੰਜਾਬ ਵਾਲੇ ਵੀ ਆਉਂਦੇ ਵੀ ਗੋਰੇ ਪੁੱਟਣ ਮੀਟਰ, ਮਤਲਬ ਗੋਰੇ ਨੂੰ ਕੀ ਕਹਿਣਾ ਯਾਰ ਪੱਟ ਕੇ ਲੈ ਜਾ ਕੋਈ ਨੀ।
0: ਪਰ ਮੈਂ ਇਹ ਪੁੱਛਣਾ ਭੁੱਲ ਗਿਆ ਵੀ ਜਿਹੜਾ ਪੁਰਾਣਾ ਮੀਟਰ ਸੀ ਉਹ ਕਿੱਥੇ ਆ?
1: ਤੁਹਾਡਾ ਮੀਟਰ ਚੇਂਜ ਹੋਇਆ ਜਾਣੀ ਕਿ ਪਹਿਲਾਂ ਗੋਲ ਗੋਲ ਘੁੰਮਦਾ ਹੋਏਗਾ,
0: ਹੁਣ ਚੌਰਸ ਘੁੰਮਦਾ ਭਾਜੀ, ਇਹ ਕੀ ਗੱਲ ਕਰਦੀ?
1: ਨਾ ਨਾ ਜਦੋਂ ਸਾਡਾ ਚੇਂਜ ਹੋਇਆ ਨਾ ਮੀਟਰ, ਉਹ ਸਾਡਾ ਨਾ ਜਿੱਦਾਂ ਹਲੇ ਪੰਜਾਬ ਵਿੱਚ ਤਾਂ ਗੋਲ ਗੋਲ ਕਿੰਨੇ ਚਿਰ ਦੇ ਪਹਿਲਾਂ ਚੇਂਜ ਹੋ ਗਿਆ, ਸਾਡੇ ਇੱਥੇ ਹਲੇ ਵੀ ਗੋਲ ਗੋਲ ਘੁੰਮਦੇ ਆ, ਹਲੇ ਬੜੇ ਪੁਰਾਣੇ ਇੱਥੇ ਹੈਗੇ ਨੇ
0: ਡਾਇਲ ਵਾਲੇ ਨੇ,
1: ਨਹੀਂ ਨਹੀਂ ਡਾਇਲ ਵਾਲੇ ਨਹੀਂ,
0: ਉਹ ਐ ਆਂਦੇ ਆ ਨੰਬਰ ਜਾਂਦੇ ਨੇ ਜਿਵੇਂ ਸਕੋਰ ਬੋਰਡ ਹੁੰਦਾ।
1: ਮੈਂ ਕਿਹਾ ਯਾਰ ਆਹ ਬੜੀ ਵਧੀਆ ਚੀਜ਼
0: ਮੋਹਾਲੀ ਦੇ ਗਰਾਊਂਡ 'ਚ,
1: ਚਲੋ ਜੀ ਹਾਂਜੀ।
0: ਤੇ ਦੱਸੋ ਫਿਰ ਕਿਹੜੀ ਖਬਰ ਸੁਣਨਾ ਚਾਹੋਗੇ? ਪਹਿਲਾਂ
1: ਆਈ ਥਿੰਕ ਜੇ ਤੁਸੀਂ ਫੁੱਟਬਾਲ ਦੀ ਗੱਲ ਕਰ ਹੀ ਦਿੱਤੀ ਹੈ,
0: ਠੀਕ ਹੈ ਫਿਰ ਆਪਾਂ ਬ੍ਰਿਟੇਨ ਨਾਲ ਹੀ ਕਰਦੇ ਹਾਂ ਤੁਹਾਡੀ ਡਿਮਾਂਡ ਦੇ ਉੱਤੇ।
1: ਹਾਂਜੀ
0: ਹਾਂ, ਬ੍ਰਿਟੇਨ ਵਾਲੀ ਜਨਾਨੀ ਦੀ ਖਬਰ
1: ਜਿਹੜੀ, ਨਹੀਂ ਉਹ ਨਹੀਂ ਕਰਨਾ, ਉਹ ਆਪਣਾ ਜਿਹੜਾ ਕਰਦੇ
0: ਕਿਉਂਕਿ ਮੈਂ ਉਹ ਖਬਰ ਦੱਸਣ ਵੀ ਨਹੀਂ ਲੱਗਿਆ, ਕਿਉਂਕਿ ਮੈਨੂੰ ਉਹ ਖਬਰ ਦਾ ਹਲੇ ਪਤਾ ਹੀ ਨਹੀਂ ਹੈਗਾ।
1: ਚਲੋ ਕੋਈ ਗੱਲ ਨੀ,
0: ਟੁੱਡੀ ਟੁੱਡੀ ਕਰ ਦਿੰਦੇ ਆਪਾਂ ਅੱਜ ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਖਬਰ ਬੜੀ
1: ਬੇਕਾਰ।
0: ਇਹ ਮੈਂ ਮਿਊਜ਼ਿਕ ਪਤਾ ਕਿਉਂ ਚਲਾਉਣਾ ਹੁੰਦਾ? ਤਾਂ ਕਿ ਤੁਸੀਂ ਓਨੀ ਦੇਰ ਘੁੱਟ ਭਰ ਲਓ,
1: ਚਾਹ ਦਾ
0: ਘੁੱਟ ਭਰ ਲਾ ਮੇਰੇ ਯਾਰਾ, ਚਾਹ ਦਾ
1: ਬਸ ਬਸ ਏਦਾਂ ਹੀ ਹੈ।
0: ਤੇ ਦੁਨੀਆ ਭਰ ਦੇ ਵਿੱਚ ਭਾਜੀ ਸੌਕਰ ਦੀ ਅੱਜ ਕੱਲ ਬੱਲੇ ਬੱਲੇ ਹੋਈ ਪਈ ਹੈ,
1: ਬਿਲਕੁਲ
0: ਫੁੱਟਬਾਲ ਦੀਆਂ ਅਲੱਗ ਅਲੱਗ ਗਤੀਵਿਧੀਆਂ। ਮੈਂ ਤਾਂ ਸੋਚ ਰਿਹਾ ਸੀਗਾ ਇੱਕ ਬੁਲੇਟਿਨ ਪੂਰਾ ਫੁੱਟਬਾਲ ਤੇ ਕਰ ਦਈਏ,
1: ਫੁੱਟਬਾਲ
0: ਕੀ ਕੁਛ ਹੋਇਆ, ਹਨਾ, ਤੁਹਾਨੂੰ ਪਤਾ ਉਹ ਡੋਨਲਡ ਟਰੰਪ ਨੇ, ਮਤਲਬ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ, ਹੁਣ ਫੁੱਟਬਾਲ ਉੱਥੇ ਹੋ ਰਹੀ ਹੈ।
1: ਹਾਂਜੀ,
0: ਅੱਗੇ ਆਪਾਂ ਹਾਸੇ ਮਜ਼ਾਕ 'ਚ ਕਰਦੇ ਨਹੀਂ ਜੀ ਹੁੰਦੇ ਗੱਲ ਬਈ, ਜੇ ਮੇਰਾ ਬੈਟ ਹੈ ਤੇ ਜਿੰਨੀ ਦੇਰ ਮੈਂ ਖੇਡਣਾ ਖੇਡਣਾ, ਜਦ ਮੰਮੀ ਨੇ ਆਵਾਜ਼ ਮਾਰ ਲਈ ਤੇ ਭੱਜ
1: ਜਾਣਾ,
0: ਸਾਰੀ ਟੀਮ ਦੇਖੀ ਜਾਵੇ ਗਲੀ 'ਚ ਖੜੇ, ਬਾਕੀ ਜਵਾਕ ਵੀ ਹੁਣ ਕੀ ਕਰੀਏ,
1: ਜਿਹਦਾ ਬੈਟ
0: ਉਗਰੀਆਂ ਲੈ ਆਉਂਦੇ ਹੁੰਦੇ ਸੀ ਫਿਰ ਉਹਦੇ ਨਾਲ ਖੇਡੀ ਜਾਂਦੇ ਸੀ ਹਨਾ,
1: ਸਹੀ ਗੱਲ,
0: ਜਾਂ ਫਿਰ ਉਹ ਬਾਲ ਰਹਿ ਜਾਂਦੀ ਸੀ ਫਿਰ ਪਿੱਠੂ ਗਰਮ ਖੇਡਣ ਲੱਗ
1: ਜਾਂਦੇ,
0: ਜਦੋਂ ਬਾਲ ਗਈ
1: ਜਦੋਂ ਨਾਲੇ ਚ ਚਲੀ
0: ਨਾਲੇ ਚ, ਅੱਜ ਕੱਲ ਤਾਂ ਢੱਗ ਗਈਆਂ ਨਾਲੀਆਂ
1: ਸਾਰੀਆਂ,
0: ਜਿਵੇਂ ਉਹ ਗਈ ਤੇ ਫਿਰ ਗੇਮ ਖਤਮ, ਫਿਰ ਅਗਲੇ ਦਿਨ ਫੇਰ ਸਾਡੀ ਨਵੀਂ ਗੇਮ ਸ਼ੁਰੂ ਹੁੰਦੀ, ਇਹ ਨੀ ਸੀ ਪਤਾ ਲੱਗਦਾ ਹੁੰਦਾ ਰਾਤ ਨੂੰ ਗੇਂਦ ਕੱਢ ਕੇ ਕਿਹਨੇ ਧੋ ਕੇ ਰੱਖੀ। ਐਨੀਵੇਜ਼, ਮਜ਼ਾਕ ਦੀ ਗੱਲ ਉਧਰ ਰਹੀ ਕਿ ਅੱਗੇ ਜਦੋਂ ਆਪਾਂ ਖੇਡਦੇ ਹੁੰਦੇ ਸੀਗੇ ਵੀ ਜਿਹਦਾ ਘਰ ਉਹਦੀ ਉਹ ਅਨਾਊਂਸ ਕਰੂਗਾ ਵੀ ਇੰਨੀ ਦੇਰ ਤੱਕ ਆਪਾਂ ਗੇਮ ਖੇਡਣੀ ਹੈ, ਜਿਹਦਾ ਬੈਟ ਹੈ
1: ਉਹੀ ਉਸਤਾਦ ਆ ਜੀ। ਹਾਂਜੀ,
0: ਫੁੱਟਬਾਲ ਦੇ ਜਿਹੜਾ ਵਰਲਡ ਕੱਪ ਆ ਉਹ ਇੰਗਲੈਂਡ ਆਪਣਾ ਸੋਰੀ ਅਮੈਰੀਕਾ, ਕੈਨੇਡਾ ਤੇ ਮੈਕਸੀਕੋ ਰਲ ਕੇ ਤਿੰਨੇ ਮੁਲਕ ਕਰਵਾ ਰਹੇ ਨੇ।
1: ਅੱਛਾ,
0: ਹੁਣ ਅਮੈਰੀਕਾ ਇਹਨਾਂ ਚੋਂ ਚੌਧਰੀ ਹੈ,
1: ਠੀਕ ਹੈ,
0: ਅਮੈਰੀਕਾ ਦੀ ਚੌਧਰਾਹਟ ਇੰਨੀ ਚੱਲੀ ਹੈ, ਪਹਿਲੀ ਵਾਰ ਹੋਇਆ ਰੈੱਡ ਕਾਰਡ ਮਿਲ ਜਾਂਦੇ ਹੁੰਦੇ ਵੀ ਜੇ ਕੋਈ ਪਲੇਅਰ ਗਲਤ
1: ਖੇਡੇ, ਪਹਿਲਾਂ ਯੈਲੋ ਤੇ ਫਿਰ ਰੈੱਡ ਹੁੰਦਾ, ਏਦਾਂ ਹੁੰਦਾ ਨਾ,
0: ਇੱਕ ਯੈਲੋ ਫਿਰ ਦੋ ਯੈਲੋ
1: ਫਿਰ
0: ਰੈੱਡ, ਵੀ ਯੈਲੋ ਡਾਇਰੈਕਟ ਜਾਂ ਰੈੱਡ ਵੀ ਮਿਲ ਜਾਂਦਾ ਹੁੰਦਾ।
1: ਅੱਛਾ ਜੀ,
0: ਜੇ ਬਹੁਤਾ ਜ਼ਿਆਦਾ ਧੱਕਾ ਕੀਤਾ
1: ਕਿਉਂਕਿ ਬੰਦਾ ਹੀ ਮਾਰ ਦੇ
0: ਹਨਾ, ਵੀ ਕਿਸੇ ਨੂੰ ਦਰਾੜੇ ਦਿੱਤਾ ਤੁਸੀਂ, ਉਹ ਤਾਂ ਸਾਫ ਹੀ ਪਤਾ ਹੀ ਲੱਗਦਾ ਵੀ ਜਾਣ ਕੇ ਗੋਲ ਨੀ, ਏਦਾਂ ਹੀ ਅਮੈਰੀਕਨ ਪਲੇਅਰ ਨੇ ਕੀਤਾ ਸੀ,
1: ਠੀਕ ਹੈ
0: ਹਨਾ, ਜਾਣ ਕੇ ਉਹਨਾਂ ਨੇ ਪਲੇਅਰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨੂੰ ਦੇਤਾ ਰੈੱਡ ਕਾਰਡ ਰੈਫਰੀ ਨੇ, ਵਾਜਬ ਜੀ ਗੱਲ ਹੈ, ਅਗਲੇ ਮੈਚ ਚ ਨਹੀਂ ਸੀ ਖੇਡ ਸਕਦਾ ਕਿਉਂਕਿ ਰੈੱਡ ਕਾਰਡ ਮਿਲਿਆ ਹੋਇਆ ਸੀ ਉਹਨੂੰ,
1: ਠੀਕ ਹੈ।
0: ਰਾਸ਼ਟਰਪਤੀ ਨੇ ਫੀਫਾ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹੀ ਸੱਦ ਲਿਆ, ਕਹਿੰਦਾ ਆ ਜਾਓ ਸਰ ਚਾਹ ਪਾਣੀ ਪੀਏ, ਜਿਵੇਂ ਆਪਾਂ ਪੰਜਾਬੀ ਕਹਿ ਨਹੀਂ ਭਾਈ ਬੈਠ ਕੇ ਤੁਹਾਡੇ ਨਾਲ ਗੱਲ ਕਰਨੀ,
1: ਆਓ ਜਿਹੜਾ
0: ਆਜੋ ਭਾਈ ਬੈਠੀਏ,
1: ਜਿਹੜਾ ਤੁਹਾਨੂੰ ਪਿਆਲੇ ਜਿਹੜਾ ਚਾਹ, ਆਜੋ ਆਜੋ
0: ਉਹਨੇ ਬਿਠਾ ਕੇ ਫਿਰ ਇਹੋ ਜਿਹੀ ਗੱਲ ਕੀਤੀ, ਉਹਨੇ ਕਹਿੰਦਾ ਬਾਕੀ ਗੱਲਾਂ ਠੀਕ ਹੈ ਯਾਰ, ਰੈੱਡ ਕਾਰਡ ਲੈ ਲਾ, ਉਹ ਕਹਿੰਦੇ ਠੀਕ ਹੈ ਸਰ, ਉਹਨਾਂ ਨੇ ਰੈੱਡ ਕਾਰਡ ਲੈ ਲਿਆ
1: ਜੀ, ਲੋ
0: ਮਜ਼ਾਕ ਹੈ ਯਾਰ, ਅੰਨੀ ਵੀ ਮਜ਼ਾਕ ਹੈ, ਕੰਮ ਹੋਇਆ ਹੋਇਆ ਪਿਆ,
1: ਉਹਦਾ ਵਿਚਾਰਾ ਰੈਫਰੀ ਵੀ ਕਹਿੰਦਾ ਹੋਣਾ ਵੀ ਮੈਨੂੰ ਐਵੇਂ ਰੱਖਿਆ ਜੇ ਤੁਸੀਂ, ਹੈ ਤੁਸੀਂ ਆਪ ਹੀ ਲੜੀ ਜਾਓ,
0: ਤੁਸੀਂ ਕਢਾ ਲਓ, ਤੇ ਚਲੋ ਏਦਾਂ ਹੋ ਗਿਆ ਕਿ ਉਹਨਾਂ ਨੇ ਰੈੱਡ, ਤੇ ਉਦੋਂ ਬਾਅਦ ਫਿਰ ਇਨਸਾਫ ਕੀ ਦੇਵੀ ਨੇ ਆਖੇ ਬੰਦ ਜ਼ਰੂਰ ਕੀ ਹੈ, ਪਰ ਇਨਸਾਫ ਕੀ ਦੇਵੀ ਕੀ ਆਂਖੋਂ ਪਰ ਪੱਟੀ ਪੇ ਜੋ ਤਰਾਜ਼ੂ ਹੈ ਉਸਕੇ ਹਾਥੋਂ ਮੇ ਵੋ ਬਰਾਬਰ ਤੋਲਤਾ ਹੈ। ਬੈਲਜੀਅਮ ਨੇ 4-1 ਦੇ ਨਾਲ ਹਰਾ ਕੇ ਅਮਰੀਕਾ ਨੂੰ ਭਗਾ ਕੇ ਮਾਰ,
1: ਓਏ ਹੋਏ ਹੋਏ ਹੋਏ,
0: ਤਸੱਲੀ ਹੋਈ, ਮਤਲਬ ਹੈ ਜਿਹੜੀ ਰੂਹ ਨੂੰ ਸਕੂਨ ਮਿਲਿਆ, ਮਤਲਬ ਖੇਡ ਵਿਚਾਰੇ ਅਮਰੀਕਾ ਦੇ ਪਲੇਅਰ ਰਹੇ ਸੀਗੇ ਪਰ ਸਕੂਨ ਸਾਨੂੰ ਹੋਇਆ,
1: ਆਓ ਜਰਾ ਤੁਸੀਂ ਹੋਰ ਰੈੱਡ ਕਾਰਡ,
0: ਤੁਹਾਡੀ ਗਲਤੀ ਇਹ ਨੀ ਵੀ ਤੁਸੀਂ ਅਮਰੀਕਾ ਚ ਖੇਡ ਰਹੇ ਹੋ, ਤੁਹਾਡੀ ਗਲਤੀ ਇਹ ਹੈ ਵੀ ਤੁਸੀਂ ਰਾਸ਼ਟਰਪਤੀ ਗਲਤ ਰੱਖਿਆ ਹੋਇਆ, ਸਾਨੂੰ ਤੁਹਾਡੇ ਤੋਂ ਕੋਈ ਇਤਰਾਜ਼ ਨੀ ਹੈਗਾ,
1: ਭਲੇ ਉਹੀ ਹੋ ਗਿਆ ਮਾਲਕ ਹੀ ਹੋ ਗਿਆ ਫਿਰ
0: ਤਾਂ, ਉਹ ਖਬਰ ਨੀ ਹੈਗੀ, ਹੁਣ ਖਬਰ ਇਹ ਹੈ,
1: ਅੱਛਾ ਇਹ ਖਬਰ ਨੀ ਸੀ ਹੈਗੀ,
0: ਨਹੀਂ ਨਹੀਂ ਖਬਰ ਇਹ ਹੈ ਕਿ ਅੱਜ ਇਸ ਪੂਰੇ ਫੁੱਟਬਾਲ ਟੂਰਨਾ, ਚਲੋ ਅਮੈਰੀਕਾ ਬਾਹਰ ਹੋ ਗਿਆ, ਕੈਨੇਡਾ ਹੋ ਗਿਆ, ਮੈਕਸੀਕੋ, ਜਰਮਨੀ ਹੋ ਗਿਆ, ਵੱਡੀਆਂ ਵੱਡੀਆਂ ਟੀਮਾਂ ਹੋ ਗਈਆਂ,
1: ਅੱਛਾ ਜੀ,
0: ਨਾਰਵੇ ਇਨ ਹੈ
1: ਹਾਲੇ
0: ਤੱਕ, ਜਦੋਂ ਤੱਕ ਹਾਲੇ ਕੁਆਟਰ ਫਾਈਨਲ ਹੋਏ ਨੀ, ਨਾਰਵੇ ਦੀ ਟੀਮ ਬੜਾ ਕਮਾਲ ਖੇਡ ਰਹੀ ਹੈਗੀ ਭਾਜੀ, ਤੇ ਉਹਦੇ ਪਿੱਛੇ ਹੁਣ ਉਹਨਾਂ ਦੇ ਇੱਕ ਕੋਚ ਦੀ ਕਹਾਣੀ ਜਿਹੜੀ ਹੈ ਤੁਰ ਰਹੀ ਹੈ, ਉਹਦਾ ਨਾਮ ਹੈਗਾ ਸੋਲਬਾਕੇਨ ਨਾਰਵੇ, ਸੋਲਬਾਕੇਨ ਮਤਲਬ ਨਾਰਵੇ ਤਾਂ ਉਹ ਆਪਣੇ ਨਾਮ ਦੇ ਨਾਲ ਉਦਾਂ ਲਗਾ ਲੈਂਦਾ ਜਿਵੇਂ ਮਨਤੇਜ ਜਲੰਧਰੀ,
1: ਨਹੀਂ ਤੁਸੀਂ ਦੱਸਦਾ ਠੀਕ ਹੈ, ਮੈਂ ਰਿਪੀਟ ਨਹੀਂ ਕਰਾਂਗਾ ਕੋਈ ਨਹੀਂ,
0: ਸੋਲਬਾਕੇਨ ਤੁਸੀਂ ਕਹਿ ਲਓ, ਤੁਸੀਂ ਸੋਲ ਕਹਿ ਲਓ,
1: ਸੋਲਬਾ
0: ਸੋਲ ਕਹਿ ਲਓ, ਤੁਹਾਨੂੰ ਪਤਾ ਰਹੂਗਾ ਵੀ ਮੈਕਸੀਕਨ ਨਾਰਵੇ, ਤੁਸੀਂ ਨਿੰਬੂ ਪਾ ਕੇ ਸੋਲ,
1: ਹਾਂਜੀ,
0: ਸੋ ਸੋਲ ਦੀ ਕਹਾਣੀ ਇਹ ਹੈ ਕਿ ਇਹ ਮਰ ਗਿਆ ਸੀ, ਫਿਰ ਜਿਉਂਦਾ ਹੋਇਆ ਤੇ ਹੁਣ ਇਹ ਕੋਚ ਬਣਿਆ, ਔਰ ਉਸ ਟੀਮ ਦਾ ਕੋਚ ਬਣਿਆ ਜਿਹਨੇ ਧਮਾਲਾਂ ਮਚਾਤੀਆਂ,
1: ਤੁਹਾਡਾ ਇਹ ਬੰਦਾ ਮਰ ਗਿਆ ਸੀ,
0: ਮਰ ਗਿਆ ਸੀ
1: ਤੇ ਫਿਰ ਇਹ ਜਿੰਦਾ ਹੋ ਗਿਆ,
0: ਹਾਂ ਕਹਾਣੀ ਬੜੀ ਇੰਟਰਸਟਿੰਗ ਹੈਗੀ ਹੈ, 25 ਸਾਲ ਪਹਿਲਾਂ ਪੁਰਾਣੀ ਗੱਲ ਹੈਗੀ ਇਹ, 13 ਮਾਰਚ 2001 ਨੂੰ ਇਹ ਕੋਮਾ ਚ ਚਲਾ ਗਿਆ ਬੰਦਾ,
1: ਅੱਛਾ,
0: ਉਹਦੀ ਵਜ੍ਹਾ ਇਹ ਹੋਈ ਕਿ ਇਹਦੇ ਹਾਰਟ ਦੀ ਇੱਕ ਕੋਈ ਇਹੋ ਜਿਹੀ ਉਹ ਹੁਣ ਪ੍ਰੋਬਲਮ ਹੈ, ਉਹਨੂੰ ਮੈਂ ਇੰਗਲਿਸ਼ ਚ ਬੋਲ ਕੇ ਆਪਣਾ ਲਹਿਜਾ ਨੀ ਖਰਾਬ ਕਰਨ ਲੱਗਿਆ, ਹਾਰਟ ਦੀ ਇੱਕ ਪ੍ਰੋਬਲਮ ਹੋਈ ਤੇ ਉਹ ਤੋਂ ਬਾਅਦ ਇਹ ਕੋਮਾ ਚਲਾ ਗਿਆ, ਕੋਮਾ ਹੋਸਪਿਟਲ ਚ ਭਰਤੀ ਰਿਹਾ, ਹੋਸਪਿਟਲ ਦੇ ਵਿੱਚ ਅਚਾਨਕ ਜਿੰਨੀ ਦੇਰ ਇਹ ਕੋਮਾ ਚ ਸੀ, ਕਿੰਨੀ ਦੇਰ ਸੀ, 26 ਘੰਟੇ, ਉਸ ਦਰਮਿਆਨ ਇਹਦੀ ਹਾਰਟ ਬੀਟ ਰੁਕ ਗਈ, ਦਿਲ ਦੀ ਧੜਕਣ ਰੁਕ ਜਾਂਦੀ ਹੈ ਬਿਲਕੁਲ ਫਲੈਟ, ਡਾਕਟਰ ਮ੍ਰਿਤਕ ਐਲਾਨ ਦਿੰਦੇ ਨੇ, ਤੇ ਘਰ ਦੇ ਫਿਰ ਫਿਊਨਰਲ ਦੀਆਂ ਤਿਆਰੀਆਂ ਕਰ ਰਹੇ ਸੀਗੇ,
1: ਠੀਕ ਹੈ,
0: 7 ਮਿੰਟਾਂ ਬਾਅਦ ਇਹਦੀ ਹਾਰਟ ਬੀਟ ਫੇਰ ਚੱਲ ਪਈ, ਐਂਡ ਦੀ ਮੈਨ ਅਲਾਈਵਜ਼ ਅਗੇਨ,
1: ਅੱਛਾ,
0: ਇਸ ਸੋਲਬਾਕੇਨ ਦੀ ਸਟੋਰੀ ਹੈਗੀ ਹੈ, ਬਹੁਤ ਥੋੜੇ ਲੋਕਾਂ ਨੂੰ ਸੋਲਬਾਕੇਨ ਦੀ ਸਟੋਰੀ ਪਤਾ, ਬਟ ਉਸ ਤੋਂ ਬਾਅਦ ਇਹ ਪ੍ਰੋਫੈਸ਼ਨਲ ਫੁੱਟਬਾਲਰ ਸੀ, ਉਹ ਤੋਂ ਬਾਅਦ ਡਾਕਟਰ ਨੇ ਕਹਿਤਾ ਕਿ ਠੀਕ ਹੈ ਕਾਕਾ ਤੇਰਾ ਦਿਲ ਚੱਲਣ ਲੱਗ ਪਿਆ, ਬਟ ਯੂ ਕਾਂਟ ਪੁੱਟ ਪ੍ਰੈਸ਼ਰ ਯੂ ਨੋ ਭੱਜ ਭੱਜ ਕੇ ਸੌਕਰ ਨਹੀਂ ਖੇਡਣੀ ਐਵੇਂ ਕਿਤੇ ਫੇਰ ਕਿਉਂਕਿ ਇਹਨੂੰ ਬੇਸਿਕਲੀ ਖੇਡਦੇ ਖੇਡਦੇ ਹੀ ਦਿਲ ਦਾ ਦੌਰਾ ਪਿਆ ਸੀਗਾ ਜਦੋਂ ਖੇਡਦੇ ਮੈਦਾਨ ਦੇ ਵਿੱਚ ਇਨਫੈਕਟ ਇਹ ਜਦੋਂ ਨਾਰਵੇ ਦੋ ਵਾਰ ਵਰਲਡ ਕੱਪ ਦੇ ਲਈ ਕੁਆਲੀਫਾਈ ਕੀਤਾ ਇੱਕ 1994 ਇੱਕ 1998 ਦੋਵੇਂ ਵਾਰ ਇਹ ਟੀਮ ਦਾ ਹਿੱਸਾ ਸੀਗਾ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੈ ਇੰਡੀਆ ਅੱਜ ਤੱਕ ਮੇਰੇ ਖਿਆਲ ਨਾਲ ਇੱਕੋ ਹੀ ਵਾਰ ਕੀਤਾ ਇੰਡੀਆ ਨੇ ਅੱਜ ਤੱਕ ਨਹੀਂ ਕੀਤਾ ਇੰਡੀਆ ਨੇ ਕੁਆਲੀਫਾਈ ਸੋ ਐਨੀਵੇਜ਼ ਤੇ ਇਨਫੈਕਟ ਇਹ ਉਸੇ ਟੀਮ ਦਾ 98 ਦੇ ਵਿੱਚ ਜੇ ਇਹ ਟੀਮ ਸੀਗੀ ਨਾਰਵੇ ਇਹਨਾਂ ਨੇ ਬ੍ਰਾਜ਼ੀਲ ਨੂੰ ਹਰਾਤਾ ਸੀਗਾ ਉਸ ਵੇਲੇ ਵਰਲਡ ਚੈਂਪੀਅਨ ਉਸ ਟੂਰਨਾਮੈਂਟ ਚ ਵਰਲਡ ਚੈਂਪੀਅਨ ਬਣੀ ਸੀ ਬ੍ਰਾਜ਼ੀਲ
1: 98 ਚ
0: ਹਾਂ ਇਮੇਜਿਨ ਕਰੋ ਕਿੱਡੀ ਵਧੀਆ ਟੀਮ ਕਿੱਡਾ ਵਧੀਆ ਪਲੇਅਰ ਸੀਗਾ ਐਨੀਵੇਜ਼ ਕਰਦੇ ਕਰਾਂਦੇ ਹੁਣ ਇਸ ਵਾਰ ਕੁਆਟਰ ਫਾਈਨਲ ਤੱਕ ਪਹੁੰਚ ਗਈ ਹੈ ਟੀਮ ਔਰ ਉਹਦੀ ਬਹੁਤ ਮਤਲਬ ਹਾਲਾਂਡ ਵਗੈਰਾ ਹੋਰ ਜਿਹੜੇ ਅਰਲਿੰਗ ਹਾਲਾਂਡ ਬੜਾ ਵਧੀਆ ਉਹਦੀ ਵੀ ਬੜੇ ਮੀਮਸ ਬਣ ਰਹੇ ਹੈਗੇ ਨੇ ਉਹਨੂੰ ਵੀ ਮੁੰਡੇ ਜਿਹੜਾ ਤੁਸੀਂ ਆਪਾਂ ਸ਼ੁਰੂਆਤ ਚ ਕਹਿ ਰਹੇ ਸੀ ਨਾ ਵੀ ਤੇਰਾ ਮੂੰਹ ਏਦਾਂ ਜਿੱਦਾਂ ਢੱਕਣ ਰੱਖਿਆ ਹੁੰਦਾ ਉਹ ਤੇਰਾ ਮੂੰਹ ਏਦਾਂ ਜਿੱਦਾਂ ਕੱਪ ਮੁੱਦਾ ਮਾਰਿਆ ਹੁੰਦਾ ਤੇ ਅਰਲਿੰਗ ਹਾਲਾਂਡ ਤੇ ਹੋਰ ਬਹੁਤ ਸਾਰੇ ਵਧੀਆ ਸਟਾਰ ਪਲੇਅਰ ਹੈਗੇ ਨੇ ਨਾਰਵੇ ਚ ਬਟ ਸੋਲਬਾਕੇਨ ਦੀ ਗੱਲ ਕੋਈ ਨਹੀਂ ਕਰ ਰਿਹਾ ਤੇ ਇਹਨੇ 2001 ਦੇ ਵਿੱਚ ਜਦੋਂ ਇਹਨੇ ਫਿਰ ਸਪੋਰਟਸ ਛੱਡ ਕੇ ਮਤਲਬ ਸੌਕਰ ਛੱਡ ਕੇ ਫਿਰ ਇਹਨੇ ਹੌਲੀ ਹੌਲੀ ਅਲੱਗ ਅਲੱਗ ਛੋਟੀਆਂ ਟੀਮਾਂ ਨੂੰ ਕੋਚਿੰਗ ਕਰਨੀ ਸ਼ੁਰੂ ਕੀਤੀ ਡੈਨਮਾਰਕ ਦੀ ਇੰਗਲੈਂਡ ਦੀ ਟੀਮਾਂ ਦੇ ਲਈ ਛੋਟੀਆਂ ਜਿਹੜੀਆਂ ਜਿਹੜੀਆਂ ਹੁੰਦੇ ਹੈਗੇ ਵੀ ਅੰਡਰ
1: 19
0: ਉਹਨਾਂ ਨੂੰ ਕੋਚਿੰਗ ਕਰਨਾ ਫਿਰ ਐਫਸੀ ਕੋਪਨਹੈਗਨ ਦੀ ਇਹਨੂੰ ਜਿਹੜੀ ਲੀਗ ਹੈਗੀ ਹੈ ਐਫਸੀ ਕੋਪਨਹੈਗਨ ਦੀ ਟੀਮ ਨੂੰ ਇਹਨੂੰ ਕਰਨ ਦਾ ਮੌਕਾ ਮਿਲਿਆ ਤੇ 2020 ਚ ਇਹ ਨਾਰਵੇ ਦਾ ਕੋਚ ਬਣਿਆ ਤੇ ਨਾਰਵੇ ਦੀ ਟੀਮ 2022 ਦੇ ਵਿੱਚ ਵੀ ਰਹਿ ਗਈ ਸੀਗੀ ਹਾਲਾਂਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਕੁਆਲੀਫਾਈ ਨਹੀਂ ਸੀ ਕਰ ਸਕੀ 2022 ਚ ਤੇ ਹੁਣ 2026 ਦੇ ਵਿੱਚ ਉਹ ਕੁਆਲੀਫਾਈ ਕੀਤੀ ਹੈ ਤੇ ਨਾਟ ਓਨਲੀ ਕੁਆਲੀਫਾਈ ਕੀਤੀ ਹੈ ਬਲਕਿ ਜਿਹੜੇ ਕੁਆਲੀਫਾਈ ਕਰਨ ਦੇ ਲਈ ਉਹਨਾਂ ਨੇ 8 ਮੈਚ ਖੇਡੇ ਸੀ ਸਾਰੇ ਸਾਰੇ ਜਿੱਤ ਕੇ ਆਏ ਨੇ
1: ਉਹ ਵੈਰੀ ਗੁੱਡ
0: ਤੇ ਹੁਣ ਵੀ ਅੱਗੇ ਵੀ ਹੁਣ ਵੀ ਮਤਲਬ ਵਧੀਆ ਗਰੁੱਪ ਸਟੇਜ ਚ ਵੀ ਉਹਨਾਂ ਨੇ ਮਤਲਬ ਫਰਾਂਸ ਪਹਿਲੇ ਉਹਨਾਂ ਨੇ ਆਈਵਰੀ ਕੋਸਟ ਨੂੰ ਹਰਾਇਆ ਬ੍ਰਾਜ਼ੀਲ ਨੂੰ ਹਰਾਇਆ ਤੇ ਮਤਲਬ ਕੁਆਟਰ ਫਾਈਨਲ ਚ ਥਾਂ ਬਣਾਈ ਹੈਗੀ ਹੈ ਸੋ ਇਟਸ ਅ ਬਿਗ ਥਿੰਗ
1: ਚੰਗੀ ਟੀਮ ਹੈ
0: ਬਟ ਸੋਲਬਾਕੇਨ ਵਾਜ਼ ਅ ਡੈਡ ਐਟ ਵਨ ਟਾਈਮ ਤੇ ਉਹਦੀ ਮਾਂ ਨੇ ਸਟੋਰੀ ਸਾਂਝੀ ਕੀਤੀ ਹੈ ਕਹਿੰਦੀ ਵੀ ਕੁਛ ਉਹ ਵੀ ਪਲ ਸੀਗੇ ਜਦੋਂ ਅਸੀਂ ਇਹਦੇ ਫਿਊਨਰਲ ਦੀ ਤਿਆਰੀਆਂ ਕਰ ਰਹੇ ਸੀ ਵੀ ਪੁੱਛ ਰਹੇ ਸੀਗੇ ਵੀ ਹਨਾ ਵੀ ਹੁਣ ਕਿੱਦਾਂ ਉੱਥੋਂ ਹੋਸਪਿਟਲ ਤੋਂ ਕਿਵੇਂ ਲੈ ਕੇ ਜਾਣਾ ਪਰੇਸ਼ਾਨ ਸੀ ਰੋ ਰਹੇ ਸੀ ਬੁਰਾ ਹਾਲ ਸੀ ਯੰਗ ਮੁੰਡਾ ਘਰ ਦੇ ਵਿੱਚੋਂ ਦਮ ਤੋੜ ਗਿਆ ਹਨਾ ਤੇ ਫਿਰ ਡਾਕਟਰਾਂ ਨੇ ਫੋਨ ਕੀਤਾ ਵੀ ਵਾਪਸ ਆਓ ਹੋ ਸਕਦਾ ਮਾਂ ਇਹਦੀ ਸਿੰਗਲ ਮਦਰ ਹੋਵੇ ਮੈਨੂੰ ਪੂਰੀ ਸਟੋਰੀ ਨਹੀਂ ਪਤਾ ਬਟ ਇਹਦੀ ਮਾਂ ਜਾ ਰਹੀ ਸੀਗੀ ਤੇ ਇਹਦੀ ਮਾਂ ਨੂੰ ਵਾਪਸ ਕਾਲ ਕੀਤੀ ਉਹਨਾਂ ਨੇ ਤੇ ਵਾਪਸ ਆਉਂਦੀ ਹੈ ਕਿਉਂਕਿ 26 ਘੰਟੇ ਤੋਂ ਕੋਮਾ ਚ ਸੀਗੀ ਉਹਨਾਂ ਨੇ ਉਹਨੂੰ ਫੋਨ ਕੀਤਾ ਹੋਣਾ ਵੀ ਉਹਦੀ ਤਾਂ ਹਾਰਟ ਬੀਟ ਹੀ ਰੁਕ ਗਈ ਹੈ ਤੇ ਉਹ ਨਹੀਂ ਆਲਰੇਡੀ ਉਹ ਇਹ ਮੰਨੀ ਬੈਠੇ ਸੀਗੇ ਵੀ ਹੁਣ ਇਹ ਕਿੱਥੇ ਆਉਂਦਾ ਵਾਪਸ
1: ਥੋੜੇ
0: ਸਾਹ ਨੇ ਮਤਲਬ ਅੱਧੀ ਉਮਰ ਉਹਨੇ ਆਪਣੀ ਖੇਡਦੇ ਗੁਤਾਤੀ ਅੱਧੀ ਉਮਰ ਆਇਆ ਕੋਚ ਤੇ ਜੇ ਨਾਰਵੇ ਹੁਣ ਅੱਗੇ ਜਿੱਤ ਵੀ ਜਾਂਦਾ ਕੁਆਟਰ ਫਾਈਨਲ ਤਾਂ ਆਈ ਡੋਂਟ ਮਾਇੰਡ ਮਤਲਬ ਹੁਣ ਤੱਕ ਤਾਂ ਆਈ ਮਾਇੰਡ ਕਿਉਂਕਿ ਆਸਟ੍ਰੇਲੀਆ ਬਾਹਰ ਤੇ ਮੈਂ ਤਾਂ ਸਿਰਫ ਆਸਟ੍ਰੇਲੀਆ ਚਾਹੁੰਦਾ ਸੀਗਾ ਵੀ ਘੱਟੋ ਘੱਟ ਕੁਆਟਰ ਤੱਕ ਤਾਂ ਜਾਂਦਾ ਬਟ ਐਨੀਵੇਜ਼ ਕੁਆਟਰ ਆਪਾਂ ਹੀ ਲਗਾ ਮਤਲਬ ਸੌਰੀ
1: ਹਰ
0: ਚੀਜ਼ ਚ ਕੁਆਟਰ ਹੈ
1: ਹਾਂ ਸਾਰੇ ਬੰਦੇ ਕੁਆਟਰ ਹੀ ਕੁਆਟਰ ਹੈ ਬਾਅਦ ਚੋਂ ਠੰਡ ਹੋ ਜਾਂਦੀ ਤੇ ਸਵੈਟਰ ਆ ਜਾਂਦੇ ਆ
0: ਬੱਚੇ ਸਕੂਲ ਹੁੰਦੇ ਉੱਥੇ ਕੁਆਟਰ ਟਮਾਟਰ ਲੈ ਕੇ ਜਾਣੇ
1: ਟਮਾਟਰ ਜਦੋਂ ਸਵੇਰੇ ਸਵੇਰੇ ਤੇ ਉਦੋਂ ਕੀ ਖੋਲੀਦਾ
0: ਲਾਟਰ
1: ਸ਼ਟਰ
0: ਲਾਟਰ ਲਾਟਰ ਚੈਨਲ
1: ਲਾਟਰ
0: ਹਾਂ ਸਾਡੇ ਆਟਰ ਆਟਰ
1: ਇੱਕ ਕੰਮ ਰੱਖਿਆ ਹੁੰਦਾ ਉਹਦਾ ਨਾਂ ਸੀ ਬਹਾਦਰ
0: ਹਾਂਜੀ
1: ਜੀ ਜਿਹੜੇ ਸਾਨੂੰ ਹਲੇ ਸੁਣਦੇ ਨਹੀਂ ਪਏ ਸੀ ਤੇ ਹੁਣ ਸੁਣ ਲੱਗ ਪਿਆ ਤੇ ਸਾਡਾ ਪ੍ਰੋਗਰਾਮ ਹੈਗਾ ਜੇ ਖਬਰ ਇੰਨੀ ਵਧੀਆ ਨਹੀਂ ਖਬਰ ਬੜੀ ਬੇਕਾਰ
0: ਜਿਹੜੇ ਹੁਣ ਤੱਕ ਰੇਡੀਓ ਸਿਰਫ ਗਾਣਿਆਂ ਕਰਕੇ ਸੁਣ ਰਹੇ ਸੀ ਤੇ ਹੁਣ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਦੱਸੀਏ ਇਸ ਸ਼ੋਅ ਚ ਗਾਣੇ ਵੀ ਹੁੰਦੇ ਨੇ
1: ਛੱਡ ਓਏ ਗਾਣੇ ਕਾ ਕਹੀ ਨਾ ਛੱਡ ਕੇ ਨਾ ਜਾ ਆ ਉਹ ਹਿੱਤਰੀ ਲਾਤਾ
0: ਉਹੀ ਹੋਈ

0: ਭਾਜੀ ਅੱਜ ਕੱਲ ਤਾਂ ਤੁਸੀਂ ਐ ਪੂਰੇ ਭਾਈ ਗਾਣੇ ਤੁਸੀਂ ਲੱਭ ਲੱਭ ਕੇ ਕਿੱਥੋਂ ਲਿਆਉਂਦੇ ਮੈਨੂੰ?
1: ਇਹ ਨਵਾਂ ਗਾਣਾ ਸਰ, ਰੈਮੀ ਵਿਰਕ ਦਾ ਤਾਜ਼ਾ ਗਾਣਾ।
0: ਕੀ ਬਾਤ ਹੈ।
1: ਤੇ ਅੱਜ ਦੀ ਖਬਰ ਤਾਂ ਨੀ ਹੈਗੀ ਬ੍ਰੇਕ ਤੇ ਜਾਣ ਤੋਂ ਪਹਿਲਾਂ?
0: ਨਹੀਂ ਨਹੀਂ, ਆਪਾਂ ਖਬਰਾਂ ਕਿਉਂ, ਆਪਾਂ ਕੁਝ ਖਾ ਪੀ ਵੀ ਲਈਏ। ਆਪਾਂ
1: ਸਰ ਸੁਣੋ ਤੁਸੀਂ, ਬ੍ਰੇਕ ਬ੍ਰੇਕ
0: ਅੱਛਾ ਅੱਛਾ,
1: ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਬਦਾਮ ਖਿਲਾਨੇ ਆ, ਕਾਜੂ ਖਿਲਾਨੇ ਆ, ਕਿਹੜੀ ਗੱਲ ਕਰਦੇ
0: ਭਾਜੀ? ਇਹਦੇ ਵਿੱਚ ਤਾਂ ਪਤਾ ਨੀ ਕੀ ਕੀ ਪਾਇਆ ਤੁਸੀਂ।
1: ਆਲ ਨੈਚੁਰਲ ਸਰ, ਆਲ ਨੈਚੁਰਲ।
0: ਪੜ੍ਹੇ
1: ਜਰਾ ਕੀ ਕੀ ਹੈ
0: ਇਹ? ਐਲਮੈਂਟਸ, ਕੈਸ਼ਿਊ।
1: ਅੱਛਾ, ਪੜ੍ਹਿਆ ਜਾਂਦਾ,
0: ਪੜ੍ਹਿਆ ਜਾਂਦਾ ਹਾਲ ਹੈ
1: ਸਰ।
0: ਲੈ ਐਲਮੈਂਟ ਕੈਸ਼ਿਊ, ਵਾਲਨਟਸ।
1: ਇਹ ਵਾਲਨਟਸ ਵੇਲੇ ਬੋਲੇ ਜਾਏ ਜਿਹੜੇ ਗੱਠ ਖਾ ਗਏ ਸੀ।
0: ਨਹੀਂ, ਅਗਲਾ ਜਿਹੜਾ ਵਰਡ ਹੈ ਇਹ ਤਾਂ ਵੈਸੇ ਨੀ ਬੋਲਿਆ ਜਾਂਦਾ, ਮੈਕਾਡੈਮੀਅਸ।
1: ਮੈਕਾਡੈਮੀਅਸ
0: ਉਹ ਕੀ ਹੁੰਦਾ?
1: ਯਾ ਇਹ ਖਾ ਕੇ ਦੇਖਿਓ,
0: ਮੈਕਾਡੈਮੀਅਸ। ਅੱਛਾ,
1: ਕੀ ਹੁੰਦਾ
0: ਉਹ? ਬ੍ਰਾਜ਼ੀਲ ਇਹਦੇ ਵਿੱਚ ਵੀ ਹੈਗਾ ਜੀ।
1: ਬ੍ਰਾਜ਼ੀਲ,
0: ਬ੍ਰਾਜ਼ੀਲ ਨਟਸ,
1: ਬ੍ਰਾਜ਼ੀਲ।
0: ਓਮੇਗਾ 3 ਪ੍ਰੋਟੀਨ ਪਰ ਸਰਵ। ਦੇਖੋ ਜੀ, ਅਸੀਂ ਅੱਜ ਉਹ ਵੀ ਕਰ ਰਹੇ ਹਾਂ, ਤੁਹਾਡੀ ਹੈਲਥ ਬਾਰੇ ਐਜੂਕੇਸ਼ਨ ਦੇ ਰਹੇ ਹਾਂ। ਇਹ ਰੋ ਨਟਸ ਤੁਹਾਨੂੰ ਖਾਣੇ ਚਾਹੀਦੇ ਆ, ਤੇ ਜੇ ਸਾਹਮਣੇ ਪਏ ਹੋਣ ਤੇ ਸ਼ੋਅ ਤੋਂ ਬਾਅਦ
1: ਖਾ ਲੈਣੇ ਚਾਹੀਦੇ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਬੁੱਕ ਦੇ ਵਿੱਚ
0: ਮੇਰਾ ਹੈਗਾ
1: ਇੱਕ ਸ਼ਖਸ।
0: ਹਾਂਜੀ, ਇੱਕ ਸ਼ਖਸ ਕੀ ਮੇਰਾ ਹੀ ਹੋਏਗਾ,
1: ਜਿਹਦੇ ਜਿਹਦੇ ਸ਼ੌਂਕ ਨੇ ਜਨੂਨ ਚ ਬਦਲ ਗਿਆ ਤੇ ਉਹਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ। ਇਸ ਕਰਕੇ ਨਹੀਂ ਆਇਆ ਵੀ ਉਹਨੇ ਕੋਈ ਪ੍ਰਾਪਤੀ ਕੀਤੀ ਹੈ, ਇਸ ਕਰਕੇ ਆਇਆ ਕਿਉਂਕਿ ਉਹ ਵੀ ਆਈ ਪੀ ਨੰਬਰ ਦਾ ਕਲੈਕਟਰ ਹੈ।
0: ਕਲੈਕਟਰ ਜਿੱਦਾਂ
1: ਕਲੈਕਟਰ ਜਿਵੇਂ ਡੀ ਸੀ ਹੁੰਦਾ,
0: ਮਤਲਬ ਕਲੈਕਟ ਕਰਦਾ।
1: ਥਾਣੇਦਾਰ ਲੱਗੇ ਉਹ ਕਿਹੜੀ ਹੁੰਦੀ ਸੀ ਰਾਣੀ ਰਣਦੀਪ ਅੱਗੇ, ਗਾਣਾ ਯਾਦ ਹੈ?
0: ਪਤਾ ਨੀ ਕਿਹੜਾ ਕਿਹੜਾ
1: ਸੀ।
0: ਥਾਣੇਦਾਰ ਲੱਗੇ ਜਿਹੜਾ ਮੈਂ ਉੱਤੇ ਹੁਕਮ ਚਲਾਵੇ,
1: ਯਾਦ ਨਹੀਂ?
0: ਕਿ ਥਾਣੇਦਾਰ ਲੱਗੇ ਆ,
1: ਰਾਣੀ ਰਣਦੀਪ ਹੀ ਸੀ ਨਾ ਭਾਜੀ? ਕਿੱਥੋਂ ਯਾਦ ਆ ਗਿਆ ਇੱਕਦਮ
0: ਤੁਹਾਡਾ?
1: ਇੱਕਦਮ ਕਿੱਥੋਂ ਯਾਦ ਆ ਗਿਆ?
0: ਦੱਸਾਂ ਕੀ, ਕਲੈਕਟਰ ਤੋਂ ਬਾਅਦ ਥਾਣੇਦਾਰ ਦੀ ਗੱਲ ਹੋਈ ਆ।
1: ਥਾਣੇਦਾਰ ਤੋਂ ਤਾਂ ਸੰਜੇ ਦੱਦਾ ਵੀ ਆ ਸਕਦਾ ਜੀ। ਟਿਣੀ ਟਿਣੀ ਟਿਣੀ ਟਿਣੀ ਟਿਣੀ ਟਿੜੀ ਟਿੜੀ ਟਿੜੀ ਟਿੜੀ ਟਮਾ ਤਮਾ।
0: ਇਹ ਤਾਂ ਗਾਣਾ ਇੰਨਾ ਹਿੱਟ ਹੋ ਗਿਆ ਨਾ, ਓਏ ਦੇਖੋ ਵੀ ਉਦੋਂ ਵੀ ਤਮਾ ਤਮਾ ਇੰਨਾ ਹਿੱਟ ਹੋ ਗਿਆ ਸੀ ਤੇ ਆ ਫਿਲਮ ਚ ਲਾ ਕੇ ਇਹਨਾਂ ਨੇ ਹੋਰ ਕਰਤਾ।
1: ਚਲੋ, ਤੇ ਗੱਲ ਇਹ ਹੈ ਕਿ ਉਹ ਕਲੈਕਟਰ ਹੈ ਬੰਦਾ, ਵੀਆਈਪੀ ਨੰਬਰਾਂ ਦਾ, ਤੇ ਪਿਛਲੇ 15 ਸਾਲ ਤੋਂ ਉਹਨੇ ਇੱਕ ਕੰਮ ਇਤਫਾਕ ਦੇ ਨਾਲ ਸ਼ੁਰੂ ਕੀਤਾ ਸੀ ਕਹਿੰਦੇ।
0: ਅੱਛਾ ਜੀ।
1: ਤੇ ਹੁਣ ਉਹ ਇਸ ਕਰਕੇ ਕਿ ਉਹ ਤੋਂ ਆਪਣੇ ਫੋਨ ਨੰਬਰ ਯਾਦ ਨਹੀਂ ਸੀ, ਵੀ ਮਨਤੇਜ ਨੇ ਪੁੱਛਣਾ ਅੱਗਿਓ ਭਾਈ ਤੁਹਾਡਾ ਨੰਬਰ ਕੀ ਹੈ? ਉਹ ਮੇਰਾ ਨੰਬਰ 98 140 42 ਸ਼ਾਇਦ 46 557 ਸਮਥਿੰਗ ਇੱਦਾਂ ਕਰਕੇ ਭੁੱਲ
0: ਜਾਂਦਾ
1: ਯਾਦ ਰੱਖੋ।
0: ਸਹੀ ਗੱਲ।
1: ਫਿਰ ਉਹਨੇ ਸੋਚਿਆ ਕਿ ਸੌਖੇ ਨੰਬਰ ਲਏ ਜਾਣ।
0: ਅੱਛਾ ਜੀ।
1: ਹੁਣ ਉਹਦੀ ਡਿਜੀਟਲ ਕਲੈਕਸ਼ਨ ਦੇ ਵਿੱਚ 15 ਨੰਬਰ ਪਏ ਨੇ,
0: ਮਤਲਬ ਉਹਨੇ 15 ਨੰਬਰ ਖਰੀਦੇ ਆ,
1: 15 ਨੰਬਰ ਪਏ ਨੇ ਉਹਦੇ ਕੋਲ ਹਨਾ, ਔਰ ਉਹ ਪਰਫੈਕਟ ਕੰਬੀਨੇਸ਼ਨ ਵਾਲੇ ਨੰਬਰ ਨੇ।
0: ਵਾਹ ਜੀ।
1: ਹਾਲਾਂਕਿ ਸਾਰੇ ਕਿਉਂਕਿ ਉਹ ਇਟਲੀ ਦਾ ਬੰਦਾ ਤੇ ਇਟਲੀ ਦਾ ਕੋਡ ਲੱਗਦਾ +39
0: ਓਕੇ ਜੀ,
1: 40 ਇਟਲੀ ਦਾ ਕੋਡ
0: ਹੈ।
1: ਜੇ ਜਾਰਜੀਆ ਮੈਲੂਨੀ ਨੂੰ ਕਾਲ ਮਿਲਾਣੀ ਹੋਈ ਤੁਸੀਂ ਦੱਸ ਦਿਓ
0: ਉਹਨੂੰ, ਮੈਂ +3
1: ਲਈ ਮੋਦੀ ਨਾਲ ਨਹੀਂ ਬੰਦੀ, ਆਪਣੇ ਨਾਲ ਵੀ ਬੰਦੀ।
0: ਵਾਹ ਜੀ ਵਾਹ, ਕੀ ਬਾਤ ਹੈ,
1: ਚੜਾਈ ਹੈ
0: ਬਰਾ ਚੱਕ ਦੋ।
1: ਉਹਨੇ ਇੱਕ ਤਾਂ ਆਪਣਾ ਨੰਬਰ ਲਿਆ 33 33 33
0: ਅੱਗੇ
1: 33
0: ਅੱਗੇ
1: 33
0: ਉਹ ਮਾਮਾ 33 ਤੋਂ ਅੱਗੇ
1: 33
0: ਨਹੀਂ 33 ਤੇ ਤੁਸੀਂ ਦੱਸਤਾ, ਦੋ ਨੰਬਰ
1: ਨੰਬਰ ਹੈ ਪੂਰਾ,
0: ਮੈਂ ਭੁੱਲ ਹੀ ਦਿੱਤਾ ਪੂਰਾ। ਨਹੀਂ ਨਹੀਂ 33 ਹੋ ਗਿਆ। ਹਾਂਜੀ
1: 33 33 33 33 33
0: ਯਾਰ ਇਹ ਤਾਂ ਹੋ ਗਿਆ।

0: ਹਾਂਜੀ ਸਰ,
1: ਯਾਨੀ ਕਿ 33 33, ਯਾਨੀ ਕਿ 10 ਵਾਰੀ 33 ਦਿੱਤੀ।
0: ਹਾਂਜੀ ਹਾਂਜੀ
1: ਓਏ ਹੋਏ ਹੋਏ ਹੋਏ ਹੋਏ। ਤੇ ਇੱਕ ਨੰਬਰ ਉਹਨੇ ਰੱਖਿਆ ਆਪਣਾ ਅਸੈਂਡਿੰਗ ਆਰਡਰ, ਅਸੈਂਡਿੰਗ ਸਮਝਦੇ ਹੋ ਚੜ੍ਹਾਈ।
2: ਉਹ ਇੱਕ ਮੇਰਾ ਡਿਸੈਂਡਿੰਗ, ਇੱਕ ਅਸੈਂਡਿੰਗ ਹੁੰਦਾ 1 2 3 4 5 6 7 8 9 10
1: 34, ਪਹਿਲਾਂ 34 ਸੀਰੀਜ਼ ਮਿਲਦੀ ਸੀ ਉਹਨੂੰ 34, ਉਸ ਤੋਂ ਬਾਅਦ 0 1 2 3 4 5 6 7 8।
2: ਹੁਣ
1: ਨਾਂ ਜਿਹੜਾ ਹੈਗਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਆ ਗਿਆ। ਪਰ
2: ਮੈਂ ਵੀ ਚਾਹੁੰਦਾ
3: ਛੱਡੋ, ਤੁਸੀਂ ਚਾਈਨੀਜ਼ ਬੁੱਕ ਚ ਕਿਸੇ ਚ ਪਵਾਓ।
2: ਅੱਛਾ, ਉਹ ਅੱਛਾ ਉਹਨਾਂ ਦੀ ਵੱਖਰੀ ਹੁੰਦੀ ਹੈ, ਚਾਈਨੀਜ਼
3: ਵੱਖਰੀ ਨਹੀਂ, ਉਹਨਾਂ ਦੀ ਚਾਈਨਾ ਕੋਲ ਸਭ ਕੁਛ ਹੈ, ਉਹਨਾਂ ਕੋਲ ਗਿਨੀਜ਼ ਬੁੱਕ ਦੀ ਵੀ ਕਾਪੀ ਹੋਊਗੀ, ਹਰ ਚੀਜ਼ ਦੀ ਕਾਪੀ ਹੈ।
2: ਯਾ ਨਹੀਂ ਮੇਰਾ ਵਹਿ ਤੁਹਾਡਾ ਨਹੀਂ ਜੀ ਕਰਦਾ, ਤੁਹਾਡਾ
3: ਗਿਨੀਜ਼ ਬੁੱਕ ਚ ਨਹੀਂ ਸਰ, ਮੇਰਾ ਬਿਲਕੁਲ ਨਹੀਂ ਜੀ।
2: ਅੱਛਾ, ਉਹ ਜਿਹੜਾ ਗਿਨੀਜ਼ ਬੁੱਕ ਹੁੰਦੀ ਹੈ ਉਹ ਕੀ ਕੋਈ ਕਿਤਾਬ ਰੱਖੀ ਹੁੰਦੀ ਹੈ? ਉਹਦਾ ਨਾਮ
3: ਉਹਦਾ ਨਾਮ ਗਿਨੀਜ਼ ਹੈ,
2: ਉਹ ਚ ਮਤਲਬ ਗਿਨੀਜ਼ ਬਣਾਈ ਹੈ। ਉਹ ਗਿਨੀਜ਼
3: ਗਿਨੀਜ਼
2: ਲੈ ਲੈ ਨਹੀਂ, ਉਹ
3: ਕਾਲੇ ਰੰਗ ਦੀ
2: ਲੈ ਲੈ ਨਹੀਂ ਨਹੀਂ ਭਾਜੀ, ਉਹ ਗਿਨੀ ਮਤਲਬ ਕੋਈ ਕੁੜੀ ਕੜੀ ਦਾ, ਉਹਦਾ ਕੋਈ ਹੋਏਗਾ ਕੁੜੀ ਕੁੜੀ ਦਾ ਨਾਂ, ਉਹਨੇ
3: ਆਪਣੇ
2: ਨਾਂ ਤੇ ਰੱਖ ਦਿਓ। ਨਹੀਂ ਏਦਾਂ ਨਹੀਂ ਹੈ ਵੀ ਯਾਰ, ਮੈਂ ਵੇਖਣਾ ਚਾਹੁੰਦਾ ਵਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ।
3: ਤੁਸੀਂ ਬੁੱਕ ਨਹੀਂ ਦੇਖਣਾ ਚਾਹੁੰਦੇ, ਤੁਸੀਂ ਬਸ ਗਿਨੀ ਦੇਖਣਾ ਚਾਹੁੰਦੇ, ਹੋਰ ਕੋਈ ਚੱਕਰ ਨਹੀਂ।
2: ਨਹੀਂ ਨਹੀਂ,
3: ਪਾਪੂਆ ਨੇ ਗਿਨੀ ਵੀ ਇੱਥੇ
2: ਪਾਪੂਆ ਹੈ ਮਿਊਜ਼ਿਕ।

0: रोमांचक कहानी।
1: अल्फा प्रोग्राम उसका चुनाव है।
0: शानदार एक्शन एंटरटेनर 3 जुलाई को।
1: मैं जो बना रहा हूँ वो इतिहास है।
0: आलिया भट्ट, शर्वरी, अनिल कपूर और बॉबी देओल स्टारर।
2: शुरू करो अग्नि परीक्षा
0: 3 जुलाई को आपके नजदीकी सिनेमा घरों में। अल्फा
1: इंडिया एयर फोर्स करेगा।
3: वो वेट कर रहा है तुम्हारा।
4: यार तू इतनी नीचे थी आके पक्का भी हो गया।
5: की जुगाड़ लाया है?
6: जुगाड़ नहीं, ये है 8 साल तो भी वड्डा तजुर्बा बंसल इमीग्रेशन का, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 पे या फिर विजिट करो bansalimmigration.com.au।
4: सुनो जी, गड्डी अक्षय ज्वेलर्स वल ले लो।
7: जो हुकम मेरी सरकार।
4: ओ आ किधर, हैरी स्पार्क वल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स टंच।
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बोथ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
4: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच।
8: हाँ जी, 1674
9: मैं क्या की बार बार सारिया खबरां ते चलाना, एक बार ब्रेक च चला के मुका ही दो। हर बार चलाना पैंदा मेरे
10: यार। मैं
9: ओही शाम मैं क्या करना है, देखो एक बार शुरू च चला दिया करना, एक बार एंड चला दिया करना। चल नवी पाई बिपता अपने
10: प्रोग्राम
9: खबर बड़ी बेकार है। ब्रेक तो इस पार ते गल जनानिया दे नाल जुड़ी हुई, जनानिया आप कहने जनानी दे दिमाग च पता नहीं की कीड़ा फसिया रहा है। अरे बाकी कीड़ा फसिया होया सी
10: और ए मुद्दा आ रहा वा, ए इदा नहीं है भी हुणी
9: मैं नहीं कह रहा,
10: तुसी भी कह रहे हो।
9: ना ना ना ना, तुसी ए गल पता नहीं, मुद्दा पता नहीं की जावे चक लियो। मैं तो वैसे कह रहा भी लोग ये कह देंगे ने, पर तुसी ओदे नाल हो गल जोड़ती है
10: की करिए। बस
9: जदों भी हुंदा है,
10: जदों इहो जी चीज आ जांदी है ना, जदों
9: ओदों
10: आ जाओ बस, तुसी आ जाओ हुण जड़ा
9: मेरे भावना उपर काबू नहीं रहता।
10: नहीं नहीं नहीं
9: नहीं, यह ब्रिटिश लेडी है लॉरी डैनमैन।
10: अच्छा जी,
9: लॉरी
10: लॉरी
9: एह जिया तो साडे बसा चलदी है
10: लॉरी।
9: मैं ताही नहीं सिंगर बन रहा।
10: हां जी,
9: तुसी मेरा कोरस खराब कर देना।
10: ਤੁਸੀਂ ਨਾ ਰੱਖਿਓ ਨਾ, ਤੁਸੀਂ ਕੱਲੇ ਤੁਸੀਂ ਸੋਲੋ ਸਿੰਗਰ ਬਣ ਜਿਓ, ਤੁਸੀਂ ਮੈਨੂੰ ਨਾ ਆਪਣੀ ਟੀਮ ਚ ਸ਼ਾਮਿਲ ਕਰੋ।
9: ਮੈਂ ਕਿਹੜਾ ਡਿਊਟੀ ਤੁਹਾਡੇ ਨਾਲ ਗਾਣ ਲੱਗਿਆ ਜੀ ਭਾਜੀ?
10: ਨਹੀਂ ਨਹੀਂ ਨਹੀਂ,
9: ਪਿੱਛੇ ਗਾਣ ਵਾਲੇ ਤਾਂ ਹੁੰਦੇ ਹੀ ਨੇ, ਉਹ ਪਿੱਛੇ ਆਇਆ
10: ਵਿਸਾਖੀ ਮੇਲੇ ਚ ਨਾ ਉਹ ਪਾਉਣਾ ਸੀ ਮਲਵਈ ਗਿੱਧਾ।
9: ਅੱਛਾ,
10: ਤੇ ਉਹ ਮੈਂ ਜਿੱਦਾਂ ਬਰਥਡੇ ਪਾਰਟੀ ਚ ਬੜਾ ਉਹਦਾ ਨਾ ਹੈਲੋ ਹੋਏ ਹੋਏ ਕੀਤਾ ਸਾਰਿਆਂ ਨਾਲ, ਤੇ ਭਾਜੀ ਹੋਣਾ ਨੇ ਮੈਨੂੰ ਆਪਣੀ ਟੀਮ ਚ ਰੱਖ ਲਿਆ। ਕਹਿੰਦੇ ਵੀ ਭਾਜੀ ਇਹੋ ਹੀ ਚਾਹੀਦਾ ਬਸ, ਵੀ ਆਹ ਜਿਹੜਾ ਤੁਸੀਂ ਹੋਏ
9: ਪਾਇਆ ਸੀ ਨਾ,
10: ਹਾਂ
9: ਉਹ ਚ ਮਲਵਈ ਕੁਛ ਵੀ ਨੀ ਸੀ, ਬਾਲੀਵੁੱਡ ਗਿੱਧਾ ਸੀ।
10: ਨਹੀਂ ਨਹੀਂ, ਇਹ ਹੋਣ ਵਾਲੀ ਗੱਲ ਹੈ ਨਾ, ਮੈਂ ਤੁਹਾਨੂੰ 3-4 ਸਾਲ ਪਹਿਲਾਂ ਦੀ ਗੱਲ ਦੱਸਾਂ।
9: ਅੱਛਾ ਅੱਛਾ,
10: ਮਤਲਬ ਉਦੋਂ ਕੀ ਉਦੋਂ ਸਾਡੀ ਦੂਜੀ ਟੀਮ ਹੀ ਮਲਵਈ ਗਿੱਧੇ ਦੀ, ਤੇ ਉਹ ਕਹਿੰਦੇ ਬਸ ਹੋਏ ਹੋਏ
9: ਬੱਲੇ ਆਹ ਚੱਕ ਕੇ
10: ਆਹ ਕਰਨਾ, ਠੀਕ ਆ। ਮੈਂ ਆਖਿਆ ਲੈ ਭਾਜੀ ਇਹ ਤਾਂ ਕੋਈ ਕਮਾਲ ਦੀ ਗੱਲ
9: ਕਰਦਾ ਹੀ
10: ਹੈ, ਮੈਂ ਤਾਂ ਕਰਦਾ ਹੀ ਹੈ ਬਸ। ਹਾਂ,
9: ਇਹੀ ਕੰਮ ਲਈ ਤਾਂ ਮੈਂ ਪੈਦਾ ਹੋਇਆ,
10: ਤੇ ਮੈਨੂੰ ਹੁਣ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਹਰ ਇੱਕ ਬੋਲੀ ਤੇ ਨਹੀਂ ਕਰਦਾ। ਮੈਂ ਨਾ ਇੱਕ ਬੋਲੀ ਆ ਗਈ ਪੰਜਾਬ ਚ, ਜਿੱਦਾਂ ਹੁੰਦਾ ਨਾ ਪੰਜਾਬ ਚ ਕਣਕਾਂ ਨੂੰ ਅੱਗ ਲਾ ਦਿੰਦੇ, ਮੈਂ ਹਾਂ ਬੱਲੇ ਔਰ ਬਾਅਦ ਚੋਂ ਕਹਿੰਦੇ ਆ ਵੀ ਕੁੜੀਆਂ ਨੂੰ ਮੰਦਾ ਬੋਲਦੇ ਉਹ ਸ਼ਾਵਾ ਇਹੋ ਜਿਹਾ ਉਹਨਾਂ ਨੇ ਬੋਲਿਆ ਤੇ ਮੈਂ ਬੱਲੇ ਸ਼ਾਵਾ ਕਰਕੇ ਨਾ ਭਾਜੀ ਮੈਂ ਕਿਹਾ ਭਾਜੀ ਤੁਹਾਡੀ ਗਲਤੀ ਸੀ ਤੁਸੀਂ ਮੈਨੂੰ ਪਹਿਲਾਂ ਪੰਪ ਦਿੱਤਾ ਤੁਸੀਂ ਮੈਨੂੰ ਕਿਹਾ ਵੀ ਸਿਰ ਬੱਲੇ ਸ਼ਾਵਾ ਬੋਲਣਾ ਪਰ ਤੁਸੀਂ ਅਗਰ ਕਹਿ ਦਿੰਦੇ ਵੀ ਬੋਲੀ ਪਹਿਲੀ ਤੇ ਬੋਲਣਾ ਹਰ ਇੱਕ ਬੋਲੀ ਤੇ ਨੀ ਜਾਂ ਕਿਸੇ ਬੋਲੀ ਤੇ
9: ਤੁਸੀਂ ਮੈਨੂੰ ਇਹ ਕਹਿ ਦਿੰਦੇ ਵੀ ਪਹਿਲਾਂ ਸੁਣਨਾ ਫਿਰ ਬੋਲਣਾ
10: ਤੇ ਉਹ ਯਾਰ ਤੁਹਾਡੇ ਬੱਲੇ ਸ਼ਾਵਾ ਤੋਂ ਨਾ ਇਹ ਮਤਲਬ ਯਾਦ ਆ ਗਿਆ ਉਹ ਹਲੇ ਤਾਂ ਗਾਲਾਂ ਕੱਢਦੇ ਆ ਮੈਨੂੰ ਪਰ ਨਹੀਂ ਨਹੀਂ ਸੁਧਰ ਗਿਆ ਸੀ ਹਾਂ
9: ਤੇ ਲੋਰੀ ਤੇ ਵਾਪਸ ਆਈਏ ਲੋਰੀ ਡੈਨਮੈਨ
10: ਡੈਨਮੈਨ ਲੋਰੀ ਕੁੜੀ ਵੀ ਹੈ ਤੇ ਬੰਦਾ ਵੀ ਹੈ ਡੈਨਮੈਨ ਵੀ ਹੈ
9: ਡੈਨਮੈਨ ਡੈਨਮੈਨ
10: ਮਤਲਬ ਕੁੜੀ ਦਾ ਨਾਮ
9: ਇਹਨਾਂ ਦੇ ਤਾਂ ਇਹੋ ਜਿਹੇ ਨਾਮ ਹੁੰਦੇ ਸੀਗੇ ਅੱਗੇ ਇਹਨਾਂ ਦੇ ਦਾਦਾ ਪੜਦਾਦਾ ਕੋਈ ਲੱਕੜਾ ਕੱਟਦਾ ਸੀ ਉਹਦਾ ਨਾਮ ਹੋ ਜਾਂਦਾ ਲੋਰੀ ਵੁੱਡ ਕਟਰ ਕੋਈ ਉਹ ਇਹਨਾਂ ਦਾ ਕੋਈ ਲੁਹਾਰ ਹੁੰਦਾ ਸੀ ਉਹਨੂੰ ਆਇਰਨ ਸਮਿਥ ਕਹਿ ਦਿੰਦੇ ਨੇ
10: ਉਹ ਅੱਛਾ ਇਸੇ ਕਰਕੇ ਨਾਮ ਬਣਿਆ
9: ਐਦਾਂ ਹੀ ਬਸ ਇਹਨਾਂ ਦੇ ਪਿੰਡ ਚੋਂ ਕੋਈ ਇੱਕ ਅੱਧਾ ਕੋਈ ਵਧੀਆ ਕ੍ਰਿਕਟਰ ਨਿਕਲ ਆਉਂਦਾ ਸੀ ਉਹਦੇ ਨਾਂ ਦੇ ਮਗਰ ਬੈਟਰ ਰੱਖਦੇ
10: ਮਲਾ ਜਿਹੜਾ ਆਇਰਨ ਸਮਿਥ ਤੁਸੀਂ ਨਾਂ ਲਿਆ ਇਹ ਪੱਕਾ ਕੋਈ ਨਾ ਕੋਈ ਲੁਹਾਰ ਕੋਈ ਲੋਹੇ ਦਾ ਕੰਮ ਕਰਦਾ ਹੋਏਗਾ
9: ਹੁੰਦੇ ਸੀਗੇ
10: ਯਾਰ ਇਹ ਬੜੇ ਚਲਾਕ ਹੈਗੇ
9: ਸਮਿਥ ਆਇਰਨ ਸਮਿਥ
10: ਇਹਨਾਂ ਨੇ ਨਾ ਆਪਣੇ ਕੰਮ ਦਾ ਲਾ ਕੇ ਤੇ ਅਸੀਂ ਸਮਝਦੇ ਵੀ ਭਲਾ ਨੀ ਕਿਹੋ ਜਿਹਾ ਨਾਮ ਹੋਇਆ
9: ਤੁਹਾਨੂੰ ਲੱਗਦਾ ਬੜਾ ਫੈਂਸੀ ਨਾਮ ਹੈ ਜਿਹੜਾ ਕੋਈ ਫੈਂਸੀਆਂ ਲਾਉਂਦਾ ਰਿਹਾ ਹੋਊਗਾ ਉਹਦਾ ਨਾਮ ਲੈ ਜਾਂਦਾ ਲੋਰੀ ਫੈਂਸੀ
10: ਲੋਰੀ ਫੈਂਸੀ ਅੱਛਾ ਹਾਂ ਇਹ ਹੈਗੀ ਆ ਲੋਰੀ
9: ਤੇ
10: ਡੇਨਮੈਨ
9: ਗਿਨਮੈਨ ਇੰਗਲੈਂਡ ਤੋਂ ਇੰਡੀਆ ਇੰਡੀਆ ਤੋਂ ਇੰਗਲੈਂਡ ਗਈ ਤਾਂ ਇੰਗਲੈਂਡ ਜਾ ਕੇ ਇਹਨੇ ਪੋਟੀ ਪੁੱਟੀ ਤਾਂ ਕੀਤੀ ਹੋਣੀ
10: ਹੈ ਠੀਕ ਹੈ
9: ਉਹਦੇ ਚ ਕੀੜਾ ਨਿਕਲਿਆ ਆ
10: ਤੁਹਾਡਾ
9: ਇਹਦਾ ਸਿਰ ਦਰਦ ਹੁੰਦਾ ਰਹਿੰਦਾ ਸੀਗਾ ਬਾਅਦ ਦੇ ਵਿਚ ਫਿਰ ਇਹਨੇ ਜਦੋਂ ਚੈੱਕ ਕਰਾਇਆ ਤੇ ਜਦੋਂ ਉਹ ਸ਼ਿਕਾਇਤ ਆਈ ਤੇ ਇਹਨੇ ਸਿਰ ਦਰਦ ਵਾਲੀ ਦੋਵੇਂ ਚੀਜ਼ਾਂ ਜੋੜ ਕੇ ਆਪਸ ਚ ਲੈਬ ਲੂਬ ਗਈ ਉਹਨਾਂ ਨੇ ਪਾਇਆ ਕਿ ਇਹਦੇ ਦਿਮਾਗ ਚ ਟੇਪ ਵਾਰਮ ਹੁੰਦੇ ਨੇ ਨਾ ਉਹ ਕੀੜੇ ਦਿਮਾਗ ਦੇ
10: ਟੇਪ ਵਾਰਮ ਅੱਛਾ ਜੀ
9: ਹਾਂ ਉਹ ਫਰਕ ਪਏ ਸੀਗੇ
10: ਅੱਛਾ ਹੋਰ ਵੀ ਪਿਆ ਸੀ
9: ਸਰ 38 ਦਿਮਾਗ ਚ ਫਸੇ ਹੋਏ ਸੀਗੇ ਤੇ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਇਹਦਾ ਇਲਾਜ ਚੱਲ ਰਿਹਾ ਸੀਗਾ ਤੇ ਇੰਡੀਆ ਚ ਆਈ ਸੀ ਅਸਲ ਚ ਮੀਡੀਆ ਚ ਕੰਮ ਕਰਦੀ ਸੀ
10: ਇਹਨੇ ਬੰਦ ਗੋਭੀ ਖਾਲਦੀ ਸੀ
9: ਦੇਖੋ ਇੰਡੀਆ ਦੇ ਵਿੱਚੋਂ ਮੀਡੀਆ ਵਾਲੇ ਇੱਧਰ ਆਉਂਦੇ ਨੇ ਇਹ ਇੰਡੀਆ ਚ ਗਈ ਸੀ ਗਲਤੀ ਤਾਂ ਇਹਦੀ ਹੋਈ
10: ਬਿਲਕੁਲ ਗਲਤੀ ਹਾਂ
9: ਮਾਈਗ੍ਰੇਸ਼ਨ ਐਵੇਂ ਭਗਵੰਤ ਮਾਨ ਦੇ ਕਹੇ ਤੇ ਕਰ ਲਈ
10: ਹੁਣ ਆਪਾਂ ਇੰਡੀਆ ਤੋਂ ਇੱਥੇ ਆਏ ਹੁਣ ਆਪਾਂ ਥੋੜੀ ਅੱਗੇ ਹੁਣ
9: ਆਪਾਂ ਨੀ ਆਪਾਂ ਨੀ ਸਰ
10: ਆਪਣੇ ਨੀ
9: ਤੁਸੀਂ ਤਾਂ ਦੁਬਈ ਚੋਂ ਆਏ ਤੁਹਾਨੂੰ ਪਤਾ ਸੀਗਾ ਵੀ ਇਰਾਨ ਨੇ ਅਟੈਕ ਕਰਦੇ ਤੇ ਤਾਂ ਬਚਦੇ ਬਚਾਉਂਦੇ ਤਾਂ ਰਿਫਿਊਜੀ ਸਟੇਟਸ ਲੈ ਕੇ ਆਉਣਾ ਸੀ ਇੰਡੀਆ
10: ਮੈਂ ਹੋਰ ਕੀ ਹਾਂ ਸਹੀ ਗੱਲ ਆ
9: ਵਾਇਆ ਦੁਬਈ ਰਿਫਿਊਜੀ ਹੈ ਤੇ ਇਹ ਤਾਂ ਜੀ ਫਿਰ ਚਲੋ ਚੱਕਰ ਇਹ ਹੈਗਾ ਕਿ ਇਹ ਕਹਿੰਦੀ ਕਿ ਮੈਂ ਇੰਡੀਆ ਵੈਸੇ ਇਹ ਵੈਜੀਟੇਰੀਅਨ ਰਹੀ ਹੈ ਉੱਥੇ
10: ਮਤਲਬ ਸਬਜ਼ੀਆਂ ਖਾਂਦੀ ਇੰਡੀਆ ਦੇ ਵਿੱਚ ਹਾਂ ਜੀ ਠੀਕ ਹੈ
9: ਤੇ ਉੱਥੇ ਤਾਂ ਕੋਈ ਫਰਕ ਨੀ ਪੈਦਾ ਉੱਥੇ ਚਾਹੇ ਵੈਜੀਟੇਰੀਅਨ ਖਾਓ ਚਾਹੇ ਨਾਨ ਵੈਜੀ ਖਾਓ
10: ਹਾਂ
9: ਕੀੜੇ ਦਾ ਅਸੀਂ ਮਤਲਬ ਆਪਣੀ ਤਰਫ ਤੋਂ ਕੁਝ ਦੇਣਾ ਤਾਂ ਹੈਗਾ ਹੀ ਹੈ ਨਾ ਹੁਣ
10: ਕੁਝ ਨਾ ਕੁਝ ਤਾਂ ਹੈ ਹੀ ਆ
9: ਬਈ ਪਿਛਲੀ ਵਾਰ ਗੋਰੇ ਆਏ ਸੀਗੇ ਤਾਂ ਕੋਹੇ ਨੂੰ ਲੈ ਕੇ ਜੀ ਐਜ ਦੇ ਕੀੜਾ ਦੇ ਕੇ ਭੇਜੇ
10: ਅਸੀਂ ਹੁਣ ਦਿਆ ਕੀੜੇ ਕਰਦੇ ਆ ਆਓ ਯਾਰਾ ਤੁਸੀਂ ਸਾਡੇ ਉੱਥੇ
9: ਆਓ ਯਾਰ ਆਓ ਹਮਾਰੀ ਹਵੇਲੀ
10: ਆਓ ਹਮਾਰੀ ਹਵੇਲੀ ਪੇ ਹਾਂ
9: ਤੇ ਤੁਹਾਨੂੰ ਭੇਜੀਏ ਕੀੜਾ ਦੇ ਕੇ ਇੱਕ ਸੋ ਉਹ ਐਨੀਵੇਜ਼ ਹੁਣ ਇਹਦਾ ਇਲਾਜ ਇਲੂਜ ਹੋ ਗਿਆ ਤੇ ਹੁਣ ਤਾਂ ਠੀਕ ਹੋ ਗਈ
10: ਸਾਰੇ ਕੀੜੇ ਨਿਕਲ ਗਿਆ ਓ ਸ਼ੁਕਰ ਹੈ ਲੋਰੀ ਆਪ ਬਚ ਗਏ ਹੋ
9: ਹੁਣ
10: ਲਈ ਮਾਮਾ
9: ਤੁਸੀਂ ਹਿੰਦੀ ਚ ਗੱਲ ਕਰ ਰਹੇ ਹੋ ਸਮਝ ਆ ਰਹੀ ਹੈ
10: ਨਹੀਂ ਤੁਸੀਂ
9: ਆਪ ਬਚ ਗਏ ਹੋ
10: ਤੁਸੀਂ ਜਿਹੜੇ ਵਿੱਚ ਪਹਿਲਾਂ ਬਾਬੇ ਦੀ ਗੱਲ ਕਰਦੇ ਮੈਂ ਤੁਸੀਂ ਟ੍ਰਾਂਸਲੇਟ ਕਰਕੇ ਦੱਸ ਦੋ ਹੁਣ ਤੁਸੀਂ ਕਹਿ ਲੈ ਇੱਕ ਬੁੱਢੀ ਬਟਾਈ ਹੁੰਦੀ ਹੈ ਟ੍ਰਾਂਸਲੇਸ਼ਨ ਲਈ ਹੁਣ ਤੁਸੀਂ ਟ੍ਰਾਂਸਲੇਟ ਕਰਕੇ ਲੋਰੀ ਉਹ ਕਿਹੜਾ ਵੈਸੇ ਸਾਡਾ ਸੁਣਦੀ ਹੋਣੀ ਆ ਪਰ ਹਾਂ ਜੇ ਕੋਈ ਲੋਰੀਨ ਨੂੰ ਜਾਣਦਾ ਉੱਥੇ ਇੰਗਲੈਂਡ ਤੇ ਸਾਡੀ ਆਵਾਜ਼ ਪਹੁੰਚਾ ਦੇ ਉਹਦੇ ਵੱਲ ਭਈ ਅਸੀਂ ਉਹਨੂੰ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਹਾਂ ਵੀ ਤੁਸੀਂ ਬਚ ਗਏ ਹੋ
9: ਅੱਛਾ ਦੇਖੋ ਕਈ ਵਾਰ ਨਾ ਟੀਕੇ ਕਹਿਤਾ ਟੇਪ ਵਾਰਮ ਜਿਹੜੇ ਕੀੜੇ ਹੁੰਦੇ ਨੇ
10: ਹਾਂਜੀ
9: ਇਹ ਕੁਛ ਖਾਣ ਜਿਵੇਂ ਤੁਸੀਂ ਕਹਿੰਦੇ ਹੋ ਪੱਤਾ ਗੋਭੀ ਖਾਈ ਸੀ ਯੇ ਬੋ ਅੱਗੇ ਆਪਾਂ ਨੂੰ ਰੋਕਦੇ ਹੁੰਦੇ ਸੀ ਨਾ ਕੱਚੀ ਨਹੀਂ ਖਾਣੀ ਹੈ ਇੰਡੀਆ ਚ ਕੱਚੀ ਪੱਤਾ ਗੋਭੀ ਯੇ ਬੋ ਉਹਦੇ ਨਾਲ ਫੈਲ ਜਾਂਦੇ ਪਰ ਇਹ ਇਹ ਇੱਕ ਬਿਮਾਰੀ ਹੈ ਜਿਹਨੂੰ ਕਹਿੰਦੇ ਨੇ ਟਾਕਸੋਪਲਾਜ਼ਮੋਸਿਜ਼ਮ ਹਾਂ ਇਹ ਬੜਾ ਵਧੀਆ ਕੀਤਾ ਹੈ ਤੁਸੀਂ
10: ਟਾਕਸੋਪਲਾਜ਼ਮੋਸਿਜ਼ਮ
9: ਤੇ ਇਹ ਜਿਹੜੇ ਹੁੰਦੇ ਨੇ ਬੇਸਿਕਲੀ ਬਿੱਲੀਆਂ ਦੇ ਮੂਤ ਤੋਂ ਫੈਲਦੇ ਨੇ
10: ਉਹ ਤੁਹਾਡਾ ਹੋਏ
9: ਤੇ ਉਹ ਕਿਵੇਂ ਫੈਲਦੇ ਨੇ ਤੇ ਇਹ ਕਿਵੇਂ ਉਹਦੇ ਸੰਪਰਕ ਚ ਆਈ ਇਹ ਕਹਿੰਦੇ ਕਿ ਬੇਸਿਕਲੀ ਇਹ ਕੀੜੇ ਜਿਹੜੇ ਨੇ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਦਿਮਾਗ ਚ ਜਾ ਸਕਦੇ ਨੇ
10: ਇੱਕ ਬੰਦੇ ਦੇ ਦਿਮਾਗ ਚੋਂ
9: ਪੰਜਾਬੀ ਵਾਲੀ ਕਹਾਵਤ ਵੀ ਸਿਰ ਜੋੜ ਕੇ ਬੈਠੇ
10: ਭਾਜੀ ਇਹ ਸਹੀ ਲਿਖਿਆ ਇੱਥੇ
9: ਹਾਂਜੀ ਹਾਂਜੀ
10: ਦਿਮਾਗ ਚੋਂ ਕਿੱਦਾਂ ਦੂਜੇ ਦੇ ਦਿਮਾਗ ਚ ਜਾ ਸਕਦੇ ਆ
9: ਮੈਂ ਕਿਵੇਂ ਮਤਲਬ
10: ਝੂਠਾ ਸਮਝਦਾ ਕਿੱਦਾਂ ਯਾਰ
9: ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਕਿਵੇਂ ਟ੍ਰਾਂਸਫਰ ਹੋ ਜਾਂਦੇ ਨੇ ਹੋ ਸਕਦਾ ਜੂਠਾ ਖਾਣ ਦੇ ਨਾਲ ਹੋ ਜਾਂਦੇ ਹੋਣ ਮੇਰੇ ਦਿਮਾਗ ਚ ਕੀੜੇ ਨੇ ਮੇਰੇ ਨਹੀਂ ਹੈਗੇ
10: ਮਤਲਬ ਮੇਰੇ
9: ਜੇ ਹੈਗੇ

0: ਸਹੀ ਗੱਲ।
1: ਐਨੀਵੇਜ਼ ਹੁਣ ਆਪਾਂ ਗੱਲ ਕਰੀਏ ਗੋਰੀ ਦੀ।
0: ਆ ਪਹਿਲਾਂ ਗੋਰੀ ਨਹੀਂ ਸੀ, ਪਹਿਲਾਂ ਵੀ ਗੋਰੀ ਨਹੀਂ ਸੀ। ਜਿਹੜੀ ਪਹਿਲੀ ਗੱਲ ਕੀਤੀ ਆ ਉਹ ਵੀ ਗੋਰੀ ਦੀ ਗੱਲ ਕੀਤੀ ਹੈ ਨਾ,
1: ਗੋਰੀ ਕਰੀਮ ਹੈ, ਕਰੀਮ।
0: ਅੱਛਾ ਗੋਰੀ ਕਰੀਮ, ਯਾਰ ਸਾਰੀਆਂ ਗੋਰੀਆਂ ਕਰੀਮਾਂ ਹੀ ਹੁੰਦੀਆਂ।
1: ਕਰੀਮ ਦਾ ਨਾਮ ਹੈ ਗੋਰੀ। ਖਬਰ ਬੜੀ ਬੇਕਾਰ ਹੈ ਸਰ,
0: ਸੱਚੀ ਬੇਕਾਰ
1: ਖਬਰ ਹੈ।
0: ਇਹ ਕਿੱਥੋਂ ਲਿਆਉਂਦੀ ਖਬਰ ਸਾਨੂੰ ਨੀ ਪਤਾ, ਪਰ ਹੈ ਬੜੀ ਬੇਕਾਰ ਹੈ।
1: ਤੁਸੀਂ ਕਿਸੇ ਤੋਂ ਪੁੱਛ ਕੇ ਦੇਖ ਲਓ ਇੰਡੀਆ ਦੇ ਵਿੱਚ ਹੁਣ ਵੀ ਤੁਹਾਨੂੰ ਗੋਰੀ ਕਰੀਮ ਹੈਗੀ ਹੈ, ਅਗਲੇ ਕਹਿਣਗੇ ਯਾਰ ਫ੍ਰੀ ਚ ਲੈ ਜਾਓ, ਇਹ ਤਾਂ ਬੈਨ ਹੋ ਗਈ।
0: ਨਾ ਵੀ ਇਹਨਾਂ ਨੇ ਗੋਰੀ ਰੱਖਿਆ ਸੀ,
1: ਬੈਨ ਕਰਤੀ ਇੰਡੀਆ ਚ,
0: ਮਤਲਬ ਗੋਰੀ ਦੇ ਚੱਕਰ ਹੋਣ ਚ ਤੁਸੀਂ
1: ਬੈਨ ਹੀ ਕਰਤੀ।
0: ਹੋਇਆ ਕੀ ਸੀ, ਕੀ ਹੋ ਗਿਆ ਸੀ ਉਹਨਾਂ ਨੂੰ? ਕਿਡਨੀਆਂ ਖਰਾਬ,
1: ਕਿਡਨੀਆਂ ਖਰਾਬ ਹੋਣ ਲੱਗ ਪਈਆਂ। ਓਦਾਂ ਕਹਿੰਦੇ ਨੇ ਵੀ ਇਹ ਸਕਿਨ ਚਮਕਾਉਂਦੀ ਹੈ, ਜ਼ਿਆਦਾਤਰ ਸਾਊਥ ਵਾਲੇ ਪਾਸੇ ਵਰਤੀ ਗਈ ਹੈ, ਪੰਜਾਬ ਵਾਲੇ ਪਾਸੇ ਤਾਂ ਇਹ ਕਰੀਮ ਨਹੀਂ ਵਰਤੀ ਗਈ ਇੰਨੀ, ਪਰ ਉਧਰਲੇ ਪਾਸੇ ਵਰਤੀ ਗਈ। ਉੱਥੇ ਜਨਾਨੀਆਂ ਨੂੰ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ, ਕਿਸੇ ਨੂੰ ਚਮੜੀ ਦੀ ਹੋ ਗਈ, ਕਿਸੇ ਦੀ ਕਿਡਨੀ ਖਰਾਬ, ਕਿਸੇ ਦਾ ਦਿਮਾਗ ਖਰਾਬ ਹੋ ਗਿਆ। ਸੋਰੀ, ਮਿਸ਼ੂ ਤੋਂ, ਇਹ ਮਿਸ਼ੂ ਨਹੀਂ ਹੁੰਦੀ, ਮਿਸ਼ੂ ਇੰਡੀਆ ਦੇ ਵਿੱਚ ਸਾਈਟ ਹੈ, ਜਿਵੇਂ ਆਪਾਂ ਇੱਥੇ ਟੀਮੂ ਤੋਂ ਲੈ ਲੈਂਦੇ ਹਾਂ ਨਾ ਚੀਜ਼ਾਂ,
0: ਟੀਮੂ ਇਜ਼ ਫੇਵਰਿਟ ਹੇਅਰ,
1: ਉਦਾਂ ਹੀ ਮਿਸ਼ੂ ਇੰਡੀਆ ਦੇ ਵਿੱਚ ਲੈ ਲੈਂਦੇ ਨੇ ਬੜੇ ਲੋਕ। ਮਿਸ਼ੂ ਤੋਂ ਕੋਈ ਵੀ ਚੀਜ਼ ਮਿਲ ਸਕਦੀ ਹੈ ਤੁਹਾਨੂੰ,
0: ਮਤਲਬ ਜਿੱਦਾਂ ਟੀਮੂ ਨੂੰ ਮਿਲਦੀ ਉਦਾਂ ਹੀ ਮਿਸ਼ੂ ਤੋਂ,
1: ਗੋਲ ਗੱਪਿਆਂ ਤੋਂ ਲੈ ਕੇ ਟੈਸਲਾ ਦੀ ਕਾਰ ਤੱਕ ਸਭ ਕੁਝ ਮਿਲ ਜਾਂਦਾ
0: ਹੈ। ਫ੍ਰੀ ਹੋਮ ਡਿਲੀਵਰੀ,
1: ਫ੍ਰੀ
0: ਮਿਸ਼ੂ ਦੇ ਨਾਲ
1: ਡਿਲੀਵਰੀ,
0: ਫ੍ਰੀ ਹੋਮ,
1: ਫ੍ਰੀ ਨਹੀਂ ਸਰ ਲੋਕ, ਮਿਸ਼ੂ ਤੋਂ ਕੋਈ ਵੀ ਚੀਜ਼ ਮਿਲ ਸਕਦੀ ਹੈ ਤੁਹਾਨੂੰ,
0: ਮਤਲਬ ਜਿੱਦਾਂ ਟੀਮੂ ਨੂੰ ਮਿਲਦੀ ਉਦਾਂ ਹੀ ਮਿਸ਼ੂ ਤੋਂ,
1: ਗੋਲ ਗੱਪਿਆਂ ਤੋਂ ਲੈ ਕੇ ਟੈਸਲਾ ਦੀ ਕਾਰ ਤੱਕ ਸਭ ਕੁਝ ਮਿਲ ਜਾਂਦਾ
0: ਹੈ। ਫ੍ਰੀ ਹੋਮ ਡਿਲੀਵਰੀ,
1: ਫ੍ਰੀ
0: ਮਿਸ਼ੂ ਦੇ ਨਾਲ
1: ਡਿਲੀਵਰੀ,
0: ਫ੍ਰੀ ਹੋਮ,
1: ਫ੍ਰੀ ਨਹੀਂ ਸਰ।
0: ਅੱਛਾ ਫ੍ਰੀ, ਮਤਲਬ ਉਹੀ ਥੋੜੇ
1: ਘਰ ਥੋੜੇ ਫ੍ਰੀ ਹੋਊਗਾ ਤੁਹਾਡਾ,
0: ਨਹੀਂ ਘਰ ਤੇ ਨਹੀਂ, ਵੈਸੇ ਹੀ ਮਤਲਬ ਜੋ ਵੀ ਤੁਹਾਨੂੰ
1: ਘਰੇ ਜਿਹੜਾ ਸਮਾਨ ਆ ਰਿਹਾ ਉਹ ਫ੍ਰੀ ਹੋਊਗਾ, ਫ੍ਰੀ ਹੋਮ ਨਹੀਂ
0: ਹੋਊਗਾ। ਹਾਂ, ਫ੍ਰੀ ਹੋਮ ਇੱਥੇ ਤਾਂ ਕਦੀ ਹੋ ਹੀ ਨਹੀਂ ਸਕਦਾ।
1: ਸੋ ਫਿਲਹਾਲ ਇੰਡੀਆ ਦੇ ਵਿੱਚ ਇਹਨੂੰ ਐਨ ਐਸ ਕਿਊ ਕਹਿ ਦਿੱਤਾ ਗਿਆ, ਨਾਟ ਫੋਰ ਸਟੈਂਡਰਡ ਕੁਆਲਿਟੀ, ਯੂ ਨੋ।
0: ਪੜ੍ਹਾਈ ਤੇ ਹਮੇਸ਼ਾ ਕਰਨੀ ਚਾਹੀਦੀ ਆ, ਵੈਸੇ ਯਾਦ ਰੱਖੋ ਜਾਂ ਨਾ ਰੱਖੋ।
1: ਸੋ ਮੁੱਕਦੀ ਗੱਲ ਇਹ ਹੈ ਕਿ ਗੋਰੀ ਦੇ ਤਿੰਨ ਪ੍ਰੋਡਕਟ ਬੈਨ ਹੋ ਗਏ ਨੇ ਇੰਡੀਆ ਚ, ਇੱਕ ਬਿਊਟੀ ਕਰੀਮ, ਸੋ ਸੈਡ ਫੋਰ ਯੂ, ਸੋਰੀ, ਤੇ ਦੂਜੀ ਫੇਸ ਫਰੈਸ ਗੋਲਡ,
0: ਸਾਰੀਆਂ ਇਹ ਵੀ ਕਰੀਮ
1: ਹੀ, ਬਿਊਟੀ ਕਰੀਮ ਹੀ
0: ਹੈ,
1: ਗੋਲਡ ਹੈ ਉਹ। ਤੇ ਤੀਜਾ ਜਿਹੜਾ ਪ੍ਰੋਡਕਟ ਆ ਗੋਲਡਨ ਸਟਾਰ ਬਿਊਟੀ ਕਰੀਮ, ਉਹ ਵੀ ਕਰੀਮ ਹੀ ਹੈ।
0: ਮਤਲਬ ਸਾਰੀਆਂ ਕਰੀਮਾਂ ਤੁਸੀਂ ਹੁਣ ਬੈਨ ਕਰਤੀ ਹੈ ਜਿਹੜੀਆਂ ਮੈਨੂੰ ਚਾਹੀਦੀਆਂ ਸੀ।
1: ਹਾਂਜੀ,
0: ਹੁਣ ਮੈਂ ਕਿੱਦਾਂ ਗੋਰਾ ਹੋਵਾਂਗਾ, ਦੱਸੋ ਤੁਸੀਂ ਮੈਨੂੰ, ਹੈ
1: ਇੰਡੀਆ ਚ ਨਹੀਂ ਹੋ ਸਕਦੇ ਹੈਗੇ, ਇੱਥੇ ਤਾਂ ਤੁਸੀਂ ਹੋ ਸਕਦੇ,
0: ਇੱਥੇ ਵੀ ਤਾਂ ਓਕੇ ਸ਼ਿਮੂ, ਇੱਥੋਂ ਵੀ ਸ਼ਿਮੂ ਤੋਂ ਬੁਲਾਉਂਦੇ ਹਾਂ, ਟੀਮੂ ਨਹੀਂ, ਟੀਮੂ ਨਹੀਂ, ਇੰਡੀਆ ਚ ਕੀ ਹੁੰਦਾ
1: ਹੈ, ਮਿਸ਼ੂ,
0: ਮਿਸ਼ੂ ਨਾਮ ਹੈ ਇਹਨਾਂ ਦੇ, ਚਾਰ ਚਾਰ ਅੱਖਰਾਂ ਦਾ ਹੀ ਹੈ,
1: ਇਕੱਠਾ ਕਰਕੇ ਸ਼ਿਮੂ ਕਰਤਾ।
0: ਦੇਖੋ ਉਹ ਵੀ TEM ਚਾਰ ਕ,
1: ਜਿੱਦਣ ਮਿਸ਼ੂ ਤੇ ਅਲਮਾ ਬੈਠਾ, ਜਿੱਦਣ ਮਿਸ਼ੂ ਤੇ ਟੀਮੂ ਦਾ ਵਿਆਹ ਹੋਇਆ, ਉਹਨਾਂ ਦਾ ਜਵਾਕ ਦਾ ਨਾਮ ਹੋਊਗਾ ਸ਼ਿਮੂ,
0: ਸ਼ਿਮੂ। ਹੁਣ ਕਿਸੇ ਨੇ ਵੇਖੋ ਸ਼ਿਮੂ ਕੱਢ ਲੈਣੀ ਆ, ਸਾਡਾ ਨਾਮ ਚੋਰੀ ਹੋ ਗਿਆ ਸਮਝੋ, ਸ਼ਿਮੂ
1: ਕੱਢ ਕੇ ਕਿਹੜਾ ਫਸੀ ਹੋਈ ਹੈ।
0: ਵੈਸੇ ਚਾਰ ਅਲਫਾਬੈਟ ਦੇ ਹੀ ਸਾਰੇ ਹੁੰਦੇ ਆ, ਇੱਧਰ ਟੀਮੂ ਹੋ ਗਿਆ, ਉਧਰ ਉਹ ਹੋ ਗਿਆ,
1: ਤੁਸੀਂ ਆਪਣੇ ਸ਼ੁਰੂ ਕਰੋ, ਚਾਰ ਅਲਫਾਬੈਟ ਦੀ ਮੌਂਟੀ,
0: ਮੌਂਟੀ ਤੇ ਪੰਜ ਹੋ ਗਏ ਨਾ,
1: ਇੱਥੇ ਸਭ ਕੁਝ ਵਿਕਦਾ ਹੈ, ਉਹਦੀ ਟੈਗ ਲਾਈਨ ਰੱਖਿਓ।
0: ਲਓ ਜੀ, ਪਹਿਲਾਂ ਆਪਾਂ ਗੋਰੀ ਦੀ ਖਬਰ ਸੁਣਾਈ ਸੀ, ਤੇ ਫਿਰ ਆਪਾਂ ਗੋਰੀ ਕਰੀਮ ਦੀ ਖਬਰ ਸੁਣਾਈ, ਅੱਜ ਕੱਲ ਆਪਾਂ ਸਾਰਾ ਮਿਕਸ ਮਿਕਸ ਕਰਕੇ ਤੁਹਾਨੂੰ ਸੁਣਾ ਰਹੇ ਹਾਂ,
1: ਮਿਸਕ ਮਿਸਕ ਕਰਕੇ ਸੁਣਾ ਰਹੇ ਹਾਂ।
0: ਤੇ ਜਿਨ੍ਹਾਂ ਨੇ ਗੋਰੀ ਕਰੀਮ ਘਰ ਚ ਰੱਖੀ ਹੈ ਨਾ, ਪਲੀਜ਼ ਕੱਢ ਕੇ ਬਾਹਰੋਂ ਮਾਰੋ, ਤੇ ਕਿਉਂਕਿ ਉਹ ਜਿਹੜੀ ਆ ਬਹੁਤ ਕੁਝ ਫੇਲ ਕਰ ਦਿੰਦੀ ਹੈ।
1: ਹਾਂ,
0: ਇੰਨੀਆਂ ਚੀਜ਼ਾਂ,
1: ਬਾਕੀ ਚੀਜ਼ਾਂ ਫੇਲ ਹੋਣ, ਸੋ ਹੁਣ ਦਿਮਾਗ ਨਹੀਂ ਫੇਲ ਹੋਣਾ ਚਾਹੀਦਾ,
0: ਦਿਮਾਗ ਤਾਂ ਸਾਡਾ ਵੈਸੇ ਫੇਲ ਹੋ ਜਾਂਦਾ,
1: ਜਨਾਨੀਆਂ ਦਾ ਦਿਮਾਗ ਫੇਲ,
0: ਉਹ ਜੇ ਫੇਲ ਹੋ ਗਿਆ ਨਾ, ਮੈਂ ਕਹਿੰਦਾ ਦੁਨੀਆਂ ਤਰੱਕੀ ਤੇ ਆ।
1: ਤੁਸੀਂ ਅੱਜ ਬਹੁਤ ਵਿਵਾਦਤ ਬਿਆਨ ਦੇ ਰਹੇ,
0: ਅੱਜ ਮੈਂ ਘਰ ਜਾਵਾਂਗਾ ਤੇ ਮੇਰੇ
1: ਮਹਿਲਾ ਆਯੋਗ ਵਾਲਿਆਂ ਨੇ ਅੱਜ ਤੁਹਾਡੇ ਖਿਲਾਫ ਪਰਚਾ ਕਰਦੇ।
0: ਮਾਮਾ ਮਹਿਲਾ ਕੇ ਘਰ ਜਾ ਕੇ ਪਰਚੇ ਹੋ ਜਾਣੇ, ਤੁਸੀਂ ਮਹਿਲਾ ਤੱਕ ਵੀ ਜਾ ਰਹੇ ਹੋ, ਆਪਾਂ ਨੇ ਜੀ ਕੁਝ ਬੋਲਿਆ ਨਾ,
2: ਚਲੋ ਮੰਗਦਾ ਸਾਂਭੀ ਰੱਖ ਕੀਮਤੀ ਸਮਾਨ ਜਿਹੜਾ।

0: ਭਾਜੀ ਆ ਮੈਂ ਤੇ ਕਰੀਮ ਵਾਲਾ ਗਾਣਾ ਹੁਣ ਸੁਣਿਆ, ਕਰੀਮ ਕਹੀ ਜਾ ਰਹੀ ਹੈ ਗਾਣਾ ਤੁਸੀਂ ਪੂਰਾ ਲਾ ਕੇ ਕੀਤਾ ਸੀ ਯਾਰ,
1: ਬਿਸਕਟ ਵਾਲੀ ਕਰੀਮ ਹੀ ਪਤਾ
0: ਉਹ ਬਿਸਕਟ ਵਾਲੀ ਕਰੀਮ ਅਸੀਂ ਖਾਧੇ ਬਿਸਕਟ ਵਾਲੇ ਨੇ ਜਿਹੜੇ ਕਰੀਮ ਐ ਕਰਕੇ ਜਬਾਨ ਨਾਲ ਖਾਧੇ
1: ਦੇ ਦੇ
0: ਸੀਗੇ
1: ਕਰੀਮ ਕਾਦੇ ਬਿਸਕਟ
0: ਯਾਰ। ਦੇਖੋ ਨਿਆਣੇ ਵੀ ਸਾਡੇ ਉਹੀ ਸੇਮ ਕਰਦੇ ਪਏ ਜੋ ਅਸੀਂ ਕਰਕੇ ਹਟੇ ਆ,
1: ਜੀਨਸ ਹੀ ਹੋਈ ਨੇ ਸਰ।
0: ਪਰ ਦੇਖੋ ਹਾਲੇ ਵੀ ਉਹ ਪਰ ਨਹੀਂ ਪਹਿਲਾਂ ਕੀ ਪਹਿਲਾਂ ਬੜੇ ਸਾਨੂੰ ਛਿੱਤਰ ਛਿੱਤਰ ਪੈਂਦੇ ਹੁੰਦੇ ਸੀ ਨਾ, ਅੱਜ ਕੱਲ੍ਹ ਨਿਆਣੇ ਨੂੰ ਇਹ
1: ਸਵਾਦ ਆ ਜਾਂਦਾ ਹੁੰਦਾ ਸੀਗਾ ਕਿ ਇਹ ਚੀਜ਼ ਉਹ ਉਹ ਮਿੱਠੀ ਮਿੱਠੀ ਜੀ ਹੁੰਦੀ ਸੀ ਚੱਟ ਕੇ ਸਿੱਟਤੀ। ਹੁਣ ਜਿਵੇਂ ਅਗਲੀ ਖਬਰ ਹੈ,
0: ਅੱਛਾ
1: ਇਹਨੇ ਸ਼ੇਰ ਨੇ ਬੰਦਾ ਚੱਟ ਕੇ ਸਿੱਟਤਾ, ਇਹਨੂੰ ਮਿੱਠਾ ਲੱਗਿਆ ਪਤਾ ਨੀ ਕੀ ਲੱਗਿਆ, ਪਰ ਇਹ ਗੁਜਰਾਤ ਦੀ ਖਬਰ ਹੈ ਭਾਜੀ ਔਰ ਵਾਕਈ ਇਹ ਰੀਅਲ ਖਬਰ ਹੈ, ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਇਹ ਵਾਪਰੀ ਹੈ।
0: ਅੱਛਾ
1: ਤੇ ਉੱਥੇ ਹੋਇਆ ਕਿ ਗਰਾਜੀਆ ਪਿੰਡ ਹੈ ਉੱਥੇ ਭਾਵਨਗਰ ਜ਼ਿਲ੍ਹੇ ਦੇ ਵਿੱਚ, ਗੁਜਰਾਤ ਦੇ ਅੰਦਰ
0: ਠੀਕ ਹੈ,
1: ਭਾਵਨਗਰ ਜ਼ਿਲ੍ਹੇ ਦਾ ਗਰਾਜੀਆ ਪਿੰਡ ਆ, ਉੱਥੇ ਕਾਲੂਭਾਈ ਪਰਮਾਰ ਨਾਮ ਦਾ ਇੱਕ ਬੰਦਾ ਸੀਗਾ ਤੇ ਉਹ ਆਪਣੇ ਡੰਗਰ ਡੁੰਗਰ ਨੀ ਚਰਾਉਣ ਜਾਂਦੇ ਹੁੰਦੇ ਬਾਹਰ, ਵੀ ਬੱਕਰੀਆਂ ਲੈ ਗਿਆ ਮੱਝਾਂ ਲੈ ਗਿਆ ਗਾਈਆਂ ਲੈ ਗਿਆ
0: ਹਨਾ,
1: ਤੇ ਉਹ ਐਂ ਚਰਾਉਣ ਲੈ ਆਇਆ ਹੋਇਆ ਸੀਗਾ ਮਵੇਸ਼ੀ ਤੇ ਉੱਥੇ ਕਿਤੇ ਉਹ ਕਿਉਂਕਿ ਹੁਣ ਉਹ ਹੈਗਾ ਬਾਰਡਰ ਏਰੀਆ, ਜੰਗਲ ਜੁੰਗਲ ਉੱਥੇ ਹੈਗੇ ਨੇ, ਤੁਸੀਂ ਜਮਾ ਹੀ ਫਜ਼ਿਲਕਾ ਮੰਨ ਕੇ ਚੱਲੋ ਆਪਣੇ,
0: ਅੱਛਾ ਪੂਰੇ
1: ਜਮਾ ਹੀ ਰੇਤੀਲਾ ਜਿਹਾ ਉਈਓ ਸੁੱਕਾ ਜਿਹਾ ਏਰੀਆ ਤੇ ਮਸਾਂ ਹੀ ਦੋ ਦੋ ਘੰਟੇ ਚ ਤਿੰਨ ਘੰਟੇ ਚ ਜਾ ਕੇ ਕਿਤੇ ਗਊਆਂ ਦਾ ਢਿੱਡ ਭਰਦਾ ਹੈ ਉੱਥੇ ਜਾ ਕੇ ਹਨਾ।
0: ਠੀਕ ਹੈ
1: ਤੇ ਇਸ ਦਰਮਿਆਨ ਉੱਥੇ ਇੱਕ ਸ਼ੇਰ ਲੁਕਿਆ ਬੈਠਾ ਸੀ
0: ਉਹ ਤੁਹਾਡਾ ਹੋਏ,
1: ਹਾਂ ਉਹ ਜਿਵੇਂ ਹੀ ਉਹ ਗਊਆਂ ਲੈ ਕੇ ਆਇਆ ਉਹਨੇ ਉਹਦੇ ਤੇ ਅਟੈਕ ਕੀਤਾ ਕਾਲੂਬਾਈ ਦੇ ਉੱਤੇ ਤੇ ਉਹਨੂੰ ਪਹਿਲਾਂ ਉਹਦੇ ਮੋਢੇ ਤੇ, ਉਹ ਕਹਿੰਦਾ ਵੀ ਮੈਨੂੰ ਇੱਥੇ ਮੇਰੇ ਮੋਢੇ ਦੇ ਉੱਤੇ ਮਾਰ ਕੇ ਤੇ ਥੱਲੇ ਢਾ ਲਿਆ, ਥੱਲੇ ਜਦੋਂ ਗਿਰ ਗਿਆ ਤੇ ਫਿਰ ਉਹਦਾ ਹੱਥ ਇੱਕ ਮੂੰਹ ਚ ਪਾ ਲਿਆ ਉਹਨੇ ਤੇ ਉਹ ਤੋਂ ਬਾਅਦ ਵੀ ਜਿਵੇਂ ਉਹ ਆਲੇ ਦੁਆਲੇ ਦੇਖਣ ਲੱਗ ਗਿਆ ਕਹਿੰਦਾ ਇੰਨੀ ਦੇਰ ਚ ਮੈਂ ਦੂਜੇ ਹੱਥ ਨਾਲ ਉਹਨੂੰ ਸਹਿਲਾਣ ਲੱਗ ਗਿਆ ਹੌਲੀ ਹੌਲੀ।
0: ਅੱਛਾ ਉਹਦਾ ਇੱਕ ਹੱਥ ਖਾਲੀ ਸੀ ਤੇ ਉਹਨੂੰ
1: ਨਾਲ ਦੇ ਨਾਲ ਨੀ, ਥੋੜੀ ਦੇਰ ਉਹ ਜਿਵੇਂ ਬੈਠਾ ਰਿਹਾ ਉੱਥੇ ਰੌਲਾ ਰੂਲਾ ਪੈ ਰਿਹਾ ਸੀਗਾ ਤੇ ਉਹ ਜਿਵੇਂ ਸ਼ੇਰ ਨੂੰ ਸਹਿਲਾਈ ਜਾਵੇ ਸਹਿਲਾਈ ਜਾਵੇ, 15-20 ਮਿੰਟ ਤੱਕ ਸ਼ੇਰ ਨੇ ਉਹਨੂੰ ਦੇਖਿਆ ਵੀ ਕਰੀ ਕੀ ਜਾਂਦਾ
0: ਚੁੱਲ੍ਹਾ ਜਿਹਾ, ਉਹ ਮੈਂ ਇਹਨੂੰ ਖਾ ਦਿਆ ਤਿਆਰੀ ਚ ਤੇ ਦੱਸ ਪਿਆ
1: ਕਿ ਉਹਨੂੰ ਛੱਡ ਕੇ ਚਲਾ ਗਿਆ ਉੱਥੇ।
0: ਵਾਹ ਜੀ ਵਾਹ,
1: 20-25 ਮਿੰਟ ਉਹਨੂੰ ਉੱਥੇ ਰੱਖ ਕੇ ਆਪਣੀ ਗੋਦੀ ਚ ਤੇ ਛੱਡ ਕੇ ਚਲਾ ਗਿਆ ਤੇ ਹੁਣ ਪਿੰਡ ਵਾਲੇ ਹੁਣ ਥੋੜੇ ਜਿਹੇ ਕਾਇਮ ਹੋਏ ਹੋਏ ਨੇ, ਕਹਿੰਦੇ ਸ਼ੇਰ ਆਣ ਨਹੀਂ ਦੇਣਾ ਹੁਣ,
0: ਪਰ ਉਹਨਾਂ ਕੋਲ ਸ਼ੇਰ ਤੇ ਪਾਲਤੂ ਬਣ ਗਿਆ ਹੁਣ ਤੇ ਸ਼ੇਰ ਲਵ ਕਰਦੇ ਸਾਰਿਆਂ ਨੂੰ ਭਾਈ ਏਦਾਂ। ਵੈਸੇ ਸਹੀ ਗੱਲ ਹੈ, ਇਹ ਬੰਦੇ ਦਾ ਜਿਹਨੇ ਕੀਤਾ ਹੋਏਗਾ ਨਾ ਉਹਦਾ ਵੀ ਜਿਗਰਾ ਚਾਹੀਦਾ ਉਸ ਟਾਈਮ, ਨਹੀਂ ਤੇ ਬੰਦੇ ਨਾ ਬਹੁਤ ਡਰ ਜਾਂਦੇ ਆ, ਮੈਂ ਖੁਦ ਡਰ ਜਾ ਸ਼ੇਰ ਆਵੇ ਉੱਤੇ ਆਵੇ ਤਾਂ ਕੀ
1: ਕਰੀਏ, ਮਤਲਬ ਬੰਦਾ ਕਹਿੰਦਾ ਵੀ ਠੀਕ ਹੈ ਹੁਣ ਤਾਂ ਮਰਨਾ ਹੀ ਹੈ, ਉਹਨੇ ਸੋਚਿਆ ਵੀ ਪਲਾਨ ਹੋਰ ਕੀ ਕਰ ਸਕਦਾ ਮੈਂ ਹਨਾ, ਜਿਵੇਂ ਉਹ ਆਪਣੇ ਡੰਗਰਾਂ ਨੂੰ ਪਾਲਦਾ ਪੋਸਦਾ ਸੀਗਾ ਹੈ ਕਰਕੇ, ਹੁਣ ਉਹ ਜੇ ਕੁਛ ਮੂੰਹ ਬੋਲਦਾ ਸ਼ੇਰ ਨੇ ਜਦੇ ਹੀ ਉਹਦਾ ਮੂੰਹ ਪਾਲਿਆ ਚੁੱਪ ਕਰ।
0: ਅੱਛਾ ਉਹਨੇ ਬੋਲਿਆ
1: ਕਰ ਰਿਹਾ
0: ਉਹਨੇ ਬਸ ਹੱਥ ਨਾਲ ਹੀ ਏਦਾਂ ਸਹਿਲਾਇਆ
1: ਹਲਕਾ ਹਲਕਾ ਹੱਥ ਨਾਲ ਉਹਨੇ ਉਹਦੇ ਪੈਰ ਦੇ ਉੱਤੇ,
0: ਹਾਂ ਠੀਕ ਹੈ
1: ਮੂੰਹ ਦੇ ਉੱਤੇ ਥੋੜੇ ਸਹਿਲਾਇਆ
0: ਉਹਦੇ ਹੱਥ ਤੇ, ਹਾਂ ਸਹੀ ਉਹਦੇ
1: ਪੈਰ ਦੇ ਉੱਤੇ ਆਇਆ ਮਾਰੀ ਗਿਆ ਉਹ ਐ ਹਲਕਾ ਹਲਕਾ ਜਿਹਾ ਕਰੀ ਗਿਆ ਤੇ ਐ ਸ਼ੇਰ ਨੂੰ ਵੀ ਮਜ਼ਾ ਆਈ ਗਿਆ, ਸ਼ੇਰ ਨੂੰ ਲੱਗਿਆ ਵਧੀਆ ਮੇਰੀ ਮਸਾਜ ਕਰ ਰਿਹਾ ਅਗਲੀ ਵਾਰ ਫੇਰ ਲਵਾਂਗੇ,
0: ਬੜੀ ਗੁਦਗੁਦੀ ਕਰਦਾ ਪਿਆ, ਬੜੇ ਵਧੀਆ ਹੱਥ ਐ
1: ਕਰਕੇ ਅਗਲੇ ਨੇ ਚਲੋ ਆ ਗਿਆ ਹੋ ਗਿਆ ਹੋ ਗਿਆ ਗੱਲ ਖਤਮ ਤੇ ਬਾਅਦ ਚ ਉਹ ਭਰਤੀ ਮਤਲਬ ਹੋਈਆਂ ਉਹਦੇ ਸੱਟਾਂ ਸੁੱਟਾਂ ਲੱਗੀਆਂ ਨੇ
0: ਥੋੜਾ ਬਹੁਤ ਪਏ ਹੋਣ
1: ਜਾਨ ਬਚ ਗਈ।
0: ਹਾਏ ਇਹ ਤੇ ਸ਼ੇਰ ਬਹੁਤ ਵਧੀਆ ਸੀ ਫਿਰ ਜਿਹੜਾ
1: ਜਿਵੇਂ ਉਹ ਭਗਵੰਤ ਮਾਨ ਨੇ ਸੀ ਉਹ ਉਹਦੇ ਚ ਸੁਣਾਈ
0: ਕਿਹੜੀ
1: ਆਪਣਾ ਉਹ ਨਾਈ ਕਿਹੜੇ ਸੀਗੇ CNBC CNN ਵਾਲੇ ਇੰਟਰਵਿਊ ਲੈ ਰਹੇ ਸੀਗੇ ਉਹਦੀ ਹਨਾ ਤੇ ਉਹ ਸੈਂਟਰ ਗਵਰਨਮੈਂਟ ਬਾਰੇ ਉਹਨੇ ਕੋਈ ਭਗਵੰਤ ਮਾਨ ਨੇ ਕਹਿਤੀ ਇਹ ਗੱਲ ਵੀ ਏਦਾਂ ਕਰਦੇ ਨੇ, ਉਹ ਕਹਿੰਦੇ ਪਰ ਸੈਂਟਰ ਗਵਰਨਮੈਂਟ ਨੇ ਇਹ ਵੀ ਤਾਂ ਕੀਤਾ, ਉਹ ਕਹਿੰਦਾ ਫਿਰ ਉਹ ਏਦਾਂ ਨਹੀਂ ਕੀਤਾ, ਕਹਿੰਦਾ ਪਰ ਸੈਂਟਰ ਗਵਰਨਮੈਂਟ ਆ ਕਹਿੰਦਾ ਇੱਕ ਮਿੰਟ ਭਗਵੰਤ ਕਹਿੰਦਾ ਇੱਕ ਕਹਾਣੀ ਸੀਗੀ ਛੋਟੀ
0: ਠੀਕ ਹੈ,
1: ਕਹਿੰਦਾ ਕਿ ਇੱਕ ਬੰਦੇ ਨੂੰ ਕਹਿੰਦਾ ਦੂਆ ਬੰਦਾ ਕਹਿੰਦਾ ਕਹਿੰਦਾ ਵੀ ਜੇ ਤੈਨੂੰ ਜੰਗਲ ਚ ਸ਼ੇਰ ਮਿਲੇ ਕੀ ਕਰੇਗਾ, ਕਹਿੰਦਾ ਮੈਂ ਸ਼ੇਰ ਨੂੰ ਗੋਲੀ ਮਾਰੂੰਗਾ ਭਾਜੂਗਾ, ਤੋ ਕਹਿੰਦਾ ਜੇ ਤੇਰੇ ਕੋਲ ਗੋਲੀ ਨਾ ਹੋਵੇ, ਕਹਿੰਦਾ ਫਿਰ ਮੇਰੇ ਕੋਲ ਜਿਹੜੀ ਗੁਲੇਲ ਹੋਊਗੀ ਉਹ ਮਾਰੂੰਗਾ ਉਹਦੇ, ਕਹਿੰਦਾ ਜੇ ਤੇਰੇ ਕੋਲ ਗੁਲੇਲ ਵੀ ਨਾ ਹੋਵੇ, ਕਹਿੰਦਾ ਫਿਰ ਮੈਂ ਦਰਖਤ ਤੇ ਭੱਜ ਕੇ ਚੜ ਜੂੰਗਾ,
0: ਚੜ ਜਾਓਗੇ,
1: ਕਹਿੰਦਾ ਜੇ ਉੱਥੇ ਦਰਖਤ ਵੀ ਨਾ ਹੋਵੇ, ਕਹਿੰਦਾ ਮੇਰੀ ਇੱਕ ਗੱਲ ਸਾਨ, ਕਹਿੰਦਾ ਤੂੰ ਸ਼ੇਰ ਵਾਲਾ ਕਿ ਮੇਰੇ ਵਾਲਾ ਤੇ ਉਹ ਗੱਲ ਹੈ ਮੇਰੇ ਉਹਨੇ ਛੇੜ ਰਿਹਾ ਸੀਗਾ ਤੁਸੀਂ ਕੇਂਦਰ ਸਰਕਾਰ ਵੱਲੋਂ, ਤੇ ਪਰ ਕਹਿੰਦੀ ਗੱਲ ਇਹ ਕਿ ਚਲੋ ਇਹ ਪੋਲੀਟਿਕਸ ਦੀਆਂ ਗੱਲਾਂ ਨੇ ਭਾਈ, ਪੋਲੀਟਿਕਸ ਤੋਂ ਯਾਦ ਆਇਆ ਤੇ ਫਿਲਮ ਦੇਖ ਲਈ ਹੋਣੀ ਆ ਤੁਸੀਂ ਸਤਲੁਜ,
0: ਉਹ ਮੈਂ ਅੱਧੀ ਦੇਖੀ ਆ, ਮਤਲਬ ਜਿੱਦਾਂ
1: ਦੇਖ ਦੋ ਪੂਰੀ ਦੇਖ ਦੋ,
0: ਮਤਲਬ 70%, ਹਾਂ ਸਹੀ ਗੱਲ, ਹਾਂ
1: ਤਾਂ ਸਾਰੇ ਕਿਤੇ ਪਈ ਹੈਗੀ
0: ਯਾਰ, ਸਹੀ ਗੱਲ ਆ, ਕਮਾਲ ਹੈ, ਹਾਂ
1: ਪਰ ਉਹ ਮੇਕਰਸ ਕਹਿ ਰਹੇ ਨੇ ਵੀ ਐਵੇਂ ਪਾਇਰੇਸੀ ਨਾ ਦੇਖੋ ਯਾਰ, ਅਸੀਂ ਦੁਬਾਰਾ ਪਵਾ ਦੇਣੀ ਹੈ ਲੋਕਾਂ ਚ ਸਬਰ, ਕਿਤੇ
0: ਕਿੱਥੇ ਪਵਾ ਦੇਣੀ,
1: ਹੁਣ ਜਿਹੜੇ 50% 70% ਦੇਖ ਲਈ ਉਹਦਾ ਜੀ ਉਹਦੇ ਤੇ ਹੈ ਨੀ, ਤੇ ਹੁਣ ਅਗਲਾ ਕਹਿੰਦਾ ਲੈ ਉਦੋਂ ਵੀ $15 ਗਏ ਤੇ ਇਧਰੋਂ ਵੀ ਗਏ ਤੇ ਹੁਣ
0: ਨਹੀਂ ਨਹੀਂ ਨਹੀਂ ਵਧੀਆ ਵਧੀਆ ਤਾਂ ਸਹੀ ਗੱਲ ਹੈ ਚਲੋ ਨਹੀਂ ਇੱਦਾਂ ਦੀਆਂ ਬਣਨੀਆਂ ਚਾਹੀਦੀਆਂ ਫਿਲਮਾਂ ਵੈਸੇ
1: ਹਾਂਜੀ ਹਾਂਜੀ ਆਪਾਂ ਲਈਏ ਇਜਾਜ਼ਤਾਂ
0: ਇਜਾਜ਼ਤਾਂ ਇੰਨੀ ਛੇਤੀ
1: ਹੋਰ ਵੀ ਕੰਮ ਕਰਨੇ
0: ਨਹੀਂ ਨਹੀਂ ਹਾਂ ਬਿਲਕੁਲ ਹਾਂਜੀ ਜੀ ਚਲੋ ਜੀ
1: ਦੇਖੋ ਸਰ
0: ਹਾਂ ਚਲੋ ਜੀ ਫਿਰ ਤੁਸੀਂ ਆਪਣੀਆਂ ਸਿਹਤਾਂ ਦਾ ਖਿਆਲ ਰੱਖੋ ਤੇ ਏਦਾਂ ਹੀ ਸਾਡੀਆਂ ਬੇਦੁਖੀਆਂ ਬੇਲੋੜੀਆਂ ਖਬਰਾਂ ਸੁਣਦੇ ਰਹੋ ਖਬਰ ਬੜੀ ਬੇਕਾਰ ਸਾਰਿਆਂ ਨੂੰ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤਾਂ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ। ਪਿੰਡੋਂ ਬਾਹਰ ਬਾਹਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ। ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ। ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ। ਤਾਇਆ ਜੀ, ਆਹ ਆਪਣਾ ਆਪਣਾ ਪੋਤੋ ਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂਬ ਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਆ, ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛਣਾ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਹੈ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਭੱਲਣ ਘੱਲਣ ਦਾ। ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ ਲਾਗੇ ਖੇਡਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਾਂਜਾ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂ ਪੁੱਛਣ ਦੀ। ਤਾਈ ਨੇ ਲੱਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ, ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਇਨਨੈਸ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: Ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

ਚੰਗੀ ਤਰ੍ਹਾਂ ਪਤਾ ਹੈ ਮੇਰੇ ਬਾਰੇ ਇਹ ਦੁਨੀਆ ਬਹੁਤ ਬੁਰਾ ਭਲਾ ਬੋਲਦੀ ਹੈ, ਪਰ ਤੂੰ ਨਾ ਡਰ,

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: SMG.

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 30 years ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕੀ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਦੇ ਕੋਲ ਆਸ਼ਰਮ ਦੇ ਵਿੱਚ ਕੁਛ ਚੇਲੇ ਰਹਿੰਦੇ ਸੀ। ਪਹਿਲੀਆਂ ਦੇ ਵਿੱਚ ਪੜ੍ਹਾਈ ਵੀ ਇਸੇ ਤਰ੍ਹਾਂ ਹੁੰਦੀ ਸੀ, ਕੋਈ ਸਕੂਲ ਨਹੀਂ ਸੀ, ਕੋਈ ਕਾਲਜ ਨਹੀਂ ਸੀ, ਯੂਨੀਵਰਸਿਟੀਆਂ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਹੁੰਦੀ, ਖਾਸ ਤੌਰ ਦੇ ਉੱਤੇ ਹੁੰਦੇ ਵੀ ਵੱਡੇ ਘਰਾਂ ਦੇ, ਕੋਈ ਰਾਜਿਆਂ ਦੇ ਪੁੱਤ ਜਾਂ ਕੋਈ ਵੱਡੇ ਧਨਾੜ, ਉਹਨਾਂ ਨੂੰ ਪਰਿਵਾਰ ਦੇ ਨਾਲੋਂ ਵੱਖ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਲੋਕਾਂ ਦੇ ਦੁੱਖ ਦਰਦ ਕਿੱਦਾਂ ਸਮਝਣੇ ਆ। ਉਹ ਜਿਨ੍ਹਾਂ ਦੇ ਕੋਲ ਪਰਿਵਾਰ ਨਹੀਂ ਹੈਗੇ, ਉਹ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈਗਾ, ਉਹ ਜਿਨ੍ਹਾਂ ਦੇ ਲਈ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਹੈ, ਉਹਨਾਂ ਦਾ ਦੁੱਖ ਦਰਦ ਸਮਝੇ ਬਿਨਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਦੇ ਦਿਲ ਨੂੰ ਜਿੱਤ ਨਹੀਂ ਸਕਦੇ, ਰਾਜ ਕਰ ਨਹੀਂ ਸਕਦੇ। ਸੋ ਪਰਿਵਾਰ ਦਾ ਮੋਹ ਤੋੜ ਕੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ, ਜਿੱਥੇ ਉਹਨਾਂ ਨੂੰ ਵੇਦ ਪੜ੍ਹਾਏ ਜਾਂਦੇ। ਹੋਰ ਦੁਨੀਆਂ ਦੇ ਕਈ ਸੱਚ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਨਹੀਂ ਸੀ ਸਿੱਖ ਸਕਦੇ, ਉਹ ਸਾਰੇ ਸਿਖਾਏ ਜਾਂਦੇ। ਇਸ ਗੁਰੂ ਨੇ ਆਪਣੇ 5 ਚੇਲੇ ਚੁਣੇ ਅਤੇ ਉਹਨਾਂ ਨੂੰ ਕਿਹਾ, ਤੁਸੀਂ ਜੰਗਲ ਦੇ ਐਨ ਵਿੱਚੋਂ ਵਿੱਚ ਸੰਘਣੀ ਥਾਂ ਦੇ ਉੱਤੇ ਜਾ ਕੇ ਉਨੀ ਦੇਰ ਤੱਕ ਉੱਥੇ ਰਹਿਣਾ, ਜਿੰਨੀ ਦੇਰ ਤੱਕ ਤੁਸੀਂ ਸਾਰਾ ਕੁਛ ਨੋਟ ਨਹੀਂ ਕਰ ਲੈਂਦੇ ਕਿ ਜੰਗਲ ਦੇ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ। ਜਾਓ, ਇੱਕ ਮਹੀਨੇ ਦਾ ਸਮਾਂ ਤੁਹਾਡੇ ਕੋਲ, ਸਾਰਾ ਕੁਛ ਚੰਗੀ ਤਰ੍ਹਾਂ ਦੇ ਨਾਲ ਵੇਖ ਚਾਖ ਕੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ। ਇਸ ਇਮਤਿਹਾਨ ਦੇ ਵਿੱਚ ਜਦੋਂ ਮਹੀਨੇ ਬਾਅਦ ਇਹ 5 ਵਾਪਸ ਆਏ ਅਤੇ ਆ ਕੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ। ਉੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਖੇ ਨੇ ਜੋ ਇੱਥੇ ਜੰਗਲ ਦੇ ਬਾਹਰ ਬਾਹਰ ਨਹੀਂ ਮਿਲਦੇ। ਇਹੋ ਇਹੋ ਜਿਹੇ ਆਪਾਂ ਪੰਛੀ ਵੇਖੇ ਨੇ ਜਿਹਨਾਂ ਦੇ ਵਿੱਚ ਬਹੁਤ ਕਈ ਖਤਰਨਾਕ ਵੀ ਨੇ, ਕਈ ਜਾਨਵਰ ਵੇਖੇ ਨੇ ਜਿਹੜੇ ਇੱਥੇ ਆਪਾਂ ਨਹੀਂ ਵੇਖ ਸਕਦੇ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਗੁਰੂ ਨੂੰ ਐਕਸਪਲੇਨ ਕਰਦੇ ਨੇ। ਅਤੇ ਗੁਰੂ ਨੇ ਕਿਹਾ, ਇੱਕ ਵਾਰੀ ਫਿਰ ਜਾਓ ਅਤੇ ਇੱਕ ਮਹੀਨਾ ਫਿਰ ਬਿਤਾ ਕੇ ਆਓ, ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਵੇਖ ਕੇ ਉਹ ਸੁਣ ਕੇ ਆਓ, ਜਿਹੜੀਆਂ ਤਰਦੀਆਂ ਤਰਦੀਆਂ ਤੁਸੀਂ ਦੱਸੀਆਂ ਨੇ ਇਹਨਾਂ ਨੂੰ ਹੁਣ ਰਹਿਣ ਦਿਓ। ਫਿਰ ਦੁਬਾਰਾ ਜਾਂਦੇ ਨੇ, ਫਿਰ ਨੋਟ ਕਰਕੇ ਆਉਂਦੇ ਨੇ ਕਿ ਇਸ ਵਾਰੀ ਗੁਰੂ ਜੀ ਹੋਰ ਕੁਛ ਆਪਾਂ ਨਵਾਂ ਵੇਖਿਆ ਵਾ, ਇਸ ਵਾਰੀ ਆਪਾਂ ਕੋਸ਼ਿਸ਼ ਕੀਤੀ ਹੈ ਉਹ ਹਵਾਵਾਂ ਦੀਆਂ ਗੱਲਾਂ ਸੁਣਨ ਦੀ। ਉਹ ਜਦੋਂ ਹਵਾ ਚੱਲਦੀ ਹੈ ਅਤੇ ਉਹ ਪੱਤਿਆਂ ਦੀਆਂ ਆਵਾਜ਼ਾਂ, ਜਦੋਂ ਜਾਨਵਰ ਦੌੜਦੇ ਨੇ ਅਤੇ ਉਹਨਾਂ ਦੇ ਦੌੜਨ ਦੇ ਨਾਲ ਇੱਕ ਪੈਦਾ ਹੁੰਦਾ ਮਿਊਜ਼ਿਕ, ਇੱਕ ਸੰਗੀਤ, ਅਤੇ ਕੁਛ ਇੱਕ ਹੋਰ ਜਾਨਵਰਾਂ ਦੀਆਂ ਆਪਾਂ ਆਵਾਜ਼ਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਖਾਸ ਤਰ੍ਹਾਂ ਦਾ ਕੋਈ ਖਤਰਾ ਹੋਣ ਦੇ ਉੱਤੇ ਇੱਦਾਂ ਇੱਦਾਂ ਦੀਆਂ ਆਵਾਜ਼ਾਂ ਕੱਢਦੇ ਨੇ। ਖਰੇ ਉਹ ਇੱਕ ਦੂਸਰੇ ਨੂੰ ਸਮਝਦੇ ਹੋਣ। ਗੁਰੂ ਨੂੰ ਵਾਪਸ ਆ ਕੇ ਦੱਸਿਆ ਅਤੇ ਗੁਰੂ ਨੇ ਫਿਰ ਕਿਹਾ, ਜਾਓ ਇੱਕ ਮਹੀਨਾ ਹੋਰ। ਅਤੇ ਜਦੋਂ ਇੱਕ ਮਹੀਨਾ ਹੋਰ ਗਿਆ ਬਹੁਤ ਜਾਣੇ ਤਾਂ ਉਦੋਂ ਹੀ ਚੜ ਗਏ, ਦੋ ਜਾਣੇ ਬਚੇ। ਤਿੰਨਾਂ ਨੇ ਕਿਹਾ ਨਹੀਂ ਗੁਰੂ ਜੀ ਤੁਸੀਂ ਕੁਛ ਜ਼ਿਆਦਾ ਧੱਕਾ ਕਰ ਰਹੇ ਹੋ, ਜੋ ਅਸੀਂ ਸੁਣਨਾ ਸੀ ਉਹ ਅਸੀਂ ਸੁਣ ਲਿਆ, ਜੋ ਅਸੀਂ ਨੋਟ ਕੀਤਾ ਉਹ ਤੁਹਾਨੂੰ ਲਿਆ ਕੇ ਦੱਸ ਦਿੱਤਾ, ਆਪਾਂ ਨਹੀਂ ਜਿੱਤਣਾ ਇਸ ਇਮਤਿਹਾਨ 'ਚੋਂ, ਇੰਨਾ ਕੀ ਬੜਾ। ਬੜੇ ਧਿਆਨ ਦੇ ਨਾਲ ਵੇਖਿਆ ਹੋਰ ਇਸ ਤੋਂ ਵੱਧ ਹੋਰ ਕੀ ਹੋ ਸਕਦਾ, ਇਹਨਾਂ ਨੇ ਜਾਣਾ ਤਾਂ ਚਲੇ ਜਾਣ। ਗੁਰੂ ਨੇ ਗੁੱਸਾ ਨਹੀਂ ਮੰਨਿਆ ਅਤੇ ਜਿਹੜੇ ਦੋ ਰੈਡੀ ਹੋਏ ਉਹਨਾਂ ਨੂੰ ਫਿਰ ਭੇਜ ਦਿੱਤਾ। ਮਹੀਨਾ ਰਹਿ ਕੇ ਫਿਰ ਦੁਬਾਰਾ ਤੋਂ ਨੋਟ ਕਰਕੇ ਆਏ ਕਿ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਹਿਲਾਂ ਨਹੀਂ ਵੇਖ ਸਕੇ, ਹੁਣ ਕੀ ਵੇਖਣਾ। ਕੋਸ਼ਿਸ਼ ਕੀਤੀ ਕਿ ਆਪਾਂ ਸੌਣ ਦੇ ਸਮੇਂ ਵੀ ਬਦਲੀਏ, ਆਪਾਂ ਰਾਤ ਨੂੰ ਨਾ ਸੋਈਏ। ਹੋ ਸਕਦਾ ਕਿ ਉਹ ਰਾਤ ਨੂੰ ਵਾਪਰਦਾ ਹੋਵੇ ਜੋ ਗੁਰੂ ਸੁਣਨਾ ਚਾਹੁੰਦਾ। ਜਦੋਂ ਵਾਪਸ ਆਏ ਮਹੀਨੇ ਬਾਅਦ ਤਾਂ ਫਿਰ ਗੁਰੂ ਨੇ ਕਿਹਾ ਤੁਸੀਂ ਹਾਲੇ ਵੀ ਉਹ ਨਹੀਂ ਸੁਣ ਕੇ ਆਏ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਖੌਰੇ ਕੀ ਗੁਰੂ ਸੁਣਾਉਣਾ ਚਾਹੁੰਦਾ। ਅਤੇ ਇੱਕ ਜਣਾ ਹੋਰ ਚੜ ਗਿਆ, ਉਹਨੇ ਕਿਹਾ ਜਿਹੜੇ ਬਾਕੀ ਤਿੰਨ ਸੀ ਉਹ ਸੱਚ ਹੀ ਬੋਲਦੇ ਸੀ, ਬਚਿਆ ਇੱਕ ਜਿਹਦਾ ਹੌਂਸਲਾ ਬਰਕਰਾਰ ਸੀ, ਜਿਹਦਾ ਸਿਰੜ ਬਰਕਰਾਰ ਸੀ। ਅਤੇ ਫਿਰ ਦੁਬਾਰਾ ਤੋਂ ਭੇਜ ਦਿੱਤਾ ਅਤੇ ਦੁਬਾਰਾ ਦੁਬਾਰਾ ਦੁਬਾਰਾ ਕਰਦਿਆਂ ਕਹਿੰਦੇ ਨੇ ਲਗਭਗ 2 ਸਾਲ ਬੀਤ ਗਏ। ਅਤੇ ਇਸ ਵਾਰੀ ਮਹੀਨਾ ਨਹੀਂ, ਇਹ ਵਿਦਿਆਰਥੀ ਇਹ ਸ਼ਿਸ਼ 6 ਮਹੀਨੇ ਵਾਪਸ ਨਹੀਂ ਮੁੜਿਆ। ਬੜਿਆਂ ਨੂੰ ਚਿੰਤਾ ਵੀ ਹੋਣ ਲੱਗ ਪਈ ਕਿ ਖਰੇ ਮਾਰ ਮੁਕਾ ਨਾ ਗਿਆ ਹੋਵੇ, ਪਤਾ ਨਹੀਂ ਕੀ ਘਟਨਾ ਵਾਪਰੀ ਹੋਊਗੀ। ਪਰ ਜਦੋਂ ਇਹ ਆਇਆ ਆਪਣੇ ਗੁਰੂ ਨੂੰ ਆ ਕੇ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਹਾਂ ਇਹੋ ਹੀ ਸੀ ਜੋ ਮੈਂ ਸੁਣਨਾ ਚਾਹੁੰਦਾ ਸੀ, ਇਹੋ ਹੀ ਆ ਜੋ ਤੂੰ ਵੇਖ ਕੇ ਆਇਆ, ਅਤੇ ਹੁਣ ਤੂੰ ਇਸ ਪ੍ਰੀਖਿਆ 'ਚੋਂ ਪਾਸ ਹੈ, ਤੂੰ ਇਸ ਦੁਨੀਆਦਾਰੀ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੈ, ਮੈਨੂੰ ਮਾਣ ਹੈ ਤੇਰੇ ਉੱਤੇ। ਆਖਿਰਕਾਰ ਕੀ ਇੱਦਾਂ ਦਾ ਵੇਖ ਕੇ ਆਇਆ ਇਹ? ਚੇਲੇ ਨੇ ਆ ਕੇ ਦੱਸਿਆ ਗੁਰੂ ਜੀ ਬਹੁਤ ਸਾਰਾ ਕੁਛ ਤਾਂ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਇਸ ਮੇਰੀ ਯਾਤਰਾ ਦੇ ਉੱਤੇ, ਇਸ ਯਾਤਰਾ ਦੇ ਦਰਮਿਆਨ ਮੈਂ ਸੁਣੀਆਂ ਰਾਤਾਂ ਦੇ ਵਿੱਚ ਠਹਿਰੇ ਹੋਏ ਪਾਣੀ ਦੀਆਂ ਗੱਲਾਂ, ਮੈਂ ਸੁਣੀਆਂ ਫੁੱਲਾਂ ਦੀਆਂ ਕਲੀਆਂ ਨੂੰ ਖਿਲਦਿਆਂ ਉਹ ਕੀ ਗੱਲਾਂ ਕਰਦੀਆਂ ਨੇ, ਬਿਨਾਂ ਆਵਾਜ਼ ਕੀਤਿਆਂ ਉਹ ਮੈਂ ਸੁਣੀਆਂ ਨੇ, ਰਾਤਾਂ ਨੂੰ ਸੁੱਤੇ ਹੋਏ ਜਾਨਵਰਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ। ਉਹ ਪੰਛੀ ਜਦੋਂ ਰਾਤ ਨੂੰ ਆਪਣੇ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਬਿਲਕੁਲ ਸ਼ਾਂਤ ਮਾਹੌਲ, ਮੈਂ ਸੁਣੀਆਂ ਨੇ ਉਹਨਾਂ ਦੀਆਂ ਸੁੱਤਿਆਂ ਪਿਆਂ ਦੀਆਂ ਗੱਲਾਂ, ਮੈਂ ਸੁਣੀਆਂ ਨੇ ਰੁੱਖਾਂ ਦੀਆਂ ਗੱਲਾਂ ਜਦੋਂ ਤਣੇ ਆਪਣੇ ਪੱਤਿਆਂ ਦੇ ਨਾਲ ਟਾਹਣੀਆਂ ਦੇ ਨਾਲ ਗੱਲਾਂ ਕਰਦੇ ਨੇ, ਮੈਂ ਸੁਣੀਆਂ ਨੇ ਸੂਰਜ ਦੀਆਂ ਕਿਰਨਾਂ ਦੀਆਂ ਗੱਲਾਂ ਜਦੋਂ ਪਹਾੜਾਂ ਦੇ ਉੱਤੇ ਪੈਂਦੀਆਂ ਨੇ, ਪਹਾੜਾਂ ਦੀਆਂ ਅਤੇ ਉਹਨਾਂ ਕਿਰਨਾਂ ਦੀਆਂ ਆਪਸ ਦੇ ਵਿੱਚ ਕੀ ਗੱਲਾਂ, ਮੈਂ ਸੁਣੀਆਂ ਰਾਤ ਦੇ ਸਮੇਂ ਉਸ ਠਹਿਰੇ ਹੋਏ ਚਾਨਣ ਦੀਆਂ ਗੱਲਾਂ। ਅਤੇ ਇਸ ਵਾਰੀ ਮੈਂ ਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ। ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਅਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲੂ, ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੂ ਜਿਹਦੇ ਵਿੱਚ ਮਾਦਾ। ਪਹਾੜਾਂ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੂ ਜਿਹੜਾ ਉਸ ਸਮੇਂ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ, ਜਾਂ ਇੱਦਾਂ ਕਹਿ ਲਓ कि बिन क्या सानू बहुत सारिया गल्लां समझण दी जरूरत है। हुण आपां इसे चीज़ नू अपने परिवारां दे विच लैके आउने आ, अपने गृहस्थी जीवन दे विच लैके आउने आ, अपने कमांकारां दे उत्ते लैके आउने आ, इस समाज दे विच। बहुती वारी जरूरी नहीं हुंदा कि कोई तुहानू कह के कोई गल समझावे। सानू बड़े जने कह नहीं देंदे, तैनू पता ही, तो आपां अगों कह दिंदे आ अजकल दी दुनियादारी दे विच, तू मैनू दस्या नहीं, तू मैनू कह दिंदा। पर बड़ियां चीज़ां कहे बिना सानू समझण दी जरूरत हुंदी आ। तुहाडे बच्चे, तुहाडा पार्टनर, तुहाडे यार दोस्त, तुहाडे कामकार दे उत्ते सहयोगी, तुहाडा बॉस, तुहाडे थले करन वाले काम, जरूरी नहीं है कि वह सारा कुछ तुहानू बोल के दसन जबानों। बड़ा कुछ है जिन्हों शब्द नहीं दिते जा सकते। हाले भी दुनिया के उत्ते बहुत सारा कुछ है जिन्हों तुसी शब्दों के विच बयान नहीं कर पाओगे। वह सिर्फ समझण वालियां गल्लां ने, जदों बोल के कह दित्तियां जाण तां उहनां दे मायने ही कुछ होर हो जांदे ने। कई वारी उहनां दे विच्चों फिर खुदगर्जी झलकनी शुरू हो जांदी है, गल्लां होर पासे चलियां जांदियां। जे साडे विच इदां दा मादा आ जावे कि आपां किसी दे कहे तों बिना ही उहदियां रमज़ां समझणियां शुरू कर दईए, तो फिर वह इहो जिहा रिलेशन होगा, कदी टुटदा नहीं। तो सच जाणिओ, तुसीं वी इस चीज़ की गवाही भरोगे कि यह मादा हुंदा जरूर है सारिआं च। सानू सारिआं नूं पता हुंदा कि साडे अंग संग लोक उहनां दे मन दे विच साडे बारे की चल रहा, वह सानू की कहना चाहुंदे ने, उहनां दे चेहरे दे उत्ते की आ। जाण बुझ के आपां जे बुन्नू बने रहीए तो वह गल वक्री आ, जाण बुझ के आपां इस गल ते अड़े रहीए कि यह जबानों बोल के दसूँ तो फिर। पर जे जबानों बोल के दसन की नौबत आ गई तो कई बार रिलेशन, कई बार ये रिश्ते विगड़ जाते। सो आओ बिन क्या एक दूसरे को समझण की कोशिश करिए, तो उन्होंने चेहरों के उत्ते जो सवाल ने आप ही उन्हों का हल लभ के दईए, तो फिर वो गल होगी, वाह मेरे कहे बिना ही इनू पता लग गया। वो जिहड़ा फिर तुहाडा एक आपस दे विच नाता बजना है, वो सारी उम्र नहीं किते जांदा। आस करते हैं कहानी अज दी तुसी पसंद कीती होएगी।
3: धन्यवाद कहानी सुनने लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो, अते होर भी कहानियां, विचार, खबरां अते इंटरव्यू सुनने लई सबस्क्राइब करो रेडियो हांजी दा यूट्यूब चैनल।
2: ओबिट होम्स अपने इरादियां वांग सिर्फ इमारत नहीं बल्कि अपने हर एक ग्राहक लई बणाउंदे ने उहनां दे सुपनिआं दा एक मजबूत घर। हाउस एंड लैंड एक्सपर्ट्स Orbit Homes अपने 44 वर्षों के तजुर्बे नाल थानू दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नू 0433 280 252 ते 0433 280 25।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਹਾਂਜੀ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਰਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ।

0: ਬਣਕੇ
1: ਫਿਰ ਹਾਂਜੀ ਹਾਂਜੀ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ

ਤੇ ਜਿਸ ਪਾਗਲ ਨੂੰ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣ ਜਾ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਆਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕਾਰ ਜੋ ਤੁਧ ਪਾਵੈ ਸਾਈ ਫਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਪਾਤਾਲ ਲੱਖ ਆਕਾਸਾਂ ਆਗਾਸ ਓੜਖ ਓੜਖ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

0: ਕੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

अख्याति साजी स्वारी सत्संग जीव ए पावन स्थान डिठ सभ्य था नहीं तो दिजेहा बदो पुरख बदाते ये किसे बंदे दा बने या नहीं सिर्जन हार दा बने पुरख बदाते दा बदहो पुरख बदाते ता तू सोहया तेरी शोभा इन्नी ता है तू सोहया इन्ना ता है हे अमृतसर पुरख बदाते ने तेनू बनया और जगत दे कल्याण हित आप जे पावन स्थान ते आए हो दर्शन दीदारे कीते हन गुरु दे हुकम अनुसार शब्द दे विचार करन वास्ते इत्थे बैठे हां हुकम है उन्हां दा सतगुर नो सब को देखदा जीता जगत संसार डिठ मुक्त हो गए जेचर शब्द न कर विचार देखन ते उसने भी वेखया जिसने गुरु नानक देव जी ने कुराइया कह दिता वो आप कहते ने और कोई कहता ते शायद ना मन दे पर बाणी विच लिख दिता कहते ने कमाल गल मैं रब दे गुण गाउना ते कोई मैनु भूतना कह देंदा कोई मैनु बताला कह देंदा कोई उजारा नानक सधारण बंदा ये कह देंदा कोई आखे भूतना को कहे बताला कोई आखे आदमी नानक विचार जिस हाजी ने मक्के विच लाता के मार देते जीवन मारे दे लत दे केड़ा सुत्ता कुफर कुफार है वेखे आते उन्हें भी दसदा से प्यास दातू ने आके 77 साल दे उम्र दे गुरु अमरदास नु लत मारे ते तख्त पोश तो थले सुट दिता हूं अखा ते है वेखदा ते वो भी है फिर गुरु नु वेखण वाली अख ए नहीं अख होर है वो शरदा दी अख है वो प्यार दी अख है वो अदब दी अख है वो सत्कार दी अख है वो सिख नाल वेखना है वो है विचार दी अख शब्द विचारन वास्ते बैठे हां कि पातशाह अज अमृत वेले सानू की हुक्म कीता सिख पुछते सना के पातशाह अज की हुक्म है अज असी की करना केड़ा कम करिए केड़ा ना करिए वो भी दस दियो वो नहीं करांगे जेड़ा तुसी कहोगे वो असी करांगे सतगुरु ने विचार वास्ते था चेचा निश्चित कीते से जदों तो श्री गुरु ग्रंथ साहिब दी संपादना होई उदों तो मैं कई गुरुद्वारा मांझी साहब कथा विचार जिहड़ी सी आरंभ हो गई बाबा बुढ़ा साहब जी वर्गा विद्वान भाई गुरदास जी वर्गे विद्वान ये कथा कर दे रहे बाद में भाई मणि सिंह शहीद वर्गे विद्वान कथा करते अज तक हो रही है आज जो हुक्म बख्शिश होया है वो है सहज दे संबंध विच सहज कहते देता मैं कह देता तुसी सुन लिया पर सहज है कि सतगुरु कहंदे ने सहज विच मिलिया प्रवान जे सहज नहीं ते मिलके भी कोई नहीं मिलिया मिलन ते चंदू वो भी गुरु अर्जन देव जी ने मिले मिलन में बड़े बड़े वे वे पापी वो भी सतगुरु ने मिले
लेकिन मिले ने नहीं, जो दिल मिले सो मिल रहा, मिले कहिए रे सोए, जे बो तेरा लोचिए बाती मेल न हो, गल्ला नाल मेल नहीं, मेल है दिलां दा के दिल एक हो जान, जिमें ज्यो जल में जल आए खटाना, त्यो ज्योति संग ज्योत समाना, मिलिया त्यो है जेड़ा फिर वख हो ही ना सके, एक जल विच तुसी दूसरा जल मेल देता ते हुण कढ सकोगे पहला केड़ा सी, कढ लोगे पर पहला नहीं मिलेगा, मिक्स हो गया। इसे तरह गुरु ते सिख नु वख वख करना मुश्किल, जेड़ा गुरु विच अभेद हो गया पर होवेगा कौन, कौन नहीं साडे चो चाहुंदा गुरु नानक देव ते मैं एक हो जाइए, गुरु गोबिंद सिंह साहब ते मैं एक हो जाइए चाहुंदे ते हां, पर किन्ने को होए ने जेड़ एक होगा। ते सतगुरु ने कह दिता मैनू वेखना ते मेरे बच्चिया नू मेरे पुत्रां नू वेखो, मैनू वेखना ते मेरे खालसे नू वेखो, इन्हीं की कृपा के सजे हम हैं, नहीं मोसो गरीब करोड़ परे, सपुत्र ते वो है जेड़े बाप दी शोभा बनाए, बाप आखे आया ते मेरी शोभा आकाश नू ला देते, सिख ने गुरु दी शोभा बनानी है, सिख यो है जिस विच ते गुरु बचे कोई भेद ना रह जावे, इन्हीं की कृपा के सजे हम हैं, नहीं मोसो गरीब करोड़ परे, पर मेल हुण होवे किवें, और सरवण करो एक बार चित विरतियां नूं एकागर करो, सारे पासियां तो ध्यान संकोच लगी है। कबीर साहब ने एक बचन कहा सी, गुरु नूं मिलन जाना ते कोई साथ विच ना लेना, कबीर साधु को मिलने जाइए साथ ना लीजा कोई, इहदा इह भाव नहीं सी कि को बजुर्ग जाना चाहुंदा है, तेरी गड्डी च थां वेहली उह कहिंदा मैनूं वी लै चल, ते असीं अपने मतलब दे अर्थ कढ लैने जी, कबीर साहब ने आखिया नाल ना किसे नूं लियाउणा, कबीर साहब ने इह नहीं आखिया, उह कहिंदे ने किते घर ही नाल दे चुक लियाउणा, दुकान ही ना नाल आ जाए, व्यापारी ना नाल आ जाए, रिश्तेदारी ना नाल आ जाए, तू ते संसारी सारा नाल लै आउणा, जेकर सब कुछ नाल होया ते गुरु नू मिलेगा किवें। मैं एक प्रमाण सौखा जिहा देहां, हर एक दी समझ विच आ जाए, आउंदे हो सतगुरां नू नमस्कार करदे हो, तुहाडे अगे कोई होर खलोता होवे ਤੇਕੀ ਉਡੀਕਦੇ ਨਹੀਂ ਕਿ ਹੁਣ ਇਹ ਪਾਸੇ ਹੋਵੇ ਮੱਥਾ ਟੇਕੇ ਤੇ ਮੈਂ ਤਾਂ ਜਾਵਾਂ, ਪਿੱਛੇ ਕਿਉਂ ਨਹੀਂ ਟੇਕ ਲੈਂਦੇ, ਨਹੀਂ ਕੋਈ ਵਿੱਚ ਆ ਗਿਆ, ਵਿੱਚ ਕੋਈ ਨਹੀਂ ਚਾਹੀਦਾ, ਸਿੱਧਾ ਮੇਰਾ ਮੇਲ ਹੋਣਾ ਚਾਹੀਦਾ, ਪਰ ਬੰਦਾ ਤੇ ਗੁਰੂ ਨੂੰ ਮਿਲਣ ਆਉਂਦਾ ਤੇ ਇੰਨੀਆਂ ਇੱਛਾ ਵਿੱਚ ਨੇ ਕਰੋੜਾਂ, ਇੰਨੀਆਂ ਆਕਾਸ਼ਾਂ ਵਿੱਚ ਨੇ, ਇੰਨੇ ਦੇ ਲੋਭ ਵਿੱਚ ਨੇ, ਇੰਨੇ ਲਾਲਚ ਵਿੱਚ ਨੇ, ਔਰ ਇੰਨਾ ਕੁਛ ਖੜਾ ਕਰਕੇ ਕਹਿੰਦਾ ਦਰਸ਼ਨ ਕਰ ਲਵੋ, ਦਰਸ਼ਨ ਕੇ ਭਲੇ ਲੋਕਾਂ ਪਹਿਲਾਂ ਗੁਰੂ ਦੇ ਸਨਮੁਖ ਹੋ, ਇਹਨਾਂ ਇੱਛਾ ਨੂੰ ਪਾਸੇ ਰੱਖ, ਜਦੋਂ ਤੱਕ ਵਿੱਚ ਨੇ ਤੇਰਾ ਮੇਲ ਇਹਨਾਂ ਨੇ ਨਹੀਂ ਹੋਣ ਦੇਣਾ, ਮੇਲ ਤਾਂ ਹੋਵੇਗਾ ਤੂੰ ਹੋਵੇ ਤੇ ਤੇਰਾ ਸਤਿਗੁਰੂ ਹੋਵੇ। ਇੱਕ ਸੂਫੀ ਸੰਤ ਦੀ ਗੱਲ ਯਾਦ ਆਈ, ਇਹਦਾ ਨਾਂ ਸੀ ਸ਼ਮਸਤਬ ਰਹੇ, ਰੋਜ਼ ਦੁਆ ਕਰਦਾ ਸੀ, ਅਰਦਾਸ ਕਰਦਾ ਸੀ, ਕਹਿੰਦਾ ਸੀ ਖੁਦਾ ਮੈਂ ਤੈਨੂੰ ਹੀ ਮਿੱਤਰ ਸਮਝਿਆ, ਕਦੀ ਆ ਮੇਰੇ ਘਰ ਆ, ਮੈਂ ਹੋਵਾਂ ਤੇ ਤੂੰ ਹੋਵੇ, ਤੀਜਾ ਕੋਈ ਨਾ ਹੋਵੇ, ਤੇ ਦਿਲ ਦੀਆਂ ਗੱਲਾਂ ਕਰੀਏ। ਵੈਸੇ ਪ੍ਰੇਮ ਕਿਸੇ ਨਾਲ ਹੋਵੇ ਨਾ, ਕੋਈ ਦਿਲੀ ਮਿੱਤਰ ਹੋਵੇ ਤੇ ਅਸੀਂ ਨੀ ਚਾਹੁੰਦੇ ਤੀਜਾ ਬੰਦਾ ਕੋਈ ਹੋਵੇ,
ਉੱਥੇ ਕੋਈ ਨਹੀਂ ਚਾਹੀਦਾ, ਨਹੀਂ ਮੈਂ ਹੋਵਾਂ ਉਹ ਹੋਵੇ। ਰੱਬ ਆ ਗਿਆ, ਆ ਕੇ ਕਹਿਣ ਲੱਗਾ ਭਲੇ ਲੋਕਾਂ ਤੂੰ ਤੇ ਕਹਿੰਦਾ ਸਾਂ ਮੈਂ ਹੋਵਾਂਗਾ ਤੂੰ ਹੋਵੇਗਾ, ਆਹ ਜਿਹੜੀ ਭੀੜ ਇਕੱਠੀ ਕਰਕੇ ਬਿਠਾਈ ਹੈ ਇਹਨਾਂ ਦਾ ਕੀ ਕਰੇਗਾ, ਤੂੰ ਮੇਰੇ ਨਾਲ ਗੱਲ ਕਿਵੇਂ ਕਰੇਗਾ, ਕਾਮ ਕ੍ਰੋਧ ਲੋਭ ਮੋਹੰਕਾਰ ਇਹਨਾਂ ਕੜੇ ਵਸ ਪਾਇਆ ਅੰਦਰ, ਆਸਾ ਤ੍ਰਿਸ਼ਨਾ ਈਰਖਾ ਦੁਵੈਸ਼। ਕਹਿਣ ਲੱਗਾ ਭੁੱਲ ਗਿਆ, ਮੈਨੂੰ ਚਾਹੀਦਾ ਸੀ ਪਹਿਲੇ ਥਾਂ ਵੇਲਾ ਕਰਦਾ ਫਿਰ ਤੈਨੂੰ ਬੇਨਤੀ ਕਰਦਾ, ਪਹਿਲੋਂ ਹਿਰਦੇ ਚ ਥਾਂ ਬਣਾਓ। ਗੁਰੂ ਨਾਨਕ ਦੇਵ ਆਓ ਪਰ ਬਿਠਾਉਣਾ ਕਿੱਥੇ ਆ ਭਾਈ, ਲਾਲੋ ਵਰਗਾ ਹਿਰਦਾ ਚਾਹੀਦਾ। ਉਹ ਆਪੇ ਤੁਰ ਜਾਂਦੇ ਨੇ ਕਿ ਲਾਲੋ ਮੈਂ ਆ ਗਿਆ, ਤੁਹਾਨੂੰ ਆਵਾਜ਼ ਦੇਵੇਗਾ ਗੁਰੂ ਕਿ ਮੈਂ ਆ ਗਿਆ। ਉਹਨੇ ਬੈਠਣ ਵਾਸਤੇ ਸ਼ਰਧਾ ਦੀ ਸੇਜ ਚਾਹੀਦੀ ਹੈ, ਕਿਸੇ ਚੰਗੀ ਚਾਦਰ ਕਿਸੇ ਚੰਗੇ ਕੱਪੜੇ ਦੀ ਲੋੜ ਨਹੀਂ, ਸ਼ਰਧਾ ਦੀ ਸੇਜ ਪਿਆਰ ਦੀ ਸੇਜ। ਉਹ ਪਿਆਰ ਤੇ ਬੈਠਦਾ, ਜੇ ਕਿਤੇ ਹੰਕਾਰ ਦੇ ਕੰਡੇ ਵਿਛਾ ਦਿੱਤੇ ਕਿ ਮੇਰੇ ਵਰਗਾ ਘਰ ਬਾਬਾ ਤੈਨੂੰ ਕਿਤੇ ਨਹੀਂ ਲੱਭਣਾ, ਆ ਵੇਖ ਮੇਰੇ ਘਰ ਦੀ ਸ਼ਾਨ, ਤੂੰ ਤੇ ਆ ਕੇ ਜਾਣ ਦਾ ਨਾਂ ਨਹੀਂ ਲੈਣਾ, ਐਸੇ ਥਾਂ ਤੇ ਬਾਬਾ ਨਹੀਂ ਬੈਠਦਾ। ਉਹ ਕਹਿੰਦਾ ਪਹਿਲੋਂ ਆਪਣਾ ਘਰ ਸਵਾਰ ਨਿਮਰਤਾ ਨਾਲ ਪਿਆਰ ਨਾਲ, ਤੈਨੂੰ ਹਰ ਇੱਕ ਨਾਲ ਪਿਆਰ ਹੋਵੇ ਉਹ ਸਾਖੀ ਯਾਦ ਕਰ ਲਈਏ। ਭਾਈ ਬੁੱਧੂ ਨੇ ਕੁੰਡੀ ਲਾ ਦਿੱਤੀ ਸੀ, ਕਮਲੀਆ ਖੜਕਾ ਰਿਹਾ ਬਾਹਰ, ਅਰਦਾਸ ਕਰਾਉਣੀ ਸੀ ਆਵਾ ਪੱਕ ਜਾਏ, ਸਤਿਗੁਰੂ ਅੰਦਰ ਤੇ ਕੁੰਡੀ ਲਾ ਦਿੱਤੀ, ਉਹ ਖੜਕਾ ਹੀ ਗਿਆ ਤੇ ਖੋਲਿਆ। ਕਹਿਣ ਲੱਗਾ ਬਹਿ ਜਾ ਉੱਥੇ ਪਿੱਛੇ ਭਖਾਰੀਆਂ ਚ, ਤੈਨੂੰ ਵੀ ਰੋਟੀ ਦੇ ਦਿਆਂਗਾ। ਕਹਿਣ ਲੱਗਾ ਤੂੰ ਮੇਰਾ ਰਿਜ਼ਕ ਦਾਤਾ ਨਹੀਂ, ਮੈਂ ਗੁਰੂ ਦੇ ਭਰੋਸੇ ਮੈਂ ਰੋਟੀ ਖਾਣ ਨਹੀਂ ਆਇਆ, ਮੈਂ ਆਇਆ ਸਤਿਗੁਰੂ ਦੇ ਦਰਸ਼ਨ ਕਰਨ। ਸਤਿਗੁਰੂ ਤੇਰੇ ਘਰ ਨੇ ਤੇ ਜਿਸ ਘਰ ਗੁਰੂ ਹੋਣ ਉਹਦਾ ਕਦੇ ਕੁੰਡਾ ਨਹੀਂ ਅੱਜ ਤੱਕ ਲੱਗਾ, ਉੱਥੇ ਦਰ ਖੁੱਲਾ। ਕਬੀਰ ਜਿਸ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ। ਸਤਿਗੁਰੂ ਕਿਹਾ ਖੋਲ। ਕਹਿਣ ਲੱਗਾ ਜੀ ਕਮਲਾ ਆਵੇ। ਕਹਿਣ ਲੱਗੇ ਨਹੀਂ ਹੈ ਸਿਆਣਾ, ਇਹ ਤੇ ਮੇਰਾ ਬੱਚਾ ਜਾਪਦਾ, ਇਹ ਤੇ ਦਿਲ ਨੂੰ ਖਿੱਚ ਪੈਂਦੀ ਪਈ ਹੈ, ਖੋ। ਜਦੋਂ ਖੋਲਿਆ ਨਾ ਭਾਈ ਕਲਿਆ ਨੇ ਅਰਦਾਸ ਕੀਤੀ, ਸਤਿਗੁਰੂ ਭਾਈ ਬੁੱਧੂ ਦਾ ਆਵਾ ਪੱਕਾ। ਉਹ ਕਹਿਣ ਲੱਗਾ ਕੱਚਾ ਜਾਓ ਕਰ ਲਓ ਅਰਦਾਸਾਂ, ਕੱਚਾ ਜਿੱਥੇ ਤੇਰੇ ਸਿੱਖਾਂ ਵਾਸਤੇ ਪਿਆਰ ਨਹੀਂ ਦਾਤਿਆ, ਉਹ ਇੱਕ ਕਿਵੇਂ ਹੋ ਗਏ, ਉਹਨਾਂ ਦੇ ਆਵੇ ਪੱਕੇ ਕਿਵੇਂ ਹੋ ਗਏ। ਸਤਿਗੁਰਾਂ ਕਿਹਾ ਭਾਈ ਹੁਣ ਇਹ ਹੈ, ਮੈਂ ਹੋਰ ਜੋ ਆਖੇ ਕਰ ਸਕਦਾ ਪਰ ਕਿਸੇ ਸਿੱਖ ਦਾ ਬਚਨ ਉਲਟਾ ਦਿਓ ਇਹ ਮੈਂ ਨਹੀਂ ਕਰ ਸਕਦਾ। ਤੇ ਫੇਰ ਪਾਤਸ਼ਾਹ ਕਹਿਣ ਲੱਗੇ ਹੁਣ ਦਾ ਸਦਾ ਹੰਕਾਰ ਦਾ ਸਿਰ ਨੀਵਾਂ, ਨੀਵੀਂ ਥਾਂ ਆਉਂਦੇ ਪਾਣੀ ਢੱਕਿਆਂ ਦੇ ਟਿੱਬਿਆਂ ਤੇ ਕਦੀ ਪਾਣੀ ਖਲੋਂਦਾ ਵੇਖੇ, ਨੀਵੇਂ ਥਾਂ ਆਉਂਦਾ ਹੁੰਦਾ ਸਦਾ ਹੰਕਾਰ ਦਾ ਸਿਰ ਨੀਵਾਂ, ਨੀਵੇਂ ਥਾਂ ਆਉਂਦੇ ਪਾਣੀ ਢੱਕਿਆਂ ਦੇ, ਇੱਟਾਂ ਤੇਰੀਆਂ ਪਿੰਡੀਆਂ ਰਹਿਣ ਗਈਆਂ ਪਰ ਵਿਕ ਜਾ ਸਨ ਭਾ ਪੱਕੀਆਂ ਦੇ, ਵਿਕਣ ਗਏ ਪੱਕੀਆਂ ਦੇ ਭਾ। ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਲੇਕਿਨ ਹੁਣ ਰਹਿਣ ਗਈਆਂ ਕੱਚੀਆਂ, ਇਹ ਪੱਕਣਾ ਹੁਣ ਕੋਈ ਨਹੀਂ। ਮੈਂ ਅਰਜ਼ ਕਰ ਰਿਹਾ ਸਾਂ ਜਿਹੜਾ ਪਿਆਰ ਕਰਦਾ ਨਾ ਗੁਰੂ ਨੂੰ ਤੇ ਸਾਰੇ ਸੰਸਾਰ ਨੂੰ ਪਿਆਰ ਕਰੇਗਾ, ਉਹਦੇ ਅੰਦਰ ਸਹਿਜ ਹੈ ਪਿਆਰ, ਰਿਲੇਸ਼ਨ ਦਾ ਸੰਬੰਧ ਦਾ ਨਾ ਹੋਵੇ। ਮੈਂ ਬੜਾ ਪਿਆਰ ਕਰਨਾ ਕਿਉਂਕਿ ਭੈਣ ਲੱਗਦੀ, ਇਹ ਪਿਆਰ ਨਹੀਂ ਇਹ ਮੋਹ। ਮੈਂ ਬੜਾ ਪ੍ਰੇਮ ਕਰਨਾ ਜੀ, ਇਹ ਮੇਰਾ ਭਤੀਜਾ ਲੱਗਦਾ, ਇਹ ਮੇਰਾ ਭਰਾ ਲੱਗਦਾ, ਇਹ ਮੇਰਾ ਕੁੜਮ ਲੱਗਦਾ। ਉਹ ਭਲੇ ਲੋਕਾਂ ਇਹ ਤੇ ਰਿਲੇਸ਼ਨ, ਇਹਦੇ ਸੰਬੰਧ ਹੈ। ਪਿਆਰ ਇਹ ਹੈ ਪਿਆਰ ਕਰਨਾ ਸਿੱਖ ਇੱਕ ਫੁੱਲ ਕੋਲੋ, ਉਹਨੇ ਵੇਖਦਾ ਊਚ ਆਇਆ ਨੀਚ ਆਇਆ ਆਪਣਾ ਆਇਆ ਬਗਾਨਾ ਆਇਆ, ਉਹਦਾ ਸੁਭਾਅ ਸਹਿਜ ਹੈ ਸੁਗੰਧੀ ਵੰਡਵੇ। ਜਿਹੜਾ ਅਸਲ ਸੁਭਾਅ ਹੈ ਉਹ ਗੁਆ ਬੈਠੇ ਆ। ਬਸ ਆਏ ਵਿਚਾਰ ਕਰਕੇ ਅੱਗੇ ਚੱਲਾਂ। ਕਹਿੰਦੇ ਨੇ ਜਿਹੜਾ ਅਸਲ ਸੁਭਾਅ ਹੈ ਨਾ ਉਹ ਹੈ ਸਾਡਾ ਪਰਮਾਤਮਾ, ਉਹ ਗੁਆ ਬੈਠੇ ਤੇ ਸੁਭਾਅ ਅਸੀਂ ਲੈ ਲਿਆ ਮਾਇਆ ਦਾ।
ਬਾਣੀ ਦੇ ਪ੍ਰਮਾਣ ਕੁਛ ਰੱਖਦੇ ਹਾਂ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਂ ਦੇ ਗਰਭ ਵਿਚ ਜਿਵੇਂ ਜਠ ਹੈ ਅਗਨੀ ਸੀ ਅੱਗ ਸੀ, ਬਾਹਰ ਮਾਇਆ ਅਗਨੀ ਹੈ। ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲਣ ਚਾਇਆ, ਜਾਂ ਤਿਸ ਭਾਣਾ ਤੇ ਜੰਮਿਆ ਪਰਿਵਾਰ ਫਲਾ ਪਾਇਆ ਲਿਵ ਛੁੜ ਕੇ। ਇਹ ਮਾਇਆ ਹੈ ਕਿ ਇਹ ਲਿਵ ਰੱਬ ਨਾਲੋਂ ਤੋੜ ਦਿੰਦੀ, ਲਿਵ ਛੁੜ ਕੇ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰ ਲੋਹ ਉਪਜਾ ਭਾਵ ਦੂਜਾ ਲਾਇਆ, ਦੂਜਾ ਭਾਵ ਲਾ ਦਿੰਦੀ ਹੈ ਸੁਭਾਅ ਜਿਹੜਾ ਸਾਡਾ ਨਹੀਂ। ਯਤਨ ਕਰੋ ਵੇਖੋ, ਤੁਸੀਂ ਚਾਹੋ ਨਾ ਕਾਂ ਨੂੰ ਕਬੂਤਰ ਬਣਾ ਦੇਈਏ, ਉਹਨੇ ਤੇ ਕੋਈ ਨੀ ਬਣਨਾ। ਕਬੂਤਰ ਨੂੰ ਕਾਂ ਬਣਾ ਦੇਈਏ ਬਿਲਕੁਲ ਨਹੀਂ ਬਣਨਾ। ਮੱਛੀ ਨੂੰ ਤੁਸੀਂ ਦੁੱਧ ਚ ਪਾ ਦਿਓ ਕਰਕੇ ਵੇਖ ਲੈਣਾ, ਮਰ ਜਾਏਗੀ। ਉਹਨੂੰ ਆਖੇ ਦੁੱਧ ਮਹਿੰਗਾ ਪੀ, ਨਾਲੇ ਤੇ ਨਾਲੇ ਦੁੱਧ ਚ ਰਹਿ, ਮਰ ਜਾਏਗੀ। ਉਹਦਾ ਸੁਭਾਅ ਨਹੀਂ, ਜਿਉ ਮੱਛਲੀ ਬਿਨ ਪਾਣੀ ਕਿ ਜੀਵਨ ਪਾਵੈ, ਉਹਨੂੰ ਪਾਣੀ ਚਾਹੀਦਾ, ਪਾਣੀ ਚ ਰਹਿਣਾ ਉਹਦਾ ਸੁਭਾਅ ਆ। ਸੁਭਾਅ ਬਦਲਦੇ ਵੀ ਚਾਹੀਏ ਤੇ ਬਦਲਦਾ ਨਹੀਂ। ਇੱਥੇ ਥੋੜੀ ਜਿਹੀ ਵਿਚਾਰ ਹੋਏ, ਨਿੰਮ ਵਿੱਚ ਕੁੜੱਤਣ ਤੁਸੀਂ ਨਹੀਂ ਭਰਦੇ, ਨਿੰਮ ਚ ਕੌੜਾਪਣ ਅਸੀਂ ਭਰਨੇ। ਨਿੰਮ ਲਾ ਦਿੱਤੇ ਹੀ ਨੇਚਰ ਕੁਦਰਤ ਜਿਹੜੀ ਹੈ ਭਰਦੀ, ਅੰਗੂਰਾਂ ਵਿੱਚ ਗਲੂਕੋਜ਼ ਅਸੀਂ ਭਰਨੇ ਨਹੀਂ, ਅੰਗੂਰਾਂ ਵਿੱਚ ਗਲੂਕੋਜ਼ ਉਹਦਾ ਸਹਿਜ ਭਰਦਾ, ਉਹਦਾ ਸਹਿਜ ਆ। ਸਹਿਜ ਜਿਹੜਾ ਨਾ ਉਹ ਨੀ ਬਦਲਦਾ। ਕਬੀਰ ਸਾਹਿਬ ਕਹਿੰਦੇ ਨੇ, ਗੰਗਾ ਦਾ ਪਾਣੀ ਲਿਆ ਕੇ ਨਿੱਤ ਖੰਡ ਘੋਲ ਘੋਲ ਕੇ ਮੈਂ ਪਾਇਆ, ਨਿੰਮ ਨਾਮ ਰਾਜ ਫਿਰ ਕੌੜੀ ਦੀ ਕੌੜੀ ਰਹੀ, ਕਿਉਂਕਿ ਉਹਦਾ ਸਹਿਜ ਆ। ਅੰਮ੍ਰਿਤ ਲੈ ਲੇ ਨੀਮ ਸਿੰਚਾਈ, ਕਹੋ ਕਬੀਰ ਵਾਂ ਕੋ ਸਹਿਜ ਨਾ ਜਾਏ। ਹੁਣ ਸਵਾਲ ਵੱਡਾ ਇਹ ਹੈ ਕਿ ਸਾਡਾ ਅਸਲ ਸੁਭਾਵ ਕੀ ਹੈ। ਕੋਈ ਕਹਿੰਦਾ ਜੀ ਮੇਰਾ ਸੁਭਾਵ ਤੇ ਬੜਾ ਗੁੱਸੇ ਦਾ, ਗੁੱਸਾ ਤੇਰਾ ਸੁਭਾਵ ਨਹੀਂ, ਇਹ ਮੈਲ ਲੱਗੀ ਬਾਅਦ ਵਿੱਚ। ਕਾਮ ਕ੍ਰੋਧ ਲੋਭ ਮੋਹਕਾਰ, ਬੇਈਮਾਨੀ ਚੋਰੀ ਠੱਗੀ ਤੇਰਾ ਸੁਭਾਵ ਨਹੀਂ, ਇਹ ਬਾਹਰੋਂ ਤੈਨੂੰ ਮੈਲ ਲੱਗੀ ਹੈ ਔਰ ਜਨਮਾਂ ਜਨਮਾਂ ਦੀ ਲੱਗੀ ਹੈ। ਤੇਰਾ ਸੁਭਾਵ ਅਸਲ ਕੀ ਹੈ? ਆਪ ਨੂੰ ਪਤਾ, ਪਾਪ ਵਰਗਾ ਪੁੱਤਰ ਹੁੰਦਾ ਜਦੋਂ ਕੋਈ ਵੇਖਦਾ ਤੇਰੀ ਨੁਹਾਰ ਉਹਦੇ ਨਾਲ ਮਿਲਦੀ ਹੈ, ਤੂੰ ਉਸਦਾ ਪੁੱਤਰ। ਤੇ ਜੇ ਪਰਮਾਤਮਾ ਨਾਲ ਤੇਰਾ ਵਿਚਾਰ ਨਹੀਂ ਮਿਲਦਾ, ਤੂੰ ਪਰਮਾਤਮਾ ਦਾ ਪੁੱਤਰ ਫਿਰ ਕਿੱਥੇ ਹੈ? ਫਿਰ ਤੇ ਇੱਕ ਪੁੱਤਰ ਹੋ ਗਿਆ। ਪੁੱਤਰ ਹੈ ਪਰਮਾਤਮਾ ਦਾ, ਜਾ ਪਿਆ ਮਾਇਆ ਦੀ ਝੋਲੀ, ਲੇਕਿਨ ਇੱਥੇ ਹੁਣ ਸੁਖੀ ਕਿਵੇਂ ਰਹਿ ਸਕਣਾ? ਨਾਲ ਜਨਮਿਆ ਹੋਇਆ ਸੁਭਾਅ ਉਹਦੀ ਇੱਕ ਨਿਸ਼ਾਨੀ ਹੈ। ਬਹੁਤਾ ਗਿਆਨ ਨਾਲੋਂ ਇਹ ਯਾਦ ਕਰ ਲਿਓ, ਸੁਭਾਵਕ ਬੈਠੇ ਹੋ, ਟਿਕ ਕੇ ਤੁਸੀਂ ਬੈਠੇ ਹੋ। ਸੁਭਾਵ ਤੁਹਾਡਾ ਅਸਲ ਉਹ ਹੈ ਜਿਸ ਵਿੱਚ 24 ਘੰਟੇ ਰਹਿ ਸਕੋ, 8 ਪੈਰ ਰਹਿ ਸਕੋ। ਮੱਛੀ ਪਾਣੀ ਵਿੱਚ 8 ਪੈਰ ਰਹਿ ਸਕਦੀ ਹੈ ਕਿਉਂਕਿ ਉਸਦਾ ਸੁਭਾਵ ਹੈ। ਤੁਸੀਂ ਸ਼ਾਂਤ 24 ਘੰਟੇ ਰਹਿ ਸਕਦੇ, ਗੁੱਸੇ ਵਿੱਚ ਨਹੀਂ, ਰਹਿ ਕੇ ਵੇਖੋ। ਇੱਕ ਬੰਦਾ ਕਹਿੰਦਾ ਜੀ ਮੈਨੂੰ ਬੜਾ ਕ੍ਰੋਧ ਆਉਂਦਾ, ਕਰਕੇ ਵਿਖਾ ਕਿੰਨੇ ਚਿਰ ਕਰਨ, ਘੰਟਾ ਕਰ। ਤੇਰਾ ਇਹ ਸੁਭਾਵ ਨਹੀਂ, ਤੇਰਾ ਸੁਭਾਵ ਹੈ ਆਨੰਦ ਤੇ ਰਹਿਣਾ, ਤੇਰਾ ਸੁਭਾਵ ਹੈ ਪਿਆਰ ਵਿੱਚ ਰਹਿਣਾ। ਪ੍ਰੇਮ ਬੰਦਾ 24 ਘੰਟੇ ਹੀ ਕਰ ਸਕਦਾ, ਸਾਰੀ ਉਮਰ ਹੀ ਕਰ ਸਕਦਾ, ਵੈਰ ਸਾਰੀ ਉਮਰ ਨਹੀਂ ਹੁੰਦਾ। ਇਹ ਮੈਲ ਲੱਗੀ, ਜਿੰਨੇ ਅਵਗਨ ਨੇ ਇਹ ਸਾਰੇ ਬਾਹਰੋਂ ਮੈਲ ਲੱਗੇ ਨੇ, ਸਾਡਾ ਸੁਭਾਵ ਨਹੀਂ। ਜਿੰਨੇ ਗੁਣ ਨੇ ਉਹ ਸਾਡਾ ਸੁਭਾਵ ਹੈ। ਸਤ ਸੰਤੋਖ ਦਇਆ ਧਰਮ ਤੀਰਥ, ਬੰਦੇ ਨਾਮ ਤੇਰਾ ਸੁਭਾਵ ਹੈ। ਗੁਰੂ ਵਾਰ ਵਾਰ ਕਿਉਂ ਕਹਿੰਦੇ? ਉਹ ਕਹਿੰਦੇ ਨੇ ਜੜ ਨਾਲੋਂ ਟੁੱਟ ਗਿਆ, ਨਾਮ ਤੇਰਾ ਸੁਭਾਵ ਹੈ ਕਿਉਂਕਿ ਤੂੰ ਬਣਿਆ ਹੀ ਨਾਮ ਤੋਂ ਹੈ, ਟਕਾਇਆ ਹੀ ਨਾਮ ਦਾ। ਨਾਮ ਤੇ ਧਾਰੇ ਸਗਲੇ ਜੰਤ, ਧਾਰੇ ਦਾ ਅਰਥ ਹੁੰਦਾ ਟਕਾਏ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਜੋ ਕੁਛ ਵੀ ਇੱਥੇ ਹੈ ਨਾਮ ਦੇ ਆਸਰੇ, ਇਹ ਨਾਮੇ ਹੀ ਤਾਂ ਸਭ ਕੁਛ ਹੋਇਆ। ਬਿਨ ਸਤਿਗੁਰ ਨਾਮ ਨਾ ਜਾਪੈ,
ਗੁਰੂ ਤੋਂ ਬਗੈਰ ਨਾਮ ਮਹਿਸੂਸ ਵੀ ਨਹੀਂ ਹੁੰਦਾ, ਜਪਿਆ ਵੀ ਨਹੀਂ ਜਾਂਦਾ। ਇਹ ਤੇ ਸਤਿਗੁਰੂ ਕਿਰਪਾ ਕਰੇ ਤੇ ਸੁਭਾਅ ਨਾਲ ਜੋੜ ਦੇਵੇ। ਜਦੋਂ ਵੀ ਕੋਈ ਟੁੱਟ ਗਿਆ ਨਾ, ਹੁਣ ਸੁਭਾਵ ਸੀ ਇਸਦਾ ਪਰਮਾਤਮਾ ਹੋਣਾ, ਸਿੱਖ ਹੋ ਕੇ ਗੁਰੂ ਦਾ ਹੋ ਗਿਆ ਸੀ। ਪਰ ਜਦੋਂ ਕੋਈ ਟੁੱਟ ਗਿਆ ਨਾ, ਜ਼ਰਾ ਕੁ ਵੱਖਰਾ ਹੋਇਆ, ਰੋ ਰੋ ਕੇ ਪਛਤਾਇਆ ਕਿ ਮੈਂ ਗਲਤ ਪਾਸੇ ਤੁਰ ਪਿਆ। ਇੱਕ ਪ੍ਰਮਾਣ ਸਤਿਗੁਰੂ ਦਿੱਤਾ ਸਾਨੂੰ ਸਮਝਾਉਣ ਲਈ, ਕਹਿੰਦੀਆਂ ਨੇ ਨਦੀਆਂ ਵਹਾ ਵਛੁਨਿਆ ਮੇਲਾ ਸੰਜੋਗੀ ਰਾਂ। ਨਦੀਆਂ ਵਿੱਚੋਂ ਕਈ ਵਾਰੀ ਨਾਲੇ ਛੋਟੇ ਜਿਹੇ ਪਾਸੇ ਹੋ ਕੇ ਤੁਰ ਪੈਂਦੇ ਨੇ, ਕਹਿੰਦੇ ਨੇ ਹੁਣ ਮੇਲਾ ਤੇ ਸੰਜੋਗਾਂ ਨਾਲ ਹੋਏਗਾ, ਮਿਲੇਗਾ ਕਦੋਂ। ਸਾਡੇ ਵਿੱਚੋਂ ਵੀ ਕਈ ਵੇਖਿਆ ਆਪੇ ਰੱਬ ਬਣ ਕੇ ਬੈਠ ਜਾਣਗੇ, ਚਾਰ ਬੰਦੇ ਮਗਰ ਲਾ ਲਿਆ, ਟੋਲਾ ਜਿਹਾ ਬਣਾ ਲਿਆ, ਉਹਨਾਂ ਨੇ ਰੱਬ ਰੱਬ ਕਹਿਣਾ ਸ਼ੁਰੂ ਕਰ ਦਿੱਤਾ। ਜਿਵੇਂ ਵੱਖ ਹੋਏ ਆ, ਪਾਣੀ ਛੱਪੜ ਬਣ ਜਾਂਦਾ, ਤਰਕ ਜਾਂਦਾ, ਕੀੜੇ ਪੈ ਜਾਂਦੇ ਨੇ, ਉਦੋਂ ਹੀ ਪਤਾ ਲੱਗਦਾ ਗੰਦੇ ਤੋਂ ਗੰਦੇ ਕੰਮ ਉਹ ਬੰਦੇ ਕਰਦੇ ਨੇ। ਉਹਨਾਂ ਨੂੰ ਥਾਂ ਥਾਂ ਤੇ ਥੁੱਕਾਂ ਪੈਂਦੀਆਂ ਨੇ, ਥਾਂ ਥਾਂ ਤੇ ਫਟਕਾਰਾਂ ਪੈਂਦੀਆਂ ਨੇ। ਕਿਉਂ? ਨਦੀ ਨਾਲੋਂ ਵਿਛੜ ਗਿਆ। ਮੇਲਾ ਹੋਵੇਗਾ ਸੰਜੋਗਾਂ ਨਾਲ। ਇਸੇ ਲਈ ਕਿਹਾ ਸਿੱਖ ਕੱਲਾ ਕੋਈ ਸਿੱਖ ਨਹੀਂ, ਭੁਲੇਖੇ ਚ ਨਾ ਪੈਣਾ। ਸਿੱਖ ਤਾਂ ਸਿੱਖ ਹੈ ਜੇ ਪੰਥ ਦੇ ਨਾਲ ਜੁੜਿਆ। ਸਿੱਖਾਂ ਦੀ ਹਸਤੀ ਪੰਥ ਦੇ ਨਾਲ। ਸਿੱਖ ਕਦੀ ਨੀ ਕਹਿੰਦਾ ਮੈਂ ਕੱਲਾ, ਉਹ ਕਹਿੰਦਾ ਪੰਥ ਮੇਰੇ ਨਾਲ। ਮੈਂ ਕੱਲਾ ਕਿਉਂ ਹਾਂ? ਗੁਰੂ ਪੰਥ ਮੇਰੇ ਨਾਲ ਹੈ। ਸਿੱਖਾਂ ਦੀ ਹਸਤੀ ਪੰਥ ਦੇ ਨਾਲ। ਤੇ ਪੰਥ ਕਿੱਥੇ ਜਿਉਂਦਾ? ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਪੰਥ ਦਾ ਰਾਖਾ ਆਪ ਯੋਗਾ ਪਰਮਾਤਮਾ, ਪੰਥ ਦਾ ਰਾਖਾ ਗੁਰੂ ਜਿਹੜਾ ਇਹਦੇ ਨਾਲ ਪੰਥ ਹੈ, ਤੇ ਸਿੱਖ ਜਿਹੜਾ ਹੈ ਉਹ ਪੰਥ ਦੇ ਨਾਲ ਹੈ। ਭੁੱਲ ਕੇ ਕੋਈ ਵੱਖ ਨਾ ਤੁਰ ਪਵੇ, ਭੁੱਲ ਕੇ ਕੋਈ ਗੁਰੂ ਘਰ ਨਾਲ ਮੱਥਾ ਨਾ ਲਾ ਬੈਠੇ। ਸਤਿਗੁਰੂ ਸਾਨੂੰ ਇਹੀ ਸਮਝਾਉਂਦੇ ਨੇ, ਕਹਿੰਦੇ ਨੇ ਤੇਰਾ ਸਹਿਜ ਹੈ ਗੁਰੂ, ਤੇਰਾ ਸਹਿਜ ਹੈ ਗੁਰੂ ਦੀ ਮੱਤ, ਤੇਰਾ ਸਹਿਜ ਹੈ ਨਾਮ। ਬਸ ਜੇ ਦੂਰ ਗਿਆ ਵੀ ਤੇ ਛੇਤੀ ਵਾਪਸ ਆ ਜਾ, ਛੇਤੀ ਆ ਜਾਵਾਂਗਾ, ਸੁਖੀ ਹੋ ਜਾਵਾਂਗਾ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਣ ਭੈਣ। ਹੋਏ ਭੈਣ, ਉਹ ਕਿਵੇਂ ਸੁਖ ਵਸ ਸਕਦੇ ਨੇ ਜਿਹੜੇ ਵਿਛੜ ਗਏ? ਜੜਾਂ ਹੀ ਜਿਹਨਾਂ ਦੀਆਂ ਪੁੱਟੀਆਂ ਗਈਆਂ, ਉਹ ਹਰੇ ਭਰੇ ਕਿਵੇਂ ਰਹਿ ਸਕਦੇ ਨੇ? ਮਿਲਿਆ ਕਿਹੜਾ ਪ੍ਰਵਾਨ ਹੈ? ਸਹਿਜ ਵਿੱਚ। ਤੇ ਸਹਿਜ ਕੀ ਹੈ? ਸਾਡਾ ਮੁੱਢਲਾ ਸੁਭਾਅ ਜੋ ਪ੍ਰਮਾਤਮਾ ਨੇ ਦੇ ਕੇ ਤੋੜਿਆ, ਉਹ ਹੈ ਸਹਿਜ। ਵਿਆਖਿਆ ਕੀਤੀ ਉਹਦਾ ਜੀਵਨ ਕੈਸਾ ਹੁੰਦਾ ਸਹਿਜ ਵਾਲੇ ਦਾ? ਸਹਿਜੇ ਜਾਗਾ, ਸਹਿਜੇ ਸੋਵਾ, ਗੁਰਮੁਖਿਆਨ ਦਿਨ ਉਸਤ ਹੋਵਾ, ਮਨ ਮੁਖ ਭਰਮੇ ਸਹਿਸਾ ਹੋਵਾ, ਅੰਤਰ ਚਿੰਤਾ ਨੀਂਦ ਨਾ ਸੋ। ਸਹਿਜ ਛੱਡ, ਜਦੋਂ ਵੀ ਚਿੰਤਾ ਆ ਜਾਏ ਨਾ, ਚਿੰਤਾ ਆ ਜਾਏ, ਸਮਝ ਲੈਣਾ ਅਸੀਂ ਸਹਿਜ ਨਾਲੋਂ ਟੁੱਟ ਗਏ। ਸਹਿਜ ਮੱਛੀ ਤੜਪਦੀ ਕਿਉਂ ਆ? ਪਾਣੀ ਤੋਂ ਬਾਹਰ ਹੋ ਗਈ। ਸਹਿਜ ਨਾਲੋਂ ਟੁੱਟ ਕੇ ਦੁਖੀ ਹੋਵਾਂਗੇ। ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਆਉਂਦੇ ਨੇ ਉਸਤਤ ਹੋਵੇ, ਮਨ ਮੁੱਖ ਭਰਮੇ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੈ। ਪਰ ਸਹਿਜ ਕੀ ਅਕਥ ਕਥਾ ਹੈ ਨਰਾਰੇ? ਉੱਥੇ ਜਾ ਕੇ ਬੰਦਾ ਰੱਬ ਤੋਂ ਹੋ ਜਾਂਦਾ, ਪਰ ਮੈਂ ਨਹੀਂ ਰਹਿ ਜਾਂਦੀ, ਹੰਕਾਰ ਨਹੀਂ ਰਹਿ ਜਾਂਦਾ, ਮੈਂ ਕੁਛ ਹਾਂ ਨਹੀਂ, ਮੈਂ ਹਾਂ ਹੀ ਨਹੀਂ। ਜਿੱਥੇ ਸਹਿਜ ਹੈ ਉੱਥੇ ਮੈਂ ਨਹੀਂ, ਉੱਥੇ ਤੂੰ ਹੈ। ਪਾਣੀ ਦੀ ਬੂੰਦ ਵੱਖ ਹੋ ਕੇ ਤੇ ਆਖੇ ਕਿ ਮੈਂ ਪਾਣੀ ਦੀ ਬੂੰਦ ਹਾਂ, ਸਾਗਰ ਵਿੱਚ ਮਿਲ ਗਈ, ਫਿਰ ਕਿੱਥੇ? ਫਿਰ ਤੇ ਬੋਲਣਾ ਹੀ ਬੰਦ ਹੋ ਜਾਂਦਾ, ਫਿਰ ਤੇ ਸਾਗਰ ਹੋ ਗਏ। ਤੁਸੀਂ ਗੁਰੂ ਨਾਲ ਜਦੋਂ ਮਿਲ ਗਏ, ਰੱਬ ਨਾਲ ਮਿਲ ਗਏ, ਉੱਥੇ ਕੋਈ ਹੰਕਾਰ ਦੀ ਗੱਲ ਨਹੀਂ, ਉੱਥੇ ਕੋਈ ਮੈਂ ਨਹੀਂ, ਉੱਥੇ ਤੇ ਤੂੰ ਹੈ। ਰਸਨਾ ਪਹਿਲੋ ਗਾਲੀ ਗਲੋਚ ਕਰਦੇ ਸੀ, ਨਿੰਦਾ ਚੁਗਲੀ ਕਰਦੇ ਸੀ, ਪਰ ਜਦੋਂ ਅਵਸਥਾ ਆ ਗਈ ਹੁਣ ਕੀ ਕਰਦੀ ਹੈ? ਰਸਨਾ ਜਪਤੇ ਤੂੰ ਹੀ, ਤੂੰ ਹੀ ਮਾਤ ਗਰਬ ਤੈਨੂੰ ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੋਂ। ਜ਼ਰਾ ਕੁ ਨਾ ਗੁਰਬਾਣੀ ਦੀ ਐਨਕ ਲਾ ਕੇ ਧਿਆਨ ਨਾਲ ਵੇਖੀਏ, ਭੰਡਾਰੇ ਹੀ ਖੁੱਲੇ ਪਏ ਨੇ ਉਸ ਪਾਸੇ। ਮਨ ਤੇ ਲਾਈਏ, ਇੱਕ ਬੜੀ ਪਿਆਰੀ ਕਥਾ। ਪਤੀ ਗਿਆ ਸੀ ਪ੍ਰਦੇਸ਼,
ਤੇ ਪਤਨੀ ਰੋਜ਼ ਦੀ ਇੱਕ ਚਿੱਠੀ ਲਿਖਦੀ ਸੀ। ਇੱਕ ਦਿਨ ਪਤੀ ਨੇ ਆਖਿਆ ਸਰਪ੍ਰਾਈਜ਼ ਦੇਣਾ ਇਹਨੂੰ, ਦੱਸਣਾ ਨੂੰ ਚੁੱਪ ਕੀਤਿਆਂ ਜਾਣਾ। ਉਹ ਚਿੱਠੀਆਂ ਲਿਖਦੀ ਸੀ ਭਾਈ, ਰਾਤ ਨੂੰ ਪਹੁੰਚਿਆ ਸਾਹਮਣੇ ਖਲੋ ਗਿਆ, ਦੀਵਾ ਜਗਦਾ ਸੀ। ਇੱਕ ਚਿੱਠੀ ਲਿਖੀ ਪਾਸੇ ਰੱਖ ਦਿੱਤੀ, ਦੂਜੀ ਲਿਖੀ ਰੱਖ ਦਿੱਤੀ, ਤੀਸਰੀ ਰੱਖੀ। ਦਿਨ ਚੜ ਆਇਆ, ਵੇਖਿਆ ਤੇ ਕਹਿਣ ਲੱਗੇ ਤੁਸੀਂ ਕਦੋਂ ਦੇ ਆਏ? ਕਹਿਣ ਲੱਗਾ ਜਦੋਂ ਤੂੰ ਪਹਿਲੀ ਚਿੱਠੀ ਲਿਖੀ ਉਦੋਂ ਦਾ ਆ ਕੇ ਖਲੋਤਾ। ਕਹਿਣ ਲੱਗੇ ਉਹ ਤੁਹਾਨੂੰ ਹੀ ਚਿੱਠੀਆਂ ਲਿਖ ਰਹੀ ਸਾਂ, ਮੈਂ ਵੇਖਿਆ ਹੀ ਨਹੀਂ, ਤੂੰ ਤੇ ਸਾਹਮਣੇ ਖਲੋਤਾ। ਇਹ ਜਿੰਨੀਆਂ ਨੇ ਨਾ, ਜਿੰਨੇ ਧਾਰਮਿਕ ਸਥਾਨ ਜੋ ਪਾਠ ਪੂਜਾ ਕਰਨੇ ਆ, ਇਹ ਰੱਬ ਨੂੰ ਹੀ ਚਿੱਠੀਆਂ ਪਾਉਣੇ ਪਏ ਤੇ ਉਹ ਸਾਹਮਣੇ ਖਲੋਤਾ ਹੋਇਆ। ਕਦੀ ਵੇਖਦੇ ਨੀ ਉੱਚਾ ਹੋ ਕੇ, ਤੂੰ ਤੇ ਸਾਹਮਣੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਾ ਸਲਾਮ ਹੈ, ਸਮਸਤ ਕਲਾਮ ਹੈ, ਤੂੰ ਤੇ ਸਦਾ ਵਾਸਤੇ ਹੈ। ਮੈਂ ਹੀ ਅੰਦਾ ਹੋਇਆ, ਮੈਂ ਹੀ ਨਹੀਂ ਵੇਖਿਆ, ਹੰਕਾਰ ਵਿੱਚ ਆ ਗਿਆ, ਮਹਿਮਾ ਵਿੱਚ ਆ ਗਿਆ। ਹੁਣ ਰਸਨਾ ਜਪਤੇ ਤੂੰ ਤੂੰ ਮਾਤ ਗਰਭ ਤੋਂ ਮਹੀ ਪੁੱਤ ਪਾਲਕ ਮ੍ਰਿਤ ਮੰਡਲ ਇੱਕ ਤੂੰ। ਇੱਥੇ ਕਹਿੰਦੇ ਨੇ ਪ੍ਰਮਾਣ ਕਿਹੜਾ? ਮਿਲਣ ਤੇ ਬਹੁਤ ਗਏ ਨੇ, ਤੁਰੇ ਤੇ ਹਜ਼ਾਰਾਂ ਸਨ, ਪਹੁੰਚੇ ਕਿੰਨੇ ਕ? ਮਿਲਿਆ ਕੌਣ? ਸਰਵਣ ਕਰੋ, ਇੱਕ ਵਾਰ

0: साहिब जी तनासरी महला पहला।
1: तनासरी राग विच सह गुरु नानक देव पातशाह जी दा उचारण कीता हुआ ये शब्द है जी।
0: सहज मिले मिलया परवान।
1: लोग पुछदे है सन रब नू मिलन जेड़े गए किन्ने क परवान होए। साहिब जी कहंदे ने जो सहज विच मिले है जो मुढ़ला सुभाव उस मिले वो की है हंकार नू छड के मिले उस विच अपने आपा भेद करन वास्ते तैयार हो गया बंदा। असल जिहड़ा नाता रखदा ना असल मैं बेनती कर दिया बुरा भी नहीं लगेगा वो ए है ये असल विच रब नाल नाता ते बनाना चाहता है पर दाता दा जिनी क मेनू लोड है ना ए दे दे ते जे कदे आखे मैं ही आ जावा तां ना ऐ गल बड़ी मुश्किल है। गुरु हुण चंगा आ मैं तैनू अपना रूप ही बना दिया वो बंदा कहिंदा नहीं चंगा घर दे दिओ कोई गड्डी दे दिओ कोई पदार्थ दे दिओ महाराज तुसी असीं कित्थे बन सकना सानू ए ही रहण दिओ जो हां जेड़ा कहिंदा ना सिर तली ते धर के दया सिंह वांगू के उन्होंने प्यारे आखिया उन्होंने कहा नहीं मेरे रूप है वो तो हो गए वो तो गुरु का रूप हो गया। सहज विच सहज का अर्थ है आत्म ज्ञान सहज का अर्थ है प्रकाश सहज का अर्थ है परमात्मा सहज ते परमात्मा जेड़ा मिलिया सहज विच भाव किसी उत्तेजना विच नहीं किसी लालसा विच नहीं ओदा मेल प्रवान है ओदा मिलिया होया पूरा तुहानू पता लग जाए ना कोई बंदा मेरे को लोभ नहीं आ रहा है वो चंगा नहीं लगना भाई ये लोभी जेड़ा है ना एदा वसा नहीं करना चाहिदा ये किते भी मैनू धोखा दे सकदा है मेरी चोरी करके ले जा सकदा है। लोभी का वसा ना कीचा जे का पार वसा अंत काल तिथे धोए जिथो हथ न पाए जो तो पता लगे ए होर कुछ नहीं चाहिए मेरे प्यार पिछे ही आ रहे मैं मिलने वास्ते आ रहा वो बंदा किन्ना प्यारा लगता है जेड़े सहज विच मिले आत्म ज्ञान विच मिले ओ मिलिया होया प्रवान है ओ मिलिया सी भाई लैणा ओ मिलिया सी बाबा बुढ़ा साहब सहज मिले ने ना गुरु का रूप ही होगा प्रवान ने और तुहानू सब कुछ दे के रब ने तोरिया कोई घाट नहीं सिर्फ इन्हें है वो बाबा भुले सारे सच के हाँ से गया पीर अनाचा को कह लगा रब मिला दियो साई वाले और कह लगा छड बोलिया रब का की पाना इधर पुटना ते उधर लाना अहंकार वालों पुट ते करतार वाल ला गल एनी के उतो छड़न वास्ते तैयार ने जफा मार के जरा आप बैठा ने थमे छड़ गए थम ने तेने नहीं फड़िया तू थम नु फड़िया होया सहज मिले छड़िया दाता सब कुछ मैं जे तेरा पुत्र हां ते मैं फिर सिर्फ तेनू ही मंगना मैनू चरना च थां दे तुसी चरना च थां मंगो मैं गरंटी नाल एक गल कहना चुक के तुहानू गल नाल लाएगा असी ते आखांगे चरणा च थां दे हो तुमरी करो नित्यास प्रभ मोहे कब गल लाएंगे जेड़े चरनी पाए चुक के गल नाल उन्होंने लगा लिया नगरेटे गुर के बेटे अपने उन्होंने बना लिया सहज विच जो मिले वो प्रवान है। हां जी
0: ना ते स्मरण ना आवन जान
1: कहते ने ना वो मरदे हन ना उन्हां वास्ते आना जाना जन्म मरण का गेट कोई नहीं जेड़ा परमात्मा नू मिल गया होर बाकी की रह गया केड़ी इच्छा उन्हें पाउनी संसार च उन्हें कोई लेना है कि संसार विच करतार जिन्होंने मिल जाए संसार की इच्छा खत्म हो जाती है उन्होंने मिले प्रवान उन्होंने आमन जामन मुक गया। हां जी
0: ठाकुर मह दास दास मह सोए
1: घटना होर घटती है मालक विचो सेवक दे दर्शन होंदे ने ते सेवक विचो मालक दे दर्शन होंदे भगत रविदास जी ने एक बचन कहा, वो कहते ने ठाकर ते जन जन इज जन ते स्वामी, मालक तो पता लगता है दा नौकर कहो जिहा होगा। जे मालक बेईमान है ते बेईमान मालक को ईमानदार नौकर तो नहीं रह सकता, उहदा नौकर भी इहो जिहा होवेगा। ते जे मालक ही संत है, मालक ही महापुरख है, वह तो बुरा नौकर रखेगा ही नहीं। कहते ने ठाकर तो पता लगता है इहदा भगत कैसा है, भगत तो पता लगता है इसका ठाकर कैसा है। वो परमात्मा का रूप हो जाता है, परमात्मा विचो भगत दिसदा है तो भगत विचो परमात्मा दिसदा है। हां जी,
0: जह देखा तह अवर ना कोई,
1: दृष्टि है जह देखा, जिस पास उन्हें वेख्या दो दो लोचन पेखा, हो हार बेन और न देखा, मैं रहे रंग लाई या बेगर कह न जाई। कबीर साहब पूछया गया रब वेख्या, कह लगे भले ने को तुसी कहंदे हो रब वेख्या, ओदे तो बिना दिसदा ही कोई नहीं है, ही कुछ नहीं होर। वो तो वेखण दी तां गल करो जो कोई व्यक्ति होवे, एक थां ते होवे, एक थां ते ना होवे, जिहड़ा सारे ही है, उस तो बिना तो दिसदा ही कुछ नहीं, साडिया वेखण वाली अखा ही कोई नहीं। दो दो लोचन पेखा, मैं तो वेख दिया, हम हर बने और ने देखा, मैं रहे रंग लाए, सानू भी विखाओ। कह लगे मेरे नेत्रा चो वेख लो जो दसदा, थे अब बेगल कह ना जाए, ये गोंगे का गोड़ा, जिसने पाया उन्हें आख्या मैं तेन मिला सकना, पर उहदे बारे मैं कह कुछ नहीं सकता कि किड्डा वड्डा ये गोंगे का गोड़ा। राह तेन दस दे, जिस रस्ते मैं तुरे उस रस्ते तुम भी तुर पा, और उथे चला जाएगा। एक मार्ग चले भाई अड़े, गुर कहे सो कार कमाए जियो, की कर त्यागे मन की मतड़ी, वसारे दूजा भाओ जियो, इओ पावे हर दर साबड़ा, मैं लगे तत्ते वाओ जियो। आ ढंग एको जी जी मत छड़ दे, हुणे ही मैं पवेगा, ये मन की मत जड़ी है त्यागो, मन की मत त्यागो हर जन, यह बात कठानी, जय देखा ते अवर ना कोई, हुण ते दूजा नहीं दिसदा। हां जी,
0: गुरमुख भगत सहज घर पाईए,
1: गुरमुख की राय गुरु दे अनुसार ही, गुरमुख है गुरु दे अनुसार होना, गुरु दे अनुसार होके की मिलदा है, सहज घर मिलदा है, भगती मिलती है, गुरु के अनुसार होके भगती आती है, भगती के द्वारा सहज घर, जिस सहज का जिक्र चल रहा वह सहज घर प्राप्त हो जाता है।
0: बिन गुर भेट मर आईए जाइए,
1: भेट हुंदा मेल, गुरु नूं मिले तो बगैर तो जन्म मरण का गेड़ है, बंदा मरद आउंदा जांदा जम जम मरे, मरे फिर जमे, बहुत सजाए पाया देश, लम्मे पैंडे मुकन वाले पैंडे नहीं, ये तो फिर मरना आना जाना बनिया रहा है। हां जी,
0: रहाओ
1: ये विश्राम इत्थे दे के, रहाओ दी केंद्री भाव सानू समझा के अगे विस्तार कीता है। हां जी,
0: सो गुर करो जे साच गिरडावे,
1: मैं ते ऐसा गुरु करांगा, मेरे पातशाह कहंदे ने गुरु नानक देव केड़ा गुरु, कहंदे ने गुरु चंगा लभो, ओ गुरु करनो जेड़ा सच दड़ावे, परमात्मा मिला देवे, परमात्मा हिरदे विच प्रगट कर देवे, ऐसा गुरु चाहिदा है। हां जी,
0: अकथ कथावे शब्द मिलावे,
1: अकथ कथावे दा अर्थ है अकथ परमात्मा, जो कथन विच नहीं आउंदा वो क्या तो नहीं जाता, किड्डा वड्डा पर सिफत हो सकती है, उन्हें वड्डा वड्डा वड्डा वड्डा तो कह सकने, वड्डे की है वड्याईया किस कहना कहना जाए, हुण एक प्रश्न पैदा होंदा है, जे आख्या ही नहीं जाता तो आखने क्यों, आख्या अंत ते नहीं जी आना, अज तक किसी नहीं पा सकिया, पर आख्या तुसी कह कह के ना उहदे विच लीन हो सकते हो, केते आखा आखण पाए किते कह कह उठ उठ जाए, इते किते होर कर आख न सके कही के, फिर कि कहने वाले तेरे समाए, आखण वाले तेरे में समा जाते, ਲੀਨ ਹੋ ਜਾਂਦੇ ਨੇ ਤੇਰਾ ਰੂਪ ਹੋ ਜਾਂਦੇ ਹਨ। ਹਾਂਜੀ
0: ਹਰ ਕੇ ਲੋਗ ਅਵਰ ਨਹੀਂ ਕਾਰਾ,
1: ਜਿਹੜਾ ਕਥ ਦੀ ਸਿਫਤਸਲਾ ਕਰਾਵੇ ਰੱਬ ਨੂੰ ਮਿਲਾ ਦੇਵੇ ਪ੍ਰਮਾਤਮਾ ਦੇ ਬੰਦਿਆਂ ਨੂੰ, ਹੋਰ ਕੋਈ ਕੰਮ ਨਹੀਂ ਕੀ ਭਾਵ ਕਰਮ ਕਾਂਡ, ਜਿਹੜਾ ਕੋਈ ਜਿਹੜਾ ਵਾਧੂ ਕਰਮ ਕਾਂਡ ਦੱਸਦਾ ਨਾ ਜਿਸ ਨਾਲ ਆਤਮਾ ਦਾ ਸੰਬੰਧ ਕੋਈ ਨੀ, ਜਿਵੇਂ ਸਤਿਗੁਰਾਂ ਨੂੰ ਜਿਹੜੇ ਉਹ ਪਾਉਣ ਲੱਗੇ ਉਹ ਕਹਿਣ ਲੱਗੇ ਇਹ ਮਰਿਆਦਾ ਹੈ ਬਜ਼ੁਰਗਾਂ ਦੀ ਹੈ ਤੇ ਇਹ ਤੁਸੀਂ ਨਿਭਾਓ ਪਾਓ, ਕਹਿਣ ਲੱਗੇ ਮੈਂ ਤੇ ਪਾਉਣ ਲਈ ਤਿਆਰ ਹਾਂ, ਮੈਨੂੰ ਤੇ ਇਨਕਾਰ ਹੀ ਕੋਈ ਨੀ ਪਰ ਤੇਰੇ ਕੋਲ ਹੈ ਹੀ ਨਹੀਂ, ਜੇ ਹੈ ਤੇ ਪਾ ਦੇ, ਆਈ ਤਾਂ ਪਾਂਡੇ ਘੱਤ ਪਾ, ਘੱਤ ਦਾ ਅਰਥ ਹੈ ਪਾ, ਪਰ ਪਾ ਉਹ ਜਿਹੜਾ ਵਾ ਸੰਸਕਾਰ ਕੀਤਿਆਂ ਸੜੇ ਨਾ ਮੇਰੇ ਨਾਲ ਜਾਏ, ਦਇਆ ਕਪਾ ਸੰਤੋਖ ਸੋ ਜਤ ਗੰਢੀ ਸਤ ਵਟ, ਗੁਣਾਂ ਦਾ ਜਨੇਊ ਨਾਮ ਦਾ ਜਨੇਊ ਹੈ ਤੇਰੇ ਕੋਲ, ਆ ਬਾਕੀ ਤੇ ਹੁਣੇ ਚੱਲ ਜਾਏਗਾ, ਹੋਏ ਪੁਰਾਣਾ ਸੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ, ਉਹ ਕਰਮ ਕਾਂਡ ਵਿੱਚ ਨਹੀਂ ਪੈਂਦੇ। ਕਰਮ ਕਾਂਡ ਕੀ ਹੈ, ਬੰਦਾ ਕਰੀ ਜਾਂਦਾ ਮਨ ਕੋਈ ਨਹੀਂ ਮੰਨਦਾ, ਅੰਦਰੋਂ ਮਨ ਨਹੀਂ ਮੰਨਦਾ ਕਿ ਜੋ ਕਰ ਰਿਹਾ, ਕਹਿੰਦੇ ਆ ਪਤਾ ਤੇ ਕੋਈ ਨਹੀਂ ਲੱਗਦਾ ਪਰ ਚਲੋ ਵੱਡੇ ਕਰਦੇ ਸਨ ਕਰੀ ਜਾਓ, ਹੈ ਕੱਖ ਨਹੀਂ ਕੋਈ ਰਸ ਨਹੀਂ ਲੇਕਿਨ ਕਰੀ ਜਾਓ ਕਰੀ ਜਾਓ, ਉਹ ਨਹੀਂ ਕਰਦਾ। ਕਹਿੰਦੇ ਨੇ ਹੋਰ ਕੇ ਲੋਕ ਅਵਰ ਨਹੀਂ ਕਾਰਾ, ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਕਰਮ ਕਾਂਡ ਦੀ ਕਾਰੋ ਕਾਰਨ ਹੈ।
0: ਸਾਚੋ ਠਾਕੁਰ ਸੱਚ ਪਿਆਰਾ,
1: ਠਾਕੁਰ ਉਹਨਾਂ ਦਾ ਸੱਚਾ ਸੱਚ ਨਾਲ ਉਹਨਾਂ ਦਾ ਪਿਆਰ ਹੈ,
0: ਤਨ ਮਹਿ ਮਨੁਆ ਮਨ ਮਹਿ ਸੱਚਾ,
1: ਪੰਕਤੀ ਬੜੀ ਗਹਿਰੀ ਹੈ, ਸਰੀਰ ਵਿੱਚ ਮਨ ਹੈ ਨਾ, ਕਹਿੰਦੇ ਤਨ ਚ ਮਨ ਹੈ, ਮਨ ਵਿੱਚ ਸੱਚਾ ਪ੍ਰਭੂ ਬੈਠਾ ਹੋਇਆ, ਤਨ ਮੈਂ ਮਨੁਆ ਤਨ ਵਿੱਚ ਮਨ ਹੈ, ਤੇ ਜਿਸ ਮਨ ਵਿੱਚ ਸੱਚ ਹੈ ਆਮ ਕਰਕੇ ਤਨ ਵਿੱਚ ਮਨ ਹੈ ਤੇ ਮਨ ਵਿੱਚ ਵਿਕਾਰ ਨੇ, ਤਨ ਵਿੱਚ ਮਨ ਹੈ ਤੇ ਮਨ ਵਿੱਚ ਪਾਪ ਨੇ ਅਪਰਾਧ ਨੇ, ਤਨ ਤਨ ਵਿੱਚ ਮਨ ਹੋਵੇ ਤੇ ਮਨ ਵਿੱਚ ਪ੍ਰਮਾਤਮਾ ਸੱਚਾ ਬੈਠਾ ਹੋਵੇ।
0: ਸੋ ਸੱਚਾ ਮਿਲ ਸੱਚੇ ਰਾਜਾ,
1: ਉਹ ਸਚਿਆਰ ਮਨੁੱਖ ਸੱਚਿਆਂ ਵਿੱਚ ਮਿਲ ਕੇ ਇੱਕ ਹੋ ਜਾਂਦਾ, ਦੋ ਨਹੀਂ ਰਹਿ ਜਾਂਦੇ।
0: ਸੇਵਕ ਪ੍ਰਭ ਕੈ ਲਾਗੈ ਪਾਏ,
1: ਪ੍ਰਭੂ ਦਾ ਸੇਵਕ ਜਿਹੜਾ ਹੈ ਉਹ ਤੇ ਪ੍ਰਭੂ ਦੇ ਚਰਨੇ ਲੱਗਦਾ, ਉਸ ਨਾਲ ਸਦਾ ਲਈ ਜੁੜਿਆ ਰਹਿੰਦਾ ਹੈ।
0: ਸਤਿਗੁਰ ਪੂਰਾ ਮਿਲੈ ਮਿਲਾਏ,
1: ਸਤਿਗੁਰੂ ਮਿਲਦਾ ਤੇ ਪ੍ਰਮਾਤਮਾ ਨਾਲ ਮਿਲ ਲੈਂਦਾ। ਗੁਰੂ ਦਾ ਰੋਲ ਹੀ ਅਸਲ ਵਿੱਚ ਇਹ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਗੁਰੂ ਕੀ ਕਰਦਾ ਵਿਛੜਿਓ ਮਿਲੈ ਪ੍ਰਭੂ, ਹਰ ਦਰਗਾਹ ਕਾ ਬਸੇਠ, ਦਰਗਾਹ ਦਾ ਵਿਚੋਲਾ ਵਿਛੜਿਆ ਹੋਇਆ ਨੂੰ ਮਿਲਦਾ ਹੈ। ਹਾਂਜੀ
0: ਆਪ ਦਿਖਾਵੇ ਆਪੇ ਦੇਖੇ,
1: ਆਪ ਗੁਰੂ ਵੇਖਦਾ ਤੇ ਦੂਸਰੇ ਨੂੰ ਦਰਸ਼ਨ ਕਰਵਾਉਂਦਾ, ਜਿਸ ਨੇ ਆਪ ਨੇ ਵੇਖਿਆ ਉਹ ਕੀ ਵਿਖਾਏਗਾ, ਗੁਰੂ ਨੇ ਆਪ ਦਰਸ਼ਨ ਕੀਤਾ ਆਪ ਵੇਖਿਆ ਤੇ ਦੂਸਰੇ ਨੂੰ ਵਿਖਾ ਦਿੰਦਾ, ਗੁਰੂ ਨੇ ਆਪ ਵੇਖਿਆ ਸਿੱਖ ਨੂੰ ਮਿਲਾ ਦਿੰਦਾ, ਸਿੱਖ ਨੂੰ ਦਰਸ਼ਨ ਕਰਵਾ ਦਿੰਦਾ ਹੈ।
0: ਹੱਠ ਨਾ ਭਤੀਜੈ ਨਾ ਬੋ ਭੇਖੈ,
1: ਨਾ ਹੱਠ ਨਾਲ ਭਤੀਜਦਾ, ਭਤੀਜਣਾ ਕੀ ਹੈ, ਤਸੱਲੀ ਹੋ ਜਾਣੀ ਪ੍ਰਸੰਨ ਹੋ ਜਾਣਾ, ਕਿਸੇ ਹੱਠ ਨਾਲ ਨੀ ਭਤੀਜਦਾ ਔਰ ਨਾ ਕਿਸੇ ਭੇਖ ਵਿੱਚ ਭੇਜਦਾ ਕਿ ਕੋਈ ਭੇਖ ਬਣਾ ਕੇ ਪ੍ਰਮਾਤਮਾ ਨੂੰ ਖੁਸ਼ ਕਰ ਲਵਾਂਗੇ। ਹੱਠ ਕਰਨ ਵਾਲਿਆਂ ਨੇ ਬਹੁਤ ਕੀਤਾ, ਗਰਮੀ ਪਹਿਲੇ ਬਹੁਤ ਹੋਣੀ, ਪੰਜ ਧੂਣੀਆਂ ਹੋਰ ਤਪਾ ਲੈਣੀਆਂ ਤੇ ਵਿੱਚ ਬੈਠੇ ਹੋਣਾ। ਬੰਦਾ ਵੈਸੇ ਕੋਈ ਵੀ ਦੁੱਖ ਜਰਨ ਦਾ ਆਦੀ ਹੋ ਜਾਏ ਨਾ, ਮੈਂ ਇੱਕ ਬੰਦੇ ਨੂੰ ਵੇਖਿਆ ਸੀ ਬਿਲਕੁਲ ਨਗਨ ਲੰਗੋਟੀ ਇੱਕ ਬੰਨੀ ਸੀ ਤੇ ਕੋਟਾ ਉਹਦੇ ਹੱਥ ਵਿੱਚ ਚਮੜੇ ਦਾ, ਮੇਰਾ ਖਿਆਲ ਇੱਕ ਬੰਦੇ ਕਿਸੇ ਨੂੰ ਦੋ ਵਾਜਾਂ ਤੇ ਮਰ ਜਾ, ਉਹ ਸੈਂਕੜੇ ਮਾਰ ਰਿਹਾ ਸੀ, ਉਹਦਾ ਸਰੀਰ ਅਸਲ ਵਿੱਚ ਪਸ਼ੂਆਂ ਦੇ ਚਮੜੇ ਨਾਲੋਂ ਵੀ ਸਖਤ ਹੋ ਚੁੱਕਾ ਸੀ। ਇਹ ਬੰਦਾ ਕਰਦਾ ਰਹੇ ਹੱਟ ਕਰ ਸਕਦਾ, ਥੋੜੇ ਦਿਨ ਭੁੱਖੇ ਰਹਿ ਲਓ ਫਿਰ ਸਰੀਰ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ, ਫਿਰ ਮਹੀਨਿਆਂ ਬੱਧੀ ਬੈਠੇ ਰਹਿੰਦੇ ਨੇ, ਵਰਤ ਰੱਖੀ ਰੱਖਦੇ ਨੇ। ਸਤਿਗੁਰੂ ਕਹਿੰਦੇ ਨੇ ਇਸ ਹੱਥ ਨਾਲ ਪਰਮਾਤਮਾ ਮਿਲੇਗਾ, ਤੇ ਹੱਥ ਕਰਕੇ ਵੇਖ, ਹੱਥ ਨਾਲ ਤੇ ਕੁਛ ਵੀ ਨੀ ਮਿਲਦਾ, ਬਣੇ ਕੰਮ ਹੀ ਵਿਗੜ ਜਾਂਦੇ ਨੇ ਹੱਥ ਨਾਲ। ਹੱਥ ਨਾਲ ਉਹਨੇ ਭਤੀਜਦਾ, ਉਹ ਕਿਸੇ ਭੇਖ ਤੇ ਵੀ ਨਹੀਂ ਭੇਜਦਾ, ਕਿਉਂਕਿ ਸਤਿਗੁਰੂ ਪਾਤਸ਼ਾਹ ਇਸੇ ਲਈ ਕਹਿੰਦੇ ਨੇ ਭੇਖੀ ਪ੍ਰਭੂ ਨੇ ਪਾਈ ਹੈ ਬਣ ਸੱਚੀ ਸਿੱਖ, ਸੱਚੀ ਸਿੱਖਿਆ ਲੈ। ਭੇਖ ਨਾਲ ਉਹ ਨਹੀਂ ਭੇਜਦਾ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੇ ਅੰਕ ਕਾਲ ਕਾਤੀ ਕਟੋ ਬਾਸ ਨਰਕ ਮੈਂ ਲੂਣ। ਨਰਕਾਂ ਚ ਵਾਸਾ ਐਸੇ ਬੰਦੇ ਦਾ ਜਿਹੜੇ ਭੇਖ ਪਹਿਰਾਵਾ ਪਹਿਣ ਕੇ ਦੂਸਰੇ ਨੂੰ ਭਰਮਾ ਰਿਹਾ ਹੈ। ਹਾਂਜੀ,
0: ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
1: ਸਰੀਰ ਭਾਂਡੇ ਘੜ ਕੇ ਜਿਨੇ ਆਪੇ ਭਾਂਡੇ ਸਾਜੇ ਨੇ ਆਪੇ ਪੂਰਨ ਦੇ, ਇਹਨਾਂ ਚ ਜਿਸਨੇ ਅੰਮ੍ਰਿਤ ਪਾਇਆ ਉਹ ਅੰਮ੍ਰਿਤ ਕਿਹੜਾ, ਉਸਨੇ ਨਾਮ ਅੰਮ੍ਰਿਤ ਰੱਖਿਆ, ਉਹਦੀ ਜੋਤ ਅੰਮ੍ਰਿਤ ਅੰਦਰ ਹੈ। ਇਹ ਸਰੀਰ ਹੈ ਮੇਰਿਆ, ਹਰ ਤੂੰ ਮੈਂ ਜੋਤ ਰੱਖੇ ਤਾਂ ਤੂੰ ਜਗ ਮੈਂ, ਸਾਡੇ ਅੰਦਰ ਜ਼ਹਿਰ ਹੀ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਨਿਰ ਨਹੀਂ, ਸਾਡੇ ਅੰਦਰ ਨਾਮ ਦੀ ਕਣੀ ਹੈ, ਉਸ ਬਿਨਾਂ ਅਸੀਂ ਰਹਿ ਨਹੀਂ ਸਕਦੇ। ਉਸ ਨੇ ਅੰਮ੍ਰਿਤ ਪਾਇਆ, ਭਾਂਡੇ ਵੀ ਆਪ ਕਰੇ ਨੇ, ਅੰਮ੍ਰਿਤ ਵੀ ਆਪ ਪਾਇਆ ਹੈ। ਹਾਂਜੀ,
0: ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
1: ਪ੍ਰੇਮ ਭਗਤੀ ਨਾਲ ਮਨ ਜਿਹੜਾ ਹੈ ਉਹ ਪਤਿਆ ਹੁੰਦਾ। ਮਨ ਜੇ ਕੋਈ ਆਖੇ ਨਾ ਮੈਂ ਪਤਿਆ ਲਵਾ ਇਸ ਨੂੰ ਕਿਸੇ ਹੋਰ ਢੰਗ ਨਾਲ ਮਨ ਬਹਿਲਾਵੇ ਤੇ ਬਹੁਤ। ਦੁਨੀਆਂ ਤੇ ਜਿੰਨਾ ਕੋ ਦੇਸ਼ ਪਰੇਸ਼ਾਨ ਹੈ ਨਾ, ਜਿੰਨਾ ਕੋ ਪਾਗਲ ਹੋਣ ਦੇ ਕਰੀਬ ਹੈ, ਓਨੇ ਮਨੋਰੰਜਨ ਉੱਥੇ ਜ਼ਿਆਦਾ ਨੇ, ਖੇਡਾਂ ਦੇ ਸਮਾਨ ਜ਼ਿਆਦਾ ਨੇ, ਫਿਲਮਾਂ ਮਾੜੀਆਂ ਤੋਂ ਮਾੜੀਆਂ ਉੱਥੇ ਚੱਲਣਗੀਆਂ। ਕਿਉਂ? ਜੋ ਵੇਖਣੇ ਆ ਉਹ ਪੁਰਾਣਾ ਹੁੰਦਾ ਜਾਂਦਾ ਹੈ, ਮਨ ਕਿਤੇ ਪਤੇਜਦਾ ਨਹੀਂ। ਬੰਦਿਆ ਕਿਤੇ ਨਾਮ ਦੀ ਕਿਣਕਾ ਤੈਨੂੰ ਮਿਲ ਜਾਏ ਨਾ, ਮਨ ਪਤੇਜਿਆ ਹੋਏ। ਕਿਣਕਾ ਇੱਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਜੇ ਕਿਤੇ ਇੱਕ ਬੂੰਦ ਗੁਰੂ ਅੰਮ੍ਰਿਤ ਦੀਨੋ ਤਾਂ ਅਟਲ ਨਾ ਮਰਨਾ ਮੋਆ, ਭਗਤ ਭੰਡਾਰ ਗੁਰੂ ਨਾਨਕ ਸੌਂਪੇ ਫਿਰ ਲੇਖਾ ਮੋਲ ਆਇਆ। ਰੱਬ ਪਤਿਆਣਾ ਨਾ ਤੇ ਪ੍ਰੇਮ ਨਾਲ, ਹੋਰ ਕਿਸੇ ਢੰਗ ਨਾਲ ਨੀ, ਹੱਥ ਨਾਲ ਨਹੀਂ, ਭੇਖ ਨਾਲ ਨਹੀਂ। ਹਾਂਜੀ,
0: ਪੜ ਪੜ ਭੁੱਲੇ ਚੋਟਾ ਖਾਹੇ,
1: ਅਨੇਕਾਂ ਬੰਦੇ ਪੜਦੇ ਨੇ ਭੁੱਲ। ਇਹ ਦੁਨੀਆ ਵੀ ਪੜ੍ਹਾਈ ਦੀ ਮੇਰੀ ਗੱਲ ਨੀ ਕਰ ਰਹੇ। ਚਾਰ ਵੇਦ ਜ਼ਬਾਨੀ ਯਾਦ ਸਨ ਰਾਵਣ ਨੂੰ, ਛੇ ਸ਼ਾਸਤਰ ਯਾਦ ਸਨ,

0: ਮੰਗਤੀ ਨਾਲ ਵੀ ਸੰਬੰਧ ਨਹੀਂ, ਕੰਮ ਜਿੰਨੇ ਕਰ ਰਹੇ ਆ ਉਹ ਸਾਰੇ ਉਸ ਤੋਂ ਉਲਟ ਨੇ। ਉਹਨੂੰ ਮੂਰਖ ਨਾ ਆਖੋਗੇ ਤੇ ਕੀ ਆਖੋਗੇ? ਸਤਿਗੁਰੂ ਕਹਿੰਦੇ ਨੇ ਮੇਰੇ ਕੋਲ ਪੁੱਛੋ ਸਭ ਤੋਂ ਵੱਡਾ ਮੂਰਖ ਕੌਣ? ਕਹਿੰਦੇ ਨੇ ਮੂਰਖ ਸਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਪਰਮਾਤਮਾ ਦਾ ਨਾਮ ਜੀ ਜਿਹੜਾ ਮੰਨਦਾ ਉਹ ਸਭ ਤੋਂ ਵੱਡਾ ਮੂਰਖ ਹੈ। ਇੱਥੇ ਸਿਆਣਾ ਫਿਰ ਕੌਣ ਹੈ? ਪਾਤਸ਼ਾਹ ਜੀ ਕਹਿੰਦੇ ਨੇ ਸਿਆਣਾ ਉਹ ਹੈ ਜਿਹੜਾ ਨਾਮ ਜਪਦਾ ਤੇ ਭੋ ਦਾ ਭੋਜਨ, ਪਰਮਾਤਮਾ ਦਾ ਅਦਬ ਸਤਕਾਰ ਇਸ ਦਾ ਭੋਜਨ ਛਕਦਾ ਹੈ। ਹਾਂਜੀ,
1: ਬਹੁਤ ਸਿਆਣਪ ਆਵੇ ਜਾਹੇ,
0: ਉਸ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਗੁਰਮੁਖ ਸੇਵਕ ਰਹੇ ਸਮਾਏ। ਹਾਂਜੀ, ਪੂਜ ਸਲਾਹ। ਹਾਂਜੀ,
1: ਬਹੁਤ ਸਿਆਣਪ ਆਵੇ ਜਾਹੇ।
0: ਹਾਂ, ਬਹੁਤ ਸਿਆਣਪ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਣਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੇ। ਸਹਿ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਇਹ ਸਿਆਣਪਾਂ ਉਹਦੇ ਘਰ ਕੰਮ ਨਹੀਂ ਆਉਂਦੀਆਂ, ਆਉਣਾ ਜਾਣਾ ਬਣਿਆ ਰਹਿੰਦਾ। ਇਹਨਾਂ ਸਿਆਣਪਾਂ ਨੇ ਬੰਦੇ ਨੂੰ ਗਾਲਿਆ, ਇਹਨਾਂ ਸਿਆਣਪਾਂ ਨੇ ਜਨਮ ਮਰਨ ਦਾ ਗੇੜ ਬਣਾਇਆ। ਸਿਆਣਪਾਂ ਚੋਂ ਇੱਕ ਹੀ ਸਿਆਣਪ ਹੋ ਜਾਵੇ, ਉਹਦੀ ਪ੍ਰਜਾ ਚ ਆ ਜਾਏ, ਪਾਣੀ ਵਿੱਚ ਆ ਜਾਏ, ਉਸ ਦੇ ਨਾਮ ਨਾਲ ਜੁੜ ਜਾਏ, ਸਾਰੀਆਂ ਸਿਆਣਪਾਂ ਚਰਨਾਂ ਚ ਆ ਜਾਣਗੀਆਂ। ਹਾਂਜੀ,
1: ਨਾਮ ਜਪੈ ਭਉ ਭੋਜਨ ਖਾਏ।
0: ਪਰਮਾਤਮਾ ਦਾ ਨਾਮ ਐਸਾ ਸੱਜਣ ਜਪਦਾ ਤੇ ਭਉ ਦਾ ਭੋਜਨ, ਭਉ ਜੇਕਰ ਨਾ ਹੋਇਆ ਭਉ ਵੀ ਨਹੀਂ ਹੋਣਾ, ਪਰਮਾਤਮਾ ਵੀ ਨਹੀਂ ਮਿਲਣਾ। ਪਹਿਲਾ ਭੋਜਨ ਛਕਦਾ ਹੈ। ਹਾਂਜੀ,
1: ਗੁਰਮੁਖ ਸੇਵਕ ਰਹੇ ਸਮਾਏ।
0: ਸਾਰੇ ਜਿਹੜੇ ਸੇਵਕ ਨੇ ਉਹ ਤੇ ਪਰਮਾਤਮਾ ਵਿੱਚ ਲੀਨ ਹੋ ਕੇ ਰਹਿੰਦੇ ਹਨ।
1: ਪੂਜ ਸਿਲਾ ਤੀਰਥ ਬਨ ਵਾਸਾ।
0: ਸਿਲਾ ਦਾ ਅਰਥ ਹੁੰਦਾ ਪੱਥਰ, ਹੋਰ ਛੋਟਾ ਅਰਥ ਮੂਰਤੀ, ਪੱਥਰ ਦੀ ਮੂਰਤੀ। ਸਿਲਾ ਨੂੰ ਪੂਜ ਲਿਆ, ਪੱਥਰਾਂ ਦੀ ਪੂਜਾ ਕਰ ਲਈ, ਤੀਰਥਾਂ ਤੇ ਵਾਸਾ ਬਣਾ ਲਿਆ ਜਾਂ ਜੰਗਲ ਵਿਚ ਜਾ ਕੇ ਵਾਸਾ ਬਣਾ ਲਿਆ। ਹਾਂਜੀ,
1: ਪਰਮਤ ਡੋਲਤ ਭਏ ਉਦਾਸਾ।
0: ਭਟਕਦੇ ਫਿਰੇ, ਟੋਲਦੇ ਫਿਰੇ, ਨਗਨ ਫਿਰਤ ਜਾ ਪਾਈਏ ਜੋਗ ਬਣ ਕੇ ਮਿਰਗ ਮੁਕਤ ਸਭ ਹੋ। ਫਿਰ ਤੇ ਜੰਗਲ ਦੇ ਮਿਰਗ ਸਾਰੇ ਮੁਕਤ ਹੋ ਜਾਵਾਂ, ਜੰਗਲ ਚ ਹੀ ਰਹਿੰਦਾ। ਭਟਕਦੇ ਫਿਰਦੇ ਨੇ ਉਹ, ਕਿਹੜੇ ਜੁੱਤੀਆਂ ਪਾ ਕੇ ਫਿਰਦੇ ਨੇ, ਨਾ ਕੋਈ ਕੱਪੜਾ ਉਹਨਾਂ ਦੇ ਤਨ ਤੇ। ਪਰਮਤ ਡੋਲ ਤੇ ਭਏ ਉਦਾਸਾ, ਉਦਾਸ ਹੋ ਕੇ ਫਿਰਦੇ ਹਨ।
1: ਮਨ ਮੈਲਾ ਸੁੱਚਾ ਕਿਉਂ ਹੋਏ।
0: ਇਹ ਗੁਰ ਪਾਤਸ਼ਾਹ ਨੇ ਵਾਰ ਵਾਰ ਦੁਹਰਾਇਆ। ਉਹ ਕਹਿੰਦੇ ਨੇ ਗੱਲ ਯਾਦ ਰੱਖੋ, ਸੌ ਵਾਰੀ ਇਸ਼ਨਾਨ ਕਰ ਲਓ, ਤੀਰਥਾਂ ਦੇ ਕਰ ਲਓ, ਮਨ ਮੈਲੋ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ। ਹੁਣ ਗੁਰੂ ਦਾ ਫੈਸਲਾ ਕਿਸੇ ਬੰਦੇ ਦਾ ਨਹੀਂ। ਮਨ ਮੈਲੇ ਰਿਹਾ ਅੱਖਾਂ ਵੀ ਮੈਲੀਆਂ, ਮਨ ਮੈਲਾ ਹੋਇਆ ਜ਼ੁਬਾਨ ਵੀ ਮੈਲੀ, ਮਨ ਮੈਲਾ ਹੋਇਆ ਕੰਨ ਵੀ ਮੈਲੇ, ਉਹਦੇ ਹੱਥ ਵੀ ਮੈਲੇ, ਮਨ ਮੈਲਾ ਤੇ ਸਭ ਕੁਛ ਹੀ ਮੈਲ। ਤਨ ਧੋਤਾ ਮਨ ਅੱਛਾ ਨਾ ਹੋ, ਇਹ ਤਨ ਧੋਤਿਆ ਮਨ ਕਿਵੇਂ ਸੋਚਿਆ? ਕੰਨ ਸਾਫ਼ ਹੈ, ਖੱਬਾ ਹੱਥ ਮੈਂ ਧੋਵਾਂਗਾ ਤੇ ਸੱਜਾ ਨਹੀਂ ਧੋਪਣਾ ਜਦੋਂ ਤੱਕ ਉਸ ਤੇ ਪਾਣੀ ਨਾ ਪਾਵਾਂਗਾ। ਤਨ ਧੋਤੇ ਮਨ ਕਿਵੇਂ ਧੁੱਪ ਜਾਏਗਾ? ਧੋਨਾ ਤਨ ਤੇ ਕਹਿੰਦਾ ਜੀ ਮਨ ਪਵਿੱਤਰ ਹੋ ਗਿਆ, ਮਨ ਸਾਫ ਹੋ ਗਿਆ ਕਹਿ ਦਿੱਤਾ? ਨਹੀਂ, ਐਸੇ ਬੰਦੇ ਮਨ ਮੈਲੇ ਸੁੱਚਾ ਕਿਵੇਂ ਹੋ, ਸੁੱਚਾ ਕਿਵੇਂ ਹੋ ਜਾਵੇ? ਹਾਂਜੀ,
1: ਸਾਚ ਮਿਲੇ ਪਾਵੇ ਪਤ ਸੋਏ।
0: ਉਹ ਪ੍ਰਾਪਤ ਕਰਦਾ ਜਿਸ ਨੂੰ ਸੱਚ ਦੀ ਪ੍ਰਾਪਤੀ ਹੋ ਜਾਏ, ਪ੍ਰਮਾਤਮਾ ਮਿਲ ਪਵੇ।
1: ਆਚਾਰਾ ਵਿਚਾਰ ਸਰੀਰ,
0: ਕਹਿੰਦੇ ਨੇ ਉਹ ਸਰੀਰ ਜਿਹੜਾ ਹੈ ਨਾ, ਆਚਾਰਵਾਨ ਵੀ ਹੋਵੇ ਵਿਚਾਰਵਾਨ ਵੀ ਹੋਵੇ। ਵਿਚਾਰਾਂ ਵੀ ਚੰਗੀਆਂ, ਕਈਆਂ ਬੰਦਿਆਂ ਦੀਆਂ ਵਿਚਾਰਾਂ ਤੇ ਚੰਗੀਆਂ ਨੇ, ਲੇਕਿਨ ਆਚਰਨ ਬਹੁਤ ਮਾੜਾ। ਆਚਰਨ ਵੀ ਚੰਗਾ ਹੋਵੇ, ਵਿਚਾਰ ਵੀ ਚੰਗੇ ਹੋਣ, ਜੇ ਦੋਵੇਂ ਇਕੱਠੇ ਹੋ ਜਾਣ ਫਿਰ। ਹਾਂਜੀ, ਫਲ ਕੀ ਹੈ?
1: ਆਦ ਜੁਗਾਦ ਸਹਿਜ ਮਨ ਧੀਰ।
0: ਆਦ ਕਾਲ ਤੋਂ, ਜੁਗੋ ਦੇ ਆਦ ਕਾਲ ਤੋਂ

0: ਸਹਿਜ ਆ ਜਾਂਦੀ ਹੈ ਤੇ ਸਹਿਜ ਰਾਹੀਂ ਮਨ ਜਿਹੜਾ ਧੀਰਜ ਵਿੱਚ ਆ ਜਾਂਦਾ, ਟਿਕਾਓ ਵਿੱਚ ਆ ਜਾਂਦਾ। ਜਿੱਥੇ ਮਨ ਟਿਕਾਓ ਵਿੱਚ ਆ ਗਿਆ ਉੱਥੇ ਆਨੰਦ ਬਣ ਗਿਆ, ਬੰਦਾ ਰੱਬ ਨਾਲ ਮਿਲ ਜਾਂਦਾ, ਰੱਬ ਹੋ ਜਾਂਦਾ ਬੰਦਾ। ਜਿੱਥੇ ਆਦ ਜੁਗਾਦ ਸਹਿਜ ਮਨ ਧੀਰ, ਆਦ ਜੁਗਾਦ ਹੀ ਹੈ, ਜਿੱਥੇ ਸਹਿਜ ਆ ਗਏ ਉੱਥੇ ਮਨ ਵੀ ਧੀਰਜ ਵਾਲਾ ਹੋ ਜਾਏਗਾ।
1: ਪਲ ਪੰਕਜ ਮਹਿ ਕੋਟ ਉਧਾਰੇ,
0: ਦੁਨੀਆਂ ਦਾ ਉਧਾਰ ਕਰਦੇ ਹੋ, ਪਰਮਾਤਮਾ ਨੂੰ ਟਾਈਮ ਕਿੰਨਾ ਕੁ ਲੱਗਦਾ, ਗੁਰੂ ਨੂੰ ਸਮਾਂ ਕਿੰਨਾ ਕੁ ਲੱਗਦਾ, ਫਿਰ ਕਿੰਨਿਆਂ ਕੁ ਨੂੰ ਇੱਕ ਵਾਰੀ ਪਾਰ ਕਰ ਸਕਦਾ? ਉਹ ਕਹਿੰਦੇ ਨੇ ਸਾਰੀ ਜਗਤ ਨੂੰ ਹੀ ਕਰ ਸਕਦਾ। ਤੇ ਟਾਈਮ ਪਲ ਪੰਕਜ, ਅੱਖ ਚਮਕਣ ਦਾ ਸਮਾਂ, ਜਿੰਨੇ ਚਿਰ ਵਿੱਚ ਤੁਸੀਂ ਅੱਖ ਝਮਕੀ ਇੱਕ ਸਕਿੰਡ ਹੈ, ਇਹਦੇ ਵਿੱਚ ਹੀ ਉਹ ਕਰੋੜਾਂ ਦਾ ਉਧਾਰ ਕਰ ਦਿੰਦਾ। ਜਿਵੇਂ ਪ੍ਰਮਾਣ ਹੈ ਸਾਡੇ ਸਾਹਮਣੇ, ਅਜਾ ਮਲ ਪਾਪੀ ਜਗ ਜਾਣ ਨਿਮਖ ਮਾਹੇ ਨਿਸਤਾਰਾ, ਇਸ ਪੰਕਤੀ ਚ ਸਤਿਗੁਰਾਂ ਗੱਲ ਪੂਰੀ ਕੀਤੀ। ਵੈਸੇ ਨਾ ਗਣਕਾਂ ਕਈ ਹੋਈਆਂ ਨੇ ਤੇ ਉਹਨਾਂ ਦੀਆਂ ਸਾਖੀਆਂ ਜਿਹੜੀਆਂ ਨੇ ਪ੍ਰਚਲਿਤ ਨੇ। ਗਣਕਾਂ ਪਾਪਣ ਹੋਏ ਤੇ ਪਾਪਾਂ ਦਾ ਗੱਲ ਹੱਦ ਹੋ ਗਈ ਹੈ, ਗਣਕਾਂ ਦੇ ਪਾਪਣ ਹੋ ਗਈ ਤੇ ਬੰਦੇ ਜਿਹੜੇ ਸਨ ਉਹ ਦੁੱਧ ਧੋਤੇ, ਉਹਨੂੰ ਵੀ ਕਿਹਾ ਨੀ ਪਾਪੀ ਕਹਿੰਦੇ। ਇੱਥੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਉਹ ਕਹਿੰਦੇ ਨੇ ਆਜਾ ਮਲ ਵੀ ਪਾਪੀ ਹੈ, ਉਹਨਾਂ ਹੀ ਜ਼ਿਆਦਾ ਪਾਪੀ ਹੈ। ਆਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ, ਤੇ ਦਸਤਾਰਾ ਕਿੰਨੇ ਚਿਰ ਚ ਹੋਇਆ, ਇੱਕ ਨਿਮਖ ਵਿੱਚ ਅੱਖ ਚਮਕਣ ਦੇ ਸਮੇਂ। ਇਹ ਕਿਵੇਂ ਮਨ ਮੰਨਦਾ, ਅੱਖ ਅੱਗੇ ਕਿਵੇਂ ਹੋ ਸਕਦਾ? ਉਹ ਕਹਿੰਦੇ ਨੇ ਲੱਕੜੇ ਕਿੰਨੀਆਂ ਇਕੱਠੀਆਂ ਕੀਤੀਆਂ, ਹੁਣ ਸਾੜਦੇ ਕਿੰਨਾ ਕੁ ਟਾਈਮ ਲੱਗਦਾ। ਲੋਕਾਂ ਮੱਤ ਕੋ ਫੱਕੜ ਪਾਏ, ਲੱਖ ਮੜਿਆ ਘਰੇ ਇਕੱਠੇ ਕਰਤੀ ਲੈ ਪਾਏ, ਇਹ ਤੇ ਪਲ ਪੰਕਜ ਮੈਂ ਕੋਟ ਉਧਾਰੇ। ਹਾਂਜੀ,
1: ਕਰ ਕਿਰਪਾ ਗੁਰ ਮੇਲ ਪਿਆਰੇ,
0: ਪ੍ਰਮਾਤਮਾ ਮੈਨੂੰ ਐਸਾ ਗੁਰੂ ਮੇਲ ਜਿਹੜਾ ਇੰਨੇ ਸਮੇਂ ਵਿੱਚ ਕਰੋੜਾਂ ਦਾ ਨਿਸਤਾਰਾ ਕਰਦਾ ਹੈ।
1: ਕਿਸ ਆਗੇ ਪ੍ਰਭ ਤੂੰ ਦਸਾ ਲਾਹੀ,
0: ਮੈਂ ਕਿਸ ਦੇ ਅੱਗੇ ਜਾ ਕੇ ਤੇਰੀ ਸਿਫਤ ਸਲਾਹ ਕਰਾਂ, ਇੰਨਾ ਯੋਗ ਕੋਈ ਮੈਨੂੰ ਜਾਪਦਾ ਨਹੀਂ, ਤੇਰੀ ਵਡਿਆਈ ਤੇਰੀ ਸਿਫਤ ਮੈਂ ਤੇਰੇ ਅੱਗੇ ਹੀ ਕਰਾਂ। ਸਿੱਖੀ ਦੀ ਇੱਕ ਖਾਸ ਗੱਲ ਸਮਝ ਲੈਣੀ, ਸਤਿਗੁਰਾਂ ਨੇ ਕਿਹਾ ਸੀ ਤੁਸੀਂ ਜਿਹੜਾ ਕੀਰਤਨ ਕਰਦੇ ਹੋ, ਅਰਦਾਸ ਕਰਦੇ ਹੋ, ਮਤ ਸਮਝਣਾ ਕੀਰਤਨ ਹੀ ਕਰਦੇ ਪਏ ਨੇ। ਅਰਦਾਸੀ ਇਕੱਲਾ ਹੀ ਅਰਦਾਸ ਕਰਦਾ ਨਹੀਂ, ਅਸੀਂ ਸਾਰੇ ਹੀ ਅਰਦਾਸ ਕਰਨੇ ਹੋ, ਪ੍ਰਮਾਤਮਾ ਸੁਣਦਾ। ਅਰਦਾਸ ਤੁਸੀਂ ਕਰ ਰਹੇ ਹੋ ਅਕਾਲ ਪੁਰਖ ਦੇ ਅੱਗੇ, ਕੀਰਤਨ ਕਰ ਰਹੇ ਹੋ ਪ੍ਰਮਾਤਮਾ ਦੇ ਅੱਗੇ। ਨਮਕਾਰ ਸਭ ਤੋਂ ਵੱਡਾ, ਉਸ ਦੀ ਕੀਰਤੀ ਕਰਨੇ ਆ, ਉਸ ਦੀ ਸਿਫਤ ਸਜਾ ਕਰਨੇ ਆ। ਹੋਰ ਕਿਹੜਾ ਬੰਦਾ ਕਿਸੇ ਨਵਾਬ ਦੇ ਅੱਗੇ ਜਾ ਕੇ ਮੈਂ ਸਿਫਤ ਕਰਾਂ, ਮੈਂ ਕਿਸੇ ਰਾਜੇ ਮਹਾਰਾਜੇ ਅੱਗੇ ਕਰਾਂ? ਕਹਿੰਦੇ ਨੇ ਨਹੀਂ, ਉਹ ਤੇ ਮੰਗਦੇ ਨੇ, ਸਾਰੇ ਤੇਰੇ ਕੋਲੋਂ ਮੰਗਦੇ ਨੇ ਤੇ ਲੈਂਦੇ ਨੇ। ਮੈਂ ਨੇਕਾ ਮੰਗਤੇ ਤੇਰੇ ਦਰ ਤੋਂ ਲੈ ਕੇ ਲੈ ਰਹੇ ਨੇ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ, ਤੁਦ ਮੈਂ ਦੂਜਾ ਮੈਂ ਕੋਲ ਨਹੀਂ, ਹੋਰ ਮੇਰੇ ਵਾਸਤੇ ਕੋਈ ਨਹੀਂ ਐਸਾ ਜਿਸ ਦੀ ਮੈਂ ਵਡਿਆਈ ਕਰਾਂ। ਹਾਂਜੀ,
1: ਤੁਦ ਬਿਨ ਦੂਜਾ ਮੈਂ ਕੋ ਨਾਹੀ,
0: ਮੈਂ ਕਿਤੇ ਅੱਗੇ ਸਿਫਤ ਕਰਾਂ, ਤੁਹਾਡੇ ਤੋਂ ਬਿਨਾਂ ਮੇਰੇ ਵਾਸਤੇ ਹੋਰ ਦੂਸਰਾ ਸਿਫਤ ਕਰਨ ਯੋਗ ਨਹੀਂ।
1: ਜਿਉ ਤੁਦ ਭਾਵੈ ਤਿਉ ਰਾਖਰ ਜਾਏ,
0: ਮੈਂ ਇਹ ਨਹੀਂ ਕਹਿੰਦਾ ਕਿ ਮਤ ਵੀ ਮੈਂ ਤੈਨੂੰ ਆਪ ਹੀ ਦੇਵਾਂ, ਕਿ ਇੰਜ ਘਰ ਵੈਸੇ ਦੇਨੇ ਆ ਨਾ, ਧਿਆਨ ਨਾਲ ਵੇਖਣਾ ਕਦੇ ਆਉਂਦੇ ਹਾਂ ਤੇ ਅੱਜ ਆਣ ਕੇ ਸਤਿਗੁਰੂ ਇਹ ਕੰਮ ਇੰਜ ਕਰਦੇ, ਆ ਇੰਜ ਕਰਦੇ, ਆ ਤੂੰ ਇੰਜ ਕਰਦੇ, ਇਹਦਾ ਭਾਵ ਸਮਝਾਉਂਦੇ ਪਏ ਹਾਂ ਕਿ ਸਾਡੇ ਕੋਲੋਂ ਸਮਝ ਲਿਆ ਕੀ ਕਰਨਾ। ਇਹ ਜਿਵੇਂ ਜਿਵੇਂ ਅਸੀਂ ਕਹਿੰਦੇ ਹਾਂ ਉਹ ਕਰਦੇ, ਪਾਤਸ਼ਾਹ ਕਹਿੰਦੇ ਨੇ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਕਿਵੇਂ ਰੱਖ ਲੈ, ਮੈਂ ਤੇ ਕਹਿੰਦਾ ਜਿਉ ਭਾਵ ਹੈ ਤਿਉ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ, ਅਸੀਂ ਸ਼ਰਨ ਵਿੱਚ ਆ ਗਏ, ਤੇਰੀ ਮਰਜ਼ੀ ਜਿਵੇਂ ਮਰਜ਼ੀ ਰੱਖ ਲੈ, ਜਿਉ ਤੁਦ ਭਾਵ ਹੈ ਤਿਉ ਰੱਖ ਰਜ਼ਾ, ਜਿਵੇਂ ਤੈਨੂੰ ਭਾਉਂਦਾ ਤੂੰ ਰਜ਼ਾ ਵਿੱਚ ਰੱਖ, ਤੇਰੀ ਰਜ਼ਾ ਵਿੱਚ ਰਹਿਣਾ ਹੈ। ਹਾਂਜੀ,
1: ਨਾਨਕ ਸਹਿਜ ਭਾਏ ਗੁਣ ਗਾਏ,
0: ਕਹਿੰਦੇ ਨੇ ਸਹਿਜ ਭਾ ਮੈਨੂੰ ਦੇ ਬਲ ਦੇ ਕੇ ਸਹਿਜ ਸੁਭਾਅ ਸਹਿਜ ਨਾਲ ਪ੍ਰੇਮ ਨਾਲ ਮੈਂ ਤੇਰਾ ਕੀਰਤਨ ਕਰਦਾ ਰਹਾ। ਇੱਕ ਦਿਨ ਬੜੇ ਵਜ਼ਤ ਚ ਆਏ ਕਹਿੰਦੇ ਨੇ ਮਰਦਾਨਿਆ ਅੱਜ ਤੈਨੂੰ ਮੈਂ ਇੱਕ ਦਿਲ ਦੀ ਗੱਲ ਦੱਸਾਂ। ਕਹਿਣ ਲੱਗੇ ਦੱਸੋ। ਤੂੰ ਕਈ ਵਾਰੀ ਪੁੱਛਣਾ ਨਾ ਕਿ ਕੋਈ ਰੱਬ ਤੁਹਾਨੂੰ ਵੀ ਘਾਟ ਰੱਖ ਗਿਆ ਕਿ ਤੁਹਾਨੂੰ ਵੀ ਨਾ ਦਿੱਤਾ ਹੋਵੇ, ਤੁਹਾਨੂੰ ਮੈਂ ਸਮਝਣਾ ਸਭ ਕੁਝ ਦੇ ਦਿੱਤਾ। ਕਹਿਣ ਲੱਗੇ ਇੱਕ ਗੱਲ ਮੈਂ ਮੰਗਣਾ ਉਹਦੇ ਕੋਲ ਕਿ ਪਾਤਸ਼ਾਹ ਐਸਾ ਘਰ ਕੋਈ ਤੇਰਾ ਕੀਰਤਨ ਕਰਦਾ ਰਹੇ ਤੇ ਮੈਂ ਸੁਣਦਾ ਸੁਣਦਾ ਥੱਕਾ ਹੀ ਨਾ, ਕਰੀ ਜਾਏ ਲਗਾਤਾਰ ਕਰੀ ਜਾਏ ਮੈਂ ਨਾ ਥੱਕਾਂ। ਤੇਰਾ ਸਦੜਾ ਸੁਣੀਜੇ ਭਾਈ ਜੇ ਕੋ ਬਹਿ ਅਲਾਏ, ਮੈਂ ਬਸ ਇਹ ਤੇਰੇ ਦਰ ਤੋਂ ਮੰਗਣਾ ਕਿਰਪਾ ਕਰ। ਸਹਿਜ ਭਾਏ ਚ ਮੈਂ ਗੁਣ ਗਾਉਂਦਾ ਰਹਾਂ ਤੇ ਗੁਣ ਗਾਉਂਦਿਆਂ ਗਾਉਂਦਿਆਂ ਤੁਹਾਡੇ ਚ ਲੀਨ ਹੋ ਜਾਵਾਂ। ਲੜੀਵਾਰ ਕਥਾ ਉਹ ਸ਼ਬਦ ਦਾ ਵੀ ਆਪ ਜੀ ਯਾਰ ਸਰਵਣ ਕਰੋ ਜੀ। ਹਾਂਜੀ,
1: ਰਾਗ ਮਾਰੂ ਬਾਣੀ ਕਬੀਰ ਜੀਓ ਕੀ।
0: ਇਹ ਰਾਗ ਮਾਰੂ ਵਿੱਚ ਕਬੀਰ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ ਜੀ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਹੈ ਸਦਾ ਹੀ ਇੱਕ ਰਸ ਰਹਿੰਦਾ ਹੈ, ਕਰਤਾ ਹਰਤਾ ਭਰਤਾ ਸਭ ਕੁਝ ਆਪ ਹੀ ਹੈ। ਮਿਲਦਾ ਕਿਵੇਂ? ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਹਾਂਜੀ,
1: ਅਨੁਭਵ ਕਿਨੈ ਨਾ ਦੇਖਿਆ ਬੈਰਾਗੀਅੜੇ।
0: ਬੈਰਾਗੀਅੜੇ ਸ਼ਬਦ ਵਰਤਿਆ। ਵੈਰਾਗੀ ਸਾਡੇ ਦੇਸ਼ ਵਿਚ ਇੱਕ ਮਤ ਸੀ ਸਾਧੂਆਂ ਦਾ, ਵੈਰਾਗੀ। ਵੈਰਾਗੀਆਂ ਦੇ ਪੰਜ ਕਰਮ ਸਨ, ਪਹਿਲਾ ਤੇ ਦੁਆਰਕਾ ਦੀ ਯਾਤਰਾ ਕਰਨੀ, ਜਿਵੇਂ ਮੱਕੇ ਦੇ ਹੱਜ ਕਰਨ ਜਾਂਦੇ ਨੇ ਨਾ, ਸ਼ਰਧਾ ਮੁਸਲਮਾਨ ਉਹ ਹੀ ਹੈ ਜਿਹੜਾ ਹੱਜ ਕਰਨ ਜਾਵੇ। ਬਰਾਗੀ ਦੁਆਰਕਾ ਦੀ ਯਾਤਰਾ ਜ਼ਰੂਰ ਕਰਦੇ ਸਨ ਤੇ ਵਿਸ਼ਨੂੰ ਚਿੰਨ ਨੇ ਨਾ ਜਿਹੜੇ, ਚੱਕਰ ਹੈ, ਸੰਖ ਹੈ, ਗਦਾ ਹੈ, ਪਦਮ ਹੈ, ਇਹਨਾਂ ਦਾ ਛਾਪਾ ਉਹ ਬਣਾਉਣ ਵਾਲਿਆਂ ਵੀ ਵਿਚਾਰਿਆ ਕੀ ਕੀਤਾ ਸੀ। ਲੋਹੇ ਦਾ ਠੱਪਾ ਬਣਾਇਆ ਹੁੰਦਾ ਸੀ, ਉਹਨੂੰ ਤਾ ਕੇ ਨਾ ਅੱਗ ਵਿੱਚ ਤੇ ਉਹ ਇੱਕ ਬਾਂਹ ਤੇ ਇੱਧਰ ਤੇ ਇੱਕ ਇੱਧਰ ਲਾ ਦਿੰਦੇ ਸਨ। ਇੱਧਰ ਵੇਖਦੇ ਸਨ ਵਿਸ਼ਨੂੰ ਦਿਸੇ, ਇੱਧਰ ਵੇਖਣ ਦੇ ਵਿਸ਼ਨੂੰ ਦਿਸੇ, ਉਹ ਪੱਕਾ ਹੀ ਜਿਹੜਾ ਸੀ ਉਹ ਛਾਪਾ ਲਾ ਦੇਣਾ ਇਹ ਦੋ। ਤੀਸਰਾ ਗੋਪੀ ਚੰਦਨ, ਇੱਥੇ ਇੱਕ ਤਲਾਬ ਸੀ ਜਿੱਥੇ ਗੋਪੀਆਂ ਨੇ ਪ੍ਰਾਣ ਛੱਡੇ ਸਨ ਕ੍ਰਿਸ਼ਨ ਦੇ ਵਿਯੋਗ ਵਿੱਚ, ਉੱਥੋਂ ਦੀ ਮਿੱਟੀ ਲਿਆਉਣੀ। ਉਹ ਚੰਦਨ ਗੋਪੀ ਚੰਦਨ ਉਹ ਤਲਾਬ ਦਾ ਨਾਂ ਹੈ। ਕਹਿੰਦੇ ਤਿਲਕ ਗੋਪੀ ਚੰਦਨ ਲਾਇਆ ਮੋਹ ਦੇਣ ਹਰ ਹਰ ਹਰ ਤੇ ਆਇਆ, ਉੱਥੋਂ ਮਿੱਟੀ ਲਿਆ ਕੇ ਚੰਦਨ ਲਾਉਣਾ। ਤੁਲਸੀ ਦੀ ਮਾਲਾ ਜਿਹੜੀ ਹੈ ਇਹ ਕੋਲ ਹੋਣੀ, ਰਾਮ ਮੂਰਤੀ ਜਾਂ ਕ੍ਰਿਸ਼ਨ ਮੂਰਤੀ ਇਸ ਦੀ ਪੂਜਾ ਕਰਨੀ। ਬਰਾਗੇ ਇਹ ਫਿਰਦੇ ਰਹਿੰਦੇ ਸਨ ਤੇ ਕਬੀਰ ਸਾਹਿਬ ਜੀ ਕੋਲ ਵੀ ਆ ਗਿਆ, ਲੈ ਤੁਸੀਂ ਤਾਂ ਇੱਥੇ ਬੈਠੇ ਰਹਿੰਦੇ ਹੋ, ਤੁਸੀਂ ਯਾਤਰਾ ਜਾਂਦੇ ਹੀ ਨਹੀਂ, ਤੁਹਾਡਾ ਉਧਾਰ ਕਿਵੇਂ ਹੋਵੇਗਾ? ਉਹਦੇ ਨਾਲ ਗੱਲ ਕਰ ਰਹੇ ਨੇ, ਕਹਿੰਦੇ ਨੇ ਅਨੁਭਵ ਕਿਨੇ ਨਾ ਦੇਖਿਆ ਬਰਾਗੀ ਅੜੇ। ਇਹ ਬਰਾਗੀ ਅੜੇ ਸ਼ਬਦ ਜਿਹੜਾ ਇੰਜੀ ਆ ਅਲਪਾਰਥਕ ਨਾਵੇ ਨੂੰ ਕਹਿੰਦੇ ਨੇ, ਜਿਵੇਂ ਕਹਿ ਦਈਏ ਸਾਧੜਾ ਜਿਹਾ ਕਹਿ ਦਿੰਦੇ ਹਨ, ਸਾਜਨ ਦੀ ਬਜਾਏ ਸਾਜਨ ਅੜਿਆ। ਇਸੇ ਤਰ੍ਹਾਂ ਇਹ ਬਰਾਗੀ ਦੀ ਥਾਂ ਤੇ ਬਰਾਗੀ ਅੜੇ ਹੈ। ਬਰਾਗੇ ਮੇਰੇ ਧਿਆਨ ਨਾਲ ਗੱਲ ਸੁਣ, ਅੱਜ ਤੱਕ ਰੱਬ ਕਿਸੇ ਨਹੀਂ ਵੇਖਿਆ, ਇਹਨਾਂ ਅੱਖਾਂ ਨਾਲ ਤੇ ਨਹੀਂ ਵੇਖਿਆ, ਤੂੰ ਵੇਖਿਆ ਤੇ ਤੂੰ ਦੱਸ ਦੇ। ਅਨੁਭਵ, ਅਨੁਭਵ ਦਾ ਅਰਥ ਕੀ ਹੈ? ਪਰਮਾਤਮਾ, ਪ੍ਰਕਾਸ਼, ਆਤਮ ਗਿਆਨ, ਉਹ ਅੱਜ ਤੱਕ ਕਿਸੇ ਨੇ ਵੇਖਿਆ। ਸੁਣ ਸੁਣ ਕੇ ਆਖੇ ਜਾਂਦੇ ਨੇ, ਸੁਣ ਵੱਡਾ ਕੇ ਸਭ ਕੋਈ ਕੇਵਲ ਵੱਡਾ ਡੀਟਾ ਹੋ। ਅਨੁਭਵ ਕਿਨੇ ਨਾ ਦੇਖਿਆ ਬਰਾਗੀ ਅੜੇ, ਵਿਨਪੈ ਅਨੁਭਵ ਹੋਏ ਬਣੇ ਹੁੰਦੇ। ਕਹਿੰਦੇ ਨੇ ਗੱਲ ਦੱਸ, ਪਰਮਾਤਮਾ ਦੇ ਭੈ ਤੋਂ ਬਿਨਾ ਅਨੁਭਵ ਨਹੀਂ ਹੋ ਸਕਦਾ। ਅਦਬ ਸਤਕਾਰ ਉਹਦਾ ਭੈ, ਰੱਬ ਦਾ ਭੈ ਸਾਡੇ ਹਿਰਦੇ ਚ ਹੈ ਨਹੀਂ, ਦੁਨੀਆਂ ਦਾ ਡਰ ਜ਼ਰੂਰ ਹੈ। ਦੁਨੀਆਂ ਦਾ ਭਾਉ ਜਿਹੜਾ ਹੈ ਤੇ ਪਾਪ ਕਰਾਏਗਾ, ਜਿਹੜੇ ਦੁਨੀਆਂ ਕੋਲੋਂ ਡਰਦਾ ਹੈ ਨਾ ਉਹ ਤੇ ਦੁਨੀਆਂ ਜੋ ਜੋ ਆਖੇਗੀ ਕਰੀ ਜਾਏ, ਦੁਨੀਆਂ ਕਰਾਏਗੀ। ਗੁਰੂ ਅਰਜਨ ਦੇਵ ਜੀ ਦਾ ਇੱਕ ਸਲੋਕ ਹੈ, ਬਾਬਾ ਕਬੀਰ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ, ਉਹ ਕਹਿੰਦੇ ਨੇ ਬੰਦਿਆ ਵਾਜਾ ਤੇ ਵਾਜਾ ਹੈ ਹੀ ਹੈ, ਜਿਹੜਾ ਮਰਜ਼ੀ ਫੜੇ ਉਹਨੂੰ ਵਜਾ ਲੈ, ਅੱਜ ਕਿਸੇ ਮੁੱਲ ਖਰੀਦੇ ਕੇ ਲਿਆਂਦਾ ਉਹ ਵਜਾਏ, ਉਹਦੇ ਕੋਲ ਕੋਈ ਲੈ ਗਿਆ ਵਜਾਏ, ਬੱਚਾ ਵਜਾਏ ਤਾਂ ਵੱਜੇਗਾ ਜਿਹੋ ਜਿਹਾ, ਭਾਵੇਂ ਫਿਲਮੀ ਤਰਜ ਕੱਢ ਲਓ ਤੇ ਭਾਵੇਂ ਸ਼ਬਦ ਕੱਢ ਲਓ, ਵਾਜੇ ਨੇ ਵੱਜਣਾ ਹੀ, ਉਹ ਹੈ ਹੀ ਵਾਜਾ। ਬੰਦੇ ਤੂੰ ਵੀ ਵਾਜਾ, ਜਿਵੇਂ ਮਰਜ਼ੀ ਕੋਈ ਤੈਨੂੰ ਵਜਾ ਲੈ। ਵੈਸੇ ਵਾਜੇ ਐਸੇ ਨੇ ਬੰਦੇ, ਕਈ ਵਾਜੇ ਸਸਤੇ ਨੇ, ਚਾਹ ਦੇ ਕੱਪ ਨਾਲ ਹੀ ਵੱਜ ਜਾਂਦੇ ਆ, ਤੇ ਕਈ ਜਰਾ ਕੁ ਮਹਿੰਗੇ ਨੇ, ਉੱਥੇ ਸ਼ਰਾਬ ਦੀ ਬੋਤਲ ਚਾਹੀਦੀ ਹੈ। ਕਈ ਵਾਜੇ ਹੋਰ ਮਹਿੰਗੇ ਨੇ, ਉਹ ਲੱਖਾਂ ਨਾਲ ਵੱਜਦੇ ਨੇ, ਕਈ ਕਰੋੜਾਂ ਨਾਲ ਵੱਜਦੇ। ਕਹਿੰਦੇ ਨੇ ਬੰਦਾ ਜਿਹੜਾ ਦੁਨੀਆਂ ਦਾ ਵਾਜਾ ਤੇ ਬਣਿਆ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾ ਬਿਨ ਪਾ ਅਨਪਾਓ ਹੋਏ ਵਣਾ ਹੰਬੇ। ਵਣਾ ਹੰਬੇ ਸ਼ਬਦ ਮੈਂ ਬੜਾ ਖੋਜਦਾ ਸਾਂ, ਇਹ ਮਾਰਵੜ ਦਾ ਜੇ ਜੋਧਪੁਰ ਤੋਂ ਜਾਈਏ ਨਾ ਉਦੈਪੁਰ ਨੂੰ, ਤੇ ਰਸਤੇ ਚ ਇੱਕ ਸਟੇਸ਼ਨ ਆਉਂਦਾ ਮਾਰ, ਨਾ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਚ, ਮਾਰਵੜ ਜੈਸੇ ਨੀਰ ਬਾਲ ਹੈ ਬੇਲ ਬਾਲ ਹੈ ਕਰ ਹਲਾ। ਮਾਰਵਾੜ ਇਹ ਮਾਰਵਾੜੀ ਇਲਾਕਾ ਹੀ ਸ਼ਬਦ ਹੈ, ਕੋਈ ਹੁੰਦੇ ਨੇ ਸੂਬੇ ਦੇ, ਕੁਝ ਇਲਾਕੇ ਦੇ ਹੁੰਦੇ ਨੇ। ਇਹ ਇੱਕ ਸੀਰੀਅਲ ਵਿੱਚ ਇੱਕ ਮਾਈ ਬੋਲੇ, ਭਾਈ ਮੈਨੂੰ ਭੁਲੇਖਾ ਪਿਆ, ਉਹ ਆਖੇ ਮੈਨੂੰ ਇਹ ਸਮਝਾਵੇ ਅੰਬੇ, ਉਹ ਧਿਆਨ ਨਾਲ ਮੈਂ ਜਦੋਂ ਸੁਣਿਆ ਤੇ ਆਖੇ ਭਾਈ ਬਣਾ ਹੰਬੇ ਵਰਤਦੀ ਉਹ ਕਿੱਥੇ ਸੀ ਭਾਈ, ਭੀ ਹਾਂ ਇਹ ਕੰਮ ਉਹ ਕਰ ਸਕਦੇ ਨੇ, ਇਹ ਕੰਮ ਉਹ ਬੰਦਾ ਕਰ ਸਕਦਾ। ਇਹਨਾਂ ਅਰਥਾਂ ਵਿੱਚ ਵਰਤਦੇ ਕਹਿੰਦੇ ਨੇ ਪਾਇਆ ਤੋਂ ਬਗੈਰ ਇਹ ਹੋ ਸਕਦਾ, ਉਹ ਕਹਿੰਦੇ ਨੇ ਹਾਂ ਇਹ ਭੈ ਵਾਲੇ ਹੀ ਕਰ ਸਕਦੇ ਨੇ, ਜਿਨ੍ਹਾਂ ਨੂੰ ਰੱਬ ਦਾ ਭੈ ਉਹ ਹੀ ਦਰਸ਼ਨ ਕਰ ਸਕਦੇ ਹਨ। ਹਾਂਜੀ,
1: ਸੋ ਹਦੂਰ ਦੇਖੇ ਤਾਂ ਭਉ ਪਵੈ ਬੈਰਾਗੀਅੜੇ,
0: ਪਰਮਾਤਮਾ ਨੂੰ ਵੇਖੇ ਤੇ ਹਿਰਦੇ ਵਿੱਚ ਭਉ ਜਿਹੜਾ ਇਹ ਪੈਦਾ ਹੋਵੇ, ਉਹ ਭਉ ਪਵੇ ਹੇ ਬੈਰਾਗੇ। ਜੇਕਰ ਸੋ ਨੂੰ ਹਜ਼ੂਰ ਨੀ ਵੇਖਿਆ, ਅੰਗ ਸੰਗ ਨੀ ਸਮਝਿਆ, ਸਮਝਿਆ ਕਿ ਪਤਾ ਨੀ ਕਿੱਥੇ ਰਹਿੰਦਾ ਬੰਦਾ, ਆਖੀ ਵੀ ਜਾਂਦਾ, ਨਾਮ ਵੀ ਲਈ ਜਾਂਦਾ, ਦੂਸਰੇ ਨੂੰ ਵੀ ਸੁਣਾਈ ਜਾਂਦਾ, ਲੇਕਿਨ ਆਪਣੇ ਆਪ ਨੂੰ ਅਜੇ ਤੱਕ ਆਪਣੇ ਮਨ ਨਹੀਂ ਮੰਨਦਾ ਪਿਆ ਭਾਈ ਉਹ ਵਾਕਿਆ ਹੈ ਵੀ ਇਹ ਕਿ ਨਹੀਂ ਹੈ। ਕਹਿੰਦੇ ਨੇ ਉਹਨੂੰ ਹਜ਼ੂਰ ਵੇਖੇ, ਹਾਜ਼ਰ ਹਜ਼ੂਰ ਵੇਖੇ, ਹਰ ਵੇਲੇ ਵਸਦਾ ਵਾ ਸਮਝੇ, ਹਰ ਥਾਂ ਤੇ ਵਸਦਾ ਸਮਝੇ। ਜੇ ਉਹ ਸਮਝੇ ਉਹ ਕਹਿਣ ਲੱਗਾ ਹਾਂ ਇਹ ਤੇ ਗੱਲ ਠੀਕ ਹੈ, ਇਹ ਇਸੇ ਤਰ੍ਹਾਂ ਹੀ ਹੋ ਸਕਦਾ ਹੈ। ਹਾਂਜੀ,
1: ਹੁਕਮੈ ਬੂਝੈ ਤਨ ਤਾਂ ਨਿਰਭਉ ਹੋਏ ਬਣਾ ਹੁੰਦਾ।
0: ਜੇ ਹੁਕਮ ਪਰਮਾਤਮਾ ਦਾ ਬੁੱਝੇ, ਹੁਕਮ ਰਾਹੀਂ ਇਹ ਗੱਲ ਬੁੱਝੇ, ਹੁਕਮ ਰਾਹੀਂ ਇਸ ਗੱਲ ਨੂੰ ਸਮਝੇ, ਕਹਿੰਦੇ ਨੇ ਉਹ ਨਿਰਭਉ ਹੋ ਸਕਦਾ। ਆਂਦੇ ਨੇ ਹਾਂ, ਨਿਰਭਉ ਹੁਕਮ ਮੰਨਣ ਵਾਲਾ ਹੀ ਹੋ ਸਕਦਾ, ਉਹ ਹੀ ਇਹ ਕੰਮ ਕਰ ਸਕਦਾ ਹੈ।
1: ਹਰ ਪਖੰਡ ਨਾ ਕੀ ਜਈ ਬੈਰਾਗੀਅੜੇ,
0: ਬੈਰਾਗੀਅੜੇ ਸੁਣ, ਪਖੰਡ ਕਰਕੇ ਤੂੰ ਚਾਹੇ ਉਹਨਾਂ ਰੱਬ ਨਾਲ ਠੱਗੀ ਕਰ ਲੈ, ਬੰਦਿਆਂ ਨਾਲ ਤਾਂ ਕਰ ਜਾਏਗਾ, ਪਰ ਪਰਮਾਤਮਾ ਜਿਹੜਾ ਉਹ ਤੂੰ ਦਿਲਾਂ ਦੀਆਂ ਜਾਣਦਾ, ਉਹਦੇ ਨਾਲ ਠੱਗੇ ਨਹੀਂ ਚੱਲਣੇ। ਮਾਥੇ ਤਿਲਕੇ ਹੱਥ ਮਾਲਾ ਬਾਣਾ, ਲੋਕਾਂ ਨੇ ਰਾਮ ਖਿਲਾਉਣਾ ਜਾਂ ਰੱਬ ਨੂੰ ਖੜਾਉਣਾ ਸਮਝਿਆ, ਪਰਮਾਤਮਾ ਨਾਲ ਠੱਗੀ ਨਹੀਂ ਚੱਲਣੇ ਕਿਹਾ। ਇਹਦੇ ਹੁਕਮ ਕੋਈ ਸਮਝੇ ਤਾਂ ਹਰੀ ਨਾਲ ਪਖੰਡ ਨਾ ਕਰ, ਹੇ ਬਰਾਦੇ ਪਰਮਾਤਮਾ ਨਾਲ ਸਚਿਆਰ ਬਣ ਕੇ ਜੋ ਦਿਲ ਦੀ ਗੱਲ ਹੈ ਉਸਦੇ ਸਾਹਮਣੇ ਰੱਖ। ਹਾਂਜੀ,
1: ਪਖੰਡ ਰਤਾ ਸਭ ਲੋਕ ਬਣਾ ਹੁੰਦਾ,
0: ਕਹਿੰਦੇ ਨੇ ਪਖੰਡ ਵਿੱਚ ਤੇ ਸਾਰਾ ਸੰਸਾਰ ਰਤਾ ਪਿਆ, ਕਹਿੰਦੇ ਨਾ ਹਾਂ ਇਹ ਤੇ ਕਰਦਾ ਪਿਆ, ਸੰਸਾਰ ਬਰਾਤੀ ਮੰਨਦਾ ਪਿਆ ਇਸ ਗੱਲ ਨੂੰ ਜੋ ਤੁਸੀਂ ਕਹਿੰਦੇ ਉਹ ਬਿਲਕੁਲ ਠੀਕ ਹੈ। ਹਾਂਜੀ,
1: ਕ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀਅੜੇ,
0: ਕ੍ਰਿਸ਼ਨਾ ਜਿਹੜਾ ਉਹ ਪਾਸਾ ਨਹੀਂ ਛੱਡਦੇ, ਇਹ ਕ੍ਰਿਸ਼ਨਾ ਦਾ ਪਾਸਾ ਨਹੀਂ ਛੱਡਦੇ, ਦੋਵੇਂ ਹੀ ਇੱਕ ਦੂਸਰੇ ਨੂੰ ਚਿੰਬੜੇ ਹੋਏ ਨੇ, ਕ੍ਰਿਸ਼ਨਾ ਦਾ ਪਾਸ ਨਹੀਂ ਛੱਡਦਾ। ਹਾਂਜੀ,
1: ਮਮਤਾ ਜਲ ਆ ਪਿੰਡ ਵਣਾ ਹੰਬੈ,
0: ਇਹ ਮਾਇਆ ਦੀ ਮਮਤਾ ਵਿੱਚ ਸਾਰਾ ਸਰੀਰ ਇਹਦਾ ਜਲਿਆ ਪਿਆ, ਸਾਰੀ ਉਮਰ ਕਮਾਈ ਕਿਹੜੀ ਕੀਤੀ ਹੈ, ਮਾਇਆ ਦੀ ਮਮਤਾ ਵਿੱਚ ਦੰਦ ਵੀ ਨਿਕਲ ਗਏ, ਅੱਖਾਂ ਵੀ ਖਰਾਬ ਹੋ ਗਈਆਂ, ਹੱਥ ਪੈਰ ਵੀ ਚੱਲਦੇ ਰਹਿ ਗਏ, ਇਹ ਜਲ ਗਿਆ ਸਾਰਾ ਸਰੀਰ, ਕੀਤਾ ਕਿ ਰੱਬ ਪਾ ਲਿਆ, ਕੋਈ ਸੇਵਾ ਕਰਨ ਲਈ, ਕੋਈ ਸਿਮਰਨ ਕਰ। ਧਿਆਨ ਨਾਲ ਹਰ ਬੰਦਾ ਵੇਖੇ ਨਾ, ਉਮਰ ਮੇਰੀ ਕਿੰਨੀ ਹੋ ਗਈ ਹੈ ਤੇ ਇੱਕ ਗੱਲ ਅੱਜ ਪੱਲੇ ਬੰਨ ਲਈਏ, ਸਾਡੀ ਉਮਰ ਉਹ ਨਹੀਂ ਜਿਹੜੀ ਅਸੀਂ ਬਿਤਾ ਬੈਠੇ, ਜਿਹੜੀ ਲੰਘ ਗਈ ਦਿਨ ਉਹ ਸਾਡੀ ਉਮਰ ਨਹੀਂ, ਸਾਡੀ ਉਹ ਹੈ ਜਿਹੜੀ ਰਹਿੰਦੀ ਹੈ ਪਿਛਲੀ ਗਈ, ਜਿਹੜੀ ਗਈ ਉਹ ਤੇ ਗਈ, ਜਿਹੜੀ ਰਹਿੰਦੀ ਹੈ ਨਾ ਜਿਹੜੀ ਅੱਜ, ਬਲਕਿ ਅੱਗੇ ਦਾ ਵੀ ਕੋਈ ਭਰੋਸਾ ਨਹੀਂ ਆਵੇਗਾ, ਕੱਲ ਕੇ ਨਹੀਂ ਆਵੇਗਾ, ਜਿਹੜੀ ਕੋਲ ਹੈ ਇਸ ਨੂੰ ਕਹਿੰਦੇ ਨੇ ਸਮਝ ਪਿੰਡ ਜਾਲ ਦਿੱਤਾ, ਰਹਿੰਦਾ ਜਿਹੜਾ ਹੈ ਉਹ ਕਿਸੇ ਕਾਰ ਆਮ ਦਾ ਆ ਜਾਵੇ। ਹਾਂਜੀ,
1: ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ,
0: ਚਿੰਤਾ ਨੇ ਐਸਾ ਜਾਲਿਆ, ਚਿੰਤਾ ਦੇ ਜਾਲ ਚ ਐਸਾ ਫੜਿਆ ਪਿਆ, ਸੜਿਆ ਪਿਆ, ਜਲਿਆ ਪਿਆ ਹੈ। ਹਾਂਜੀ,
1: ਜੇ ਮਨ ਮ੍ਰਿਤਕ ਹੋਏ ਬਣਾ ਹੰਬੈ,
0: ਜੇਕਰ ਮਨ ਮਰ ਜਾਏ ਨਾ, ਸਾਰੇ ਗੁਰਾਂ ਚੋ ਗੁਣ ਮਨ ਮਰ ਜਾਏ, ਹੰਕਾਰ ਮਰ ਜਾਏ, ਕਹਿੰਦੇ ਨੇ ਫਿਰ ਕਾਰਜ ਹੋ ਸਕਦਾ, ਕਹਿੰਦਾ ਹਾਂ, ਇਹੋ ਹੀ ਕੰਮ ਕਰ ਸਕਦਾ ਜਿਹੜਾ ਹੰਕਾਰ ਮਾਰ ਲਵੇ। ਹਾਂਜੀ,
1: ਸਤਿਗੁਰ ਬਿਨ ਬੈਰਾਗ ਨਾ ਹੋ ਬਈ ਬੈਰਾਗੀ ਅੜੇ,
0: ਬੈਰਾਗੀ ਅੜੇ ਤੂੰ ਨਾ ਤੇ ਬੈਰਾਗੀ ਰਖਵਾ ਲਿਆ, ਪਰ ਸਤਿਗੁਰੂ ਪੂਰੇ ਤੋਂ ਬਿਨਾਂ ਵਿਰਾਗ ਹੁੰਦਾ ਨੀ। ਗੁਰਮਤਿ ਨੇ ਵਿਰਾਗ ਕੀ ਕਿਹਾ, ਬੀਜ ਬੈਰਾਗ ਕਰੇ ਜੇ ਕੋਈ, ਜਲਾ ਮਰਨ ਦੁੱਖ ਫੇਰ ਨਾ ਹੋ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਵ, ਵਿਰਾਗ ਗੁਰੂ ਤੋਂ ਬਗੈਰ ਨਹੀਂ ਹੋ ਸਕਦਾ, ਵਿਰਾਗ ਪਰਮਾਤਮਾ ਨਾਲ ਪ੍ਰੇਮ ਤੇ ਮਮਤਾ ਦਾ ਤਿਆਗ, ਇਹਨੂੰ ਕਹਿੰਦੇ ਨੇ ਵਿਰਾਗ। ਹੁਣ ਦੁਨੀਆਂ ਦੀ ਆਗ ਦਿੱਤੀ, ਰੱਬ ਨਾਲ ਪ੍ਰੇਮ ਬਣਿਆ ਕੋਈ ਨਾ, ਕੋਈ ਤੇ ਵਿਰਾਗ ਕੋਈ ਨਾ ਹੋਇਆ। ਕਹਿੰਦੇ ਨੇ ਜੇ ਮਨ ਮਰ ਜਾਏ ਤੇ ਤਾਂ ਵਿਰਾਗ ਹੈ, ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂਜੀ,
1: ਜੇ ਲੋਚੈ ਸਭ ਕੋਈ ਬਣਾ ਹੰਬੈ,
0: ਜੇ ਸਰ ਕੋਈ ਲੋਚਦਾ ਫਿਰ ਕਿਉਂ ਠੀਕ ਹੈ, ਕਹਿੰਦਾ ਹਾਂ ਉਹੋ ਹੀ ਕਰ ਸਕਦਾ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਹੋਵੇ। ਹਾਂਜੀ,
1: ਕਰਮ ਹੋਵੇ ਸਤਿਗੁਰ ਮਿਲੇ ਬੈਰਾਗੀ ਅੜੇ,
0: ਗੁਰੂ ਮਿਲੇ ਕਿਵੇਂ, ਉਹ ਕਹਿੰਦੇ ਨੇ ਚੰਗੇ ਭਾਗ ਹੋ, ਉਸ ਦੀ ਬਖਸ਼ਿਸ਼ ਹੋਵੇ, ਗੁਰੂ ਵੀ ਇਹਦੀ ਕਿਰਪਾ ਤੋਂ ਬਣੇ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਤੇ ਸਤਿਗੁਰੂ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਏ, ਉਹਦੀ ਨਦਰ ਨਾਲ ਗੁਰੂ ਮਿਲਦਾ ਹੈ। ਹਾਂਜੀ,
1: ਸਹਿਜ ਪਾਵੈ ਸੋਇ ਬਣਾ ਹੰਬੈ,
0: ਕਹਿੰਦੇ ਨੇ ਸਹਿਜ ਨਾਲ ਹੀ ਉਹ ਪ੍ਰਾਪਤ ਕਰ ਲੈਂਦਾ, ਕਹਿੰਦਾ ਹਾਂ ਇਹ ਠੀਕ ਹੈ, ਉਹੋ ਹੀ ਕਰ ਸਕਦਾ ਜੋ ਸਹਿਜ ਵਾਲਾ ਹੈ। ਹਾਂਜੀ,
1: ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ,
0: ਕਬੀਰ ਸਾਹਿਬ ਕਹਿੰਦੇ ਨੇ ਇੱਕ ਬੇਨਤੀ ਕਰ ਵਿਰਾਗੀ, ਉਹ ਕਿਹੜੀ ਬੇਨਤੀ ਹੈ,
1: ਮੋਕੋ ਭੋਜਲ ਪਾਰ ਉਤਾਰ ਬਣਾ ਹੰਬੈ,
0: ਮੈਨੂੰ ਪ੍ਰਮਾਤਮਾ ਪਾਰ ਉਤਾਰ, ਮਾਇਆ ਜਾਲ ਤੂੰ ਭਾਵ ਸਾਗਰ ਤੋਂ ਪਾਰ ਕਰ। ਉਹ ਕਹਿੰਦਾ ਮੈਨੂੰ ਹੰਬੇ, ਹਾਂ ਇਹ ਗੁਰੂ ਹੀ ਕਰ ਸਕਦਾ, ਗੁਰੂ ਤੋਂ ਬਗੈਰ ਕੋਈ ਨਹੀਂ ਕਰ ਸਕਦਾ। ਦੋ ਚਾਰ ਮਿੰਟ ਰਹਿ ਗਏ, ਇੱਕ ਜ਼ਰੂਰੀ ਬੇਨਤੀ ਮੈਂ ਆਪ ਦੇ ਸਾਹਮਣੇ ਕਰਾਂ। ਸਤਿਗੁਰਾਂ ਨੇ ਇਹ ਪਾਵਨ ਸਥਾਨ ਜਿਹੜਾ ਬਣਾਇਆ, ਇਸ ਢੰਗ ਨਾਲ ਬਣਾਇਆ, ਪਹਿਲੇ ਸੱਚਖੰਡ ਹਰਿਮੰਦਰ ਸਾਹਿਬ ਬਣਾਇਆ ਔਰ ਸਾਹਮਣੇ ਅਕਾਲ ਤਖ਼ਤ, ਦਾਸ ਥੋੜਾ ਚਿਰ ਉੱਥੇ ਸੇਵਾ ਨਿਭਾਉਂਦਾ ਰਿਹਾ, ਮੈਂ ਤਾਬਿਆਂ ਬੈਠਿਆਂ ਵੇਖਿਆ ਅਕਾਲ ਤਖ਼ਤ ਬੈਠਾ ਨਜ਼ਰ ਆਉਂਦਾ, ਸਾਹਮਣੇ ਦਰਬਾਰ ਸਾਹਿਬ ਅੰਦਰੋਂ ਦਰਸ਼ਨੀ ਡਿਓੜੀ ਚੋਂ ਅਕਾਲ ਤਖ਼ਤ ਨਜ਼ਰ ਆਉਂਦਾ। ਅਕਾਲ ਤਖ਼ਤ ਸਾਹਮਣੇ ਬੈਠਾ ਹੋਵੇ ਉਹਨੂੰ ਸੱਚਖੰਡ ਦਾ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਨਜ਼ਰ ਆਉਂਦਾ। ਅਕਾਲ ਤਖ਼ਤ ਜਿਹੜਾ ਬੈਠਾ ਹੈ, ਅਕਾਲ ਦਾ ਤਖ਼ਤ, ਪਰਮਾਤਮਾ ਦਾ ਤਖ਼ਤ, ਨਿਰੰਕਾਰ ਦਾ ਰਾਜ, ਉਹਨੂੰ ਧਰਮ ਨਹੀਂ ਭੁੱਲਣਾ ਚਾਹੀਦਾ, ਉਹਨੂੰ ਬਾਣੀ ਨਹੀਂ ਭੁੱਲਣੀ ਚਾਹੀਦੀ, ਇਹ ਬੜੀ ਜ਼ਰੂਰੀ ਹੈ। ਤੇ ਜਿਹੜਾ ਬਾਣੀ ਪੜ੍ਹਦਾ ਪਿਆ ਉਹਨੂੰ ਇਹ ਨਹੀਂ ਭੁੱਲਣਾ ਚਾਹੀਦਾ ਭਾਈ, ਜੇ ਕਿਤੇ ਕੋਈ ਅਬਦਾਲੀ ਵਰਗਾ ਅੱਜਕੱਲ ਨੂੰ ਚੜ ਕੇ ਆ ਜਾਏ ਤੇ ਅੱਗੋਂ ਉਹਦਾ ਮੁਕਾਬਲਾ ਕਿਵੇਂ ਕਰਨਾ, ਕਿੰਨਾ ਕੁ ਚਿਰ ਇਹ ਸਹਾਰਾਂਗੇ ਕਿ ਕੋਈ ਮੱਸਾ ਰੰਗੜਾ ਕੇ ਬਹਿ ਜਾਏ, ਕੋਈ ਕਦੀ ਆ ਜਾਏ ਬੇਅਦਬੀ ਕਰਨ ਵਾਸਤੇ। ਸਤਿਗੁਰੂ ਨੇ ਉਹਨਾਂ ਨੇ ਕਿਹਾ ਰਾਜਨੀਤੀ ਤੇ ਧਰਮ ਰਹਿਣਗੇ ਇਕੱਠੇ, ਇੰਜ ਸਰੀਰ ਰਾਜਨੀਤੀ ਹੈ ਤੇ ਆਤਮਾ ਧਰਮ ਹੈ, ਇਹ ਦੋਵੇਂ ਇਕੱਠੇ ਹੀ ਨੇ, ਰਹਿਣਾ ਇਹਨਾਂ ਇਕੱਠੇ ਆ, ਲੇਕਿਨ ਤਰਤੀਬ ਜਿਹੜੀ ਹੈ ਠੀਕ ਦਿੱਤੀ ਜਾਏ। ਸ਼ਾਇਰ ਮਸ਼ਰਕ ਸਰ ਮੁਹੰਮਦ ਇਕਬਾਲ ਨੇ ਕਿਹਾ ਸੀ, ਬੜਾ ਅੱਛਾ ਦੁਨੀਆਂ ਭਰ ਚ ਪ੍ਰਸਿੱਧ ਵਿਦਵਾਨ ਹੋਇਆ, ਉਹ ਕਹਿੰਦਾ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਧਰਮ ਜਿਹੜਾ ਹੈ ਨਾ ਸਿਆਸਤ ਦੇ ਨਾਲ ਵੱਖ ਕਰ ਦਿਓ ਨਾ, ਤੇ ਧਰਮ ਜਿਹੜਾ ਹੈ ਇਹ ਧਰਮ ਧਰਮ ਨਹੀਂ ਰਹਿ ਜਾਣਾ, ਸਿਆਸਤ ਸਿਆਸਤ ਨਹੀਂ ਰਹਿ ਜਾਣੇ। ਇਹ ਤੇ ਤਾਂ ਹੀ ਰਹੇਗਾ ਜੇਕਰ ਧਰਮ ਦੀ ਟੇਕ ਹੋਵੇ ਤੇ ਸਿਆਸਤ ਇਨਸਾਫ ਕਰੇ। ਧਰਮੀ ਬੰਦਾ ਸਚਿਆਰ ਹੋਵੇ, ਰੱਬ ਦੇ ਨਾਮ ਨਾਲ ਜੁੜਿਆ ਹੋਵੇ, ਤੇ ਜਿਹੜਾ ਸਿਆਸੀ ਬੰਦਾ ਹੈ ਨਾ ਉਹ ਇਨਸਾਫ ਵਾਲਾ ਹੋਵੇ। ਜਿਸ ਦੇਸ਼ ਦਾ ਸਾਧੂ ਪਖੰਡੀ ਹੋ ਜਾਏ ਤੇ ਸਿਆਸਤਦਾਨ ਜਿਹੜਾ ਰਾਜਾ ਉਹ ਜ਼ਾਲਮ ਹੋ ਜਾਏ। ਕਹਿੰਦੇ ਨੇ ਜੇ ਐਸਾ ਹੋ ਜਾਏ ਫਿਰ ਉਸ ਦੇਸ਼ ਦਾ ਤੇ ਰੱਬ ਹੀ ਰਾਖਾ। ਨਹੀਂ, ਜਿਹੜਾ ਸਾਧੂ ਹੈ ਉਹ ਸਚਿਆਰ ਹੋਵੇ। ਥੰਮੇ ਕੋਲ ਸਾਧ ਬਿਨ ਸਾਧ ਨੇ ਦੱਸੇ ਜੱਗ ਵਿੱਚ ਕੋ ਆ। ਪਾਤਸ਼ਾਹ ਨੇ ਇਨਸਾਫ ਸ਼ੁਰੂ ਕਰ ਦਿੱਤਾ ਸੀ, ਅਕਾਲ ਤਖ਼ਤ ਸਾਹਿਬ ਤੇ ਸਿੰਘਾਸਨ ਲੱਗਾ, ਸਾਰੇ ਇਲਾਕੇ ਦੇ ਲੋਕ ਆ ਕੇ ਇਨਸਾਫ ਕਰਵਾਉਣ ਵਾਸਤੇ ਪੁੱਜ ਜਾਂਦੇ ਸਨ। ਮੈਂ ਤਾਂ ਇਤਿਹਾਸਕਾਰਾਂ ਦਾ ਲਿਖਿਆ ਬਿਲਕੁਲ ਜੱਚਦਾ, ਉਹ ਕਹਿੰਦੇ ਨੇ ਅਕਾਲ ਤਖ਼ਤ ਦੀ ਸਿਰਜਣਾ ਸਿੰਘਾਸਨ ਸਜਾਉਣਾ ਇਹੀ ਕਾਰਨ ਸੀ ਕਿ ਬਾਦਸ਼ਾਹ ਨੇ ਬਰਦਾਸ਼ਤ ਨਾ ਕੀਤਾ ਕਿ ਇਹ ਤੇ ਮੁਕਾਬਲੇ ਦੀ ਬਾਦਸ਼ਾਹ ਹੀ ਹੋ ਗਈ। ਇਹ ਤੇ ਸਿੰਘਾਸਨ ਲੰਘਿਆ ਗਵਾਲੀਅਰ ਦੇ ਕਿਲੇ ਵਿੱਚ, ਉਹਨਾਂ ਨਜ਼ਰ ਬੰਦ ਕਰ ਦਿੱਤਾ। ਲੇਕਿਨ ਜਦੋਂ ਅਸਲੀਅਤ ਨੂੰ ਵੇਖਿਆ ਨਾ, ਇਹ ਦੁਨਿਆਵੀ ਰਾਜ ਵਾਲੀ ਗੱਲ ਨਹੀਂ, ਇਹ ਮਨੁੱਖਤਾ ਦਾ ਰਾਜ ਆ, ਇਹ ਜੀਵਨ ਨੂੰ ਸੰਪੂਰਨ ਕਰਨ ਵਾਲਾ ਰਾਜ ਆ। ਜਿਵੇਂ ਇਕਬਾਲ ਕਹਿੰਦਾ, ਉਹ ਕਹਿੰਦਾ ਜਲਾਲੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੇ। ਭਾਵੇਂ ਇੱਕ ਪੁਰਖੀ ਰਾਜ ਹੋਵੇ ਤੇ ਭਾਵੇਂ ਵੋਟਾਂ ਦਾ ਰਾਜ ਹੋਵੇ, ਵੋਟਾਂ ਦੇ ਰਾਜ ਨੂੰ ਉਹ ਕਹਿੰਦਾ ਇਹ ਤੇ ਤਮਾਸ਼ਾ, ਲੋਕਤੰਤਰ ਤਮਾਸ਼ਾ। ਤੇ ਬਹੁ ਜਿਹੜਾ ਸੀ ਜਲਾਲੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਆਉਂਦੇ ਨੇ ਜਦੋਂ ਦੀ ਜੁਦਾ ਹੋ ਦੀ ਸਿਆਸਤ ਤੋਂ ਰਹਿ ਜਾਤੀ ਹੈ ਚੰਗੇਜ਼ੀ। ਧਰਮ ਵੱਖ ਕਰ ਲਵੋ ਤੇ ਮਗਰ ਚੰਗੇਜ਼ ਖਾਣ ਵਾਲਾ ਜ਼ੁਲਮ ਰਹਿ ਜਾਂਦਾ। ਸਤਿਗੁਰਾਂ ਨੇ ਮੇਰੀ ਪੀਰੀ ਦੀ ਸਾਨੂੰ ਇਹ ਮੇਰੀ ਪੀਰੀ ਦਾ ਸਿਆਣ ਦਿੱਤਾ। ਮੈਂ ਸਮਾਪਤ ਕਰਾਂ, ਸਮਾਂ ਜਿਹੜਾ ਹੈ ਇੱਕ ਮਿੰਟ ਰਹਿ ਗਿਆ, ਅੱਗੇ ਨਹੀਂ ਆਪਾਂ ਜਾਣਾ। ਲੋਕਾਂ ਨੇ ਮੇਰੀ ਵਾਸਤੇ ਕੀ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਉਹ ਇਤਿਹਾਸ ਤੁਹਾਡੇ ਸਾਹਮਣੇ। ਬਾਪ ਨੂੰ ਪਾਣੀ ਤੇ ਪਿਆਸਾ ਮਾਰਿਆ, ਆਪਣਿਆਂ ਦਾ ਖੂਨ ਵਹਾਇਆ ਕਿ ਰਾਜ ਮੈਨੂੰ ਮਿਲ ਜਾਏ, ਮੇਰੀ ਵਾਸਤੇ ਜ਼ੁਲਮ ਕੀਤਾ ਤੇ ਪੀਰੀ ਵਾਸਤੇ ਲੋਕਾਂ ਨੇ ਪਖੰਡ ਕੀਤਾ, ਅਨੇਕ ਤਰ੍ਹਾਂ ਦੇ ਪਖੰਡ ਕਿ ਲੋਕੇ ਮੇਰੀ ਪੂਜਾ ਕਰਨ। ਸਤਿਗੁਰਾਂ ਨੇ ਨਾ ਕੋਈ ਪਖੰਡ ਕੀਤਾ ਤੇ ਨਾ ਕੋਈ ਜ਼ੁਲਮ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਮੇਰੀ ਪੀਰੀ ਦੇ ਮਾਲਕ ਹਾਂ, ਅਸੀਂ ਮੇਰੀ ਪੀਰੀ ਦੇ ਗੁਲਾਮ ਨੇ, ਨਾ ਪੀਰੀ ਦੇ ਗੁਲਾਮ ਹਾਂ ਕਿ ਅਸੀਂ ਪਖੰਡ ਕਰੀਏ। ਸਾਡੀ ਪੀਰੀ ਜਿਹੜੀ ਹੈ ਪਰਮਾਤਮਾ ਦੇ ਆਸਰੇ, ਸਾਡੀ ਮੇਰੀ ਵੀ ਪਰਮਾਤਮਾ ਦੇ ਆਸਰੇ। ਇਸੇ ਲਈ ਸਿੱਖ ਦੇ ਸ਼ਸਤਰ ਨੂੰ ਪਤਾ ਕੀ ਕਹਿ ਦਿੱਤਾ, ਉਹ ਕਹਿੰਦੇ ਨੇ ਤੀਰ ਨੀ ਇਹ ਪੀਰ ਨੇ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਵਰ ਤੀਰ, ਸਹਿਬ ਸਰੋਹੀ ਸਹਿਸਤੀ ਯਹੀ ਹਮਾਰੇ ਪੀਰ। ਜਿੰਨਾ ਪੀਰ ਪਵਿੱਤਰ ਹੈ ਨਾ, ਓਨਾ ਹੀ ਤੁਸੀਂ ਤੀਰ ਪਵਿੱਤਰ ਰੱਖੋ, ਕਿਸੇ ਮਾਸੂਮ ਦਾ ਖੂਨ ਨਾ ਲੱਗੇ। ਇਹ ਜ਼ੁਲਮ ਮਿਟਾਉਣ ਵਾਸਤੇ ਹੈ, ਵਧੀਕੀ ਕਿਸੇ ਤੇ ਕਰਨ ਵਾਸਤੇ ਨਹੀਂ। ਸਿੱਖ ਦਾ ਤੇ ਜੀਵਨ ਐਸਾ, ਸੰਤ ਸਿਪਾਹੀ, ਪੰਜਾਂ ਗੁਰੂਆਂ ਤੱਕ ਸੰਤ ਬਣਾਇਆ, ਫਿਰ ਉਹਨਾਂ ਸੁਚੱਜਾ ਸਿਪਾਹੀ ਬਣਾਇਆ, ਅਕਾਲ ਤਖ਼ਤ ਤੇ ਉਹਨਾਂ ਸੱਚੇ ਰਾਜ ਦੀ ਨਹੀਂ ਰੱਖ ਦਿੱਤੀ। ਅਕਾਲ ਤਖ਼ਤ ਤੇ ਕਿਹਾ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਪਾਤਸ਼ਾਹ ਦੁਨੀਆਵੈ। ਇੱਥੇ ਆ ਕੇ ਇਹ ਪਾਵਨ ਸਥਾਨ ਜਿਹੜਾ ਸਤਿਗੁਰਾਂ ਕਿਹਾ ਸੀ, ਬਾਕੀ ਤੀਰਥਾਂ ਤੇ ਵੀ ਜਾ ਲਓ, ਇੱਥੇ ਕਹਿਣ ਲੱਗੇ ਨੇ ਇਹ ਨਾ ਜਲ ਦਾ ਤੀਰਥ ਨਹੀਂ, ਇਹ ਨਾਮ ਦਾ ਤੀਰਥ ਹੈ, ਇਹ ਪਰਮਾਤਮਾ ਦਾ ਤੀਰਥ ਹੈ। ਅੱਠੇ ਪੈਰ ਨਾਮ ਦੀਆਂ ਧੁਨਾਂ ਗੂੰਜਦੀਆਂ ਰਹਿੰਦੀਆਂ ਨੇ, ਇਹ ਨਾਮ ਦਾ ਤੀਰਥ ਹੈ। ਇੱਥੇ ਜਿਹੜਾ ਯਾਦ ਹੁੰਦਾ ਮੈਂ ਆਪਣੀ ਇੱਜ਼ਤ ਵੀ ਬਚਾਉਣੀ ਹੈ, ਅਦਬ ਵੀ ਕਰਨਾ। ਇਹ ਗੱਲ ਕਹਿ ਕੇ ਸਮਾਪਤੀ, ਜੁਕ ਕਰੇ ਅਦਾਬ ਕਰਨੇ ਨੇ ਕੋਈ ਹਰਜ ਨਹੀਂ, ਅਸੀਂ ਝੁਕਣੇ ਹਰ ਇੱਕ ਦਾ ਸਤਿਕਾਰ ਕਰਨੇ ਕਰੋ। झुक कर अदाब करने में कोई हर्ज नहीं, पर इतना भी ना झुको कि दस्तार गिर पड़े, इतना भी ना झुक जाओ कि पग ही लेके जा पवे। बंदे अपनी इज्जत बचा के झुक, सम्मान कर, सत्कार कर। ए पावन स्थान जिथे संत सिपाही घड़िया जांदा, अमृत पान करवाया जांदा, बाणी सुनाई जांदी है, शब्द विचार करदे आं, बेअंत भुला हो गए हैं, उनके भुला खेमा करनी। अंत विच श्रोमणी गुरुद्वारा प्रबंधक कमेटी हेड ग्रंथी साहब सिंह साहब यानी अमरजीत सिंह जी, उन्हां दा सारियां संगतां दा तह दिल तो शुक्र गुजार हां। पहला चुका माफ, आखिरी पंक्तियां सरवण करो, समाप्ति करिए जी।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465 49।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਅਰਦਾਸ ਕਰਦੇ ਹਾਂ ਕਿ ਜੋ ਕੁਛ ਵੀ ਅੱਜ ਦੇ ਦਿਨ ਦੇ ਲਈ ਤੁਸੀਂ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਅੜੇ ਫੜੇ ਕੰਮ ਤੁਹਾਡੇ ਨੇ ਪਰੇ ਚੜ੍ਹਨ, ਹੌਲੇ ਭਾਰ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਖੁਸ਼ੀ ਖੁਸ਼ੀ ਘਰਾਂ ਨੂੰ ਵਾਪਸੀ ਹੋਵੇ। ਮਨ ਦੇ ਬੋਝ ਹਲਕੇ ਹੋਣ, ਇੱਕ ਦੂਸਰੇ ਦੇ ਨਾਲ ਸਾਂਝ ਬਣੀ ਰਹੇ, ਦਿਲਾਂ ਦੇ ਵਿੱਚ ਪਿਆਰ, ਇਤਪਾਕ, ਸਤਿਕਾਰ ਬਣਿਆ ਰਹੇ, ਚੜ੍ਹਦੀ ਕਲਾ ਬਣੀ ਰਹੇ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਅੱਗੇ। ਅੱਜ 13 ਤਰੀਕ ਹੋ ਚੁੱਕੀ ਆ ਜੁਲਾਈ ਦਾ ਮਹੀਨਾ, ਅਤੇ ਅੱਜ ਸੋਮਵਾਰ ਦਾ ਦਿਨ ਆ, ਹਫ਼ਤੇ ਦੀ ਸ਼ੁਰੂਆਤ। ਉਸ ਰੱਬ ਦੇ ਸ਼ੁਕਰਾਨੇ ਚਾਹੋ, ਸਭ ਤੋਂ ਪਹਿਲਾਂ ਉਹਦਾ ਵੋਟ ਆਸਰਾ ਲੈਂਦੇ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਹਫ਼ਤੇ ਦੀ ਸ਼ੁਰੂਆਤ ਅਤੇ ਬੱਚਿਆਂ ਦੀ ਸਕੂਲਾਂ ਦੇ ਵਿੱਚ ਵਾਪਸੀ ਅੱਜ ਦਾ ਦਿਨ ਕੁਛ ਖਾਸ ਕਿਉਂਕਿ ਅੱਜ ਦੇ ਦਿਨ ਫਿਰ ਵਾਪਸ ਆਪਾਂ ਕਹਿ ਲਈਏ ਕਿ ਰੂਟੀਨ ਦੇ ਵਿੱਚ ਬੜੇ ਪਰਿਵਾਰਾਂ ਨੇ ਆਉਣਾ ਅੱਜ ਦੇ ਦਿਨ ਸੜਕਾਂ ਦੇ ਉੱਤੇ ਵਾਪਸ ਗਹਿਮਾ ਗਹਿਮੇ ਵਧਣੀਆਂ ਅਤੇ ਯਾਦ ਰਹੇ ਕਿ ਅੱਜ ਦੇ ਦਿਨ ਤੁਸੀਂ ਵਾਪਸ ਸਕੂਲ ਜ਼ੋਨ ਦੇ ਵਿੱਚ 40 ਦੀ ਸਪੀਡ ਦੇ ਉੱਤੇ ਰਹਿਣਾ ਸੋ ਜਦੋਂ ਵਾਪਸ ਛੁੱਟੀਆਂ ਤੋਂ ਆਈਦਾ ਅਤੇ ਕਈ ਵਾਰੀ ਇਸ ਚੀਜ਼ ਦਾ ਭੁਲੇਖਾ ਜ਼ਰੂਰ ਪੈਂਦਾ ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਟ੍ਰੈਫਿਕ ਵਾਲੇ ਪਾਸੇ ਨੂੰ ਵਧੀਏ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦਾ ਖਿਆਲ ਤੁਸੀਂ ਰੱਖਣਾ ਕਿ ਅੱਜ ਦੇ ਦਿਨ ਸਕੂਲ ਜ਼ੋਨ ਦੇ ਵਿੱਚ ਟ੍ਰੈਫਿਕ ਤੁਸੀਂ ਐਡਜਸਟ ਕਰਕੇ ਬੋਰਡਾਂ ਦੇ ਹਿਸਾਬ ਦੇ ਨਾਲ ਚੱਲਣਾ ਜੋ ਸਾਈਡ ਦੇ ਉੱਤੇ ਤੁਹਾਨੂੰ ਸਕੂਲਾਂ ਦੇ ਬੋਰਡ ਲੱਗੇ ਨਜ਼ਰ ਆਉਣਗੇ ਸੋ ਤੁਹਾਡੇ ਕੋਲ ਹੋਰ ਵਧੇਰੇ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਨੂੰ 044-717-1674 ਦੇ ਉੱਤੇ ਭੇਜ ਸਕਦੇ ਹੋ 044-717-1674 ਦੇ ਉੱਤੇ ਵਟਸਐਪ ਕਰ ਸਕਦੇ ਹੋ ਤੁਸੀਂ ਅਤੇ ਜਾਂ ਫਿਰ ਤੁਸੀਂ ਸਾਨੂੰ ਭੇਜ ਸਕਦੇ ਹੋ ਫੇਸਬੁੱਕ ਦੇ ਉੱਤੇ ਮੌਸਮ ਦਾ ਕੀ ਹਾਲ ਆ ਇਸ ਹਿੱਸੇ ਦੇ ਵਿੱਚ ਇੱਕ ਮਾਰਾਂਗੇ ਝਾਤ ਅਤੇ ਉਸ ਤੋਂ ਬਾਅਦ ਤੁਹਾਡੇ ਸੁੱਖ ਸੁਨੇਹੇ ਫਿਰ ਆਪਾਂ ਵਧਾਂਗੇ ਅੱਜ ਦੀ ਕਹਾਣੀ ਵੱਲ ਨੂੰ 8 ਵਜੇ ਸ਼ੁਰੂ ਹੋ ਜਾਊਗੀ ਲਾਫਟਰ ਥੈਰੇਪੀ ਅਤੇ 9 ਵਜੇ ਹੋਣਗੀਆਂ ਖਬਰਾਂ ਗੌਤਮ ਕਪਿਲ ਜੀ ਦੇ ਨਾਲ ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਇਹ ਸਫ਼ਰ ਤੁਹਾਡੇ ਨਾਲ ਲੰਮਾ ਚੱਲਣਾ ਅਤੇ ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਨਿਭਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਟ੍ਰੈਫਿਕ ਵੱਲ ਨੂੰ ਹੀ ਹੋ ਲੈਂਦੇ ਹਾਂ ਅਤੇ ਟ੍ਰੈਫਿਕ ਦੇ ਵਿੱਚ ਮੈਲਬਨ ਦੇ ਵਿੱਚ ਡੈਨੀਰੋਂਗ ਨੌਰਥ ਤੋਂ ਇੱਕ ਆ ਰਹੀ ਅਪਡੇਟ ਮਨੈਸ਼ ਫਰੀਵੇ ਤੋਂ ਜਿੱਥੇ ਇੱਕ ਗੱਡੀ ਖਰਾਬ ਹੋਈ ਹੈ ਇਹ ਮਨੈਸ਼ ਫਰੀਵੇ ਸਟੱਡ ਰੋਡ ਦੇ ਲਾਗੇ ਇਹ ਪ੍ਰੋਬਲਮ ਆਈ ਹੈ ਟਰੱਕ ਖਰਾਬ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਆ ਅਤੇ ਸਾਨੂੰ ਪਤਾ ਹੀ ਹੈ ਕਿ ਸਵੇਰੇ ਸਵੇਰੇ ਇੱਥੇ ਜੇਕਰ ਸਪੀਡ 40 ਦੀ ਹੋ ਜਾਵੇ ਤਾਂ ਫਿਰ ਕੀ ਪ੍ਰਭਾਵ ਪੈਂਦਾ ਸੋ ਵੈਸੇ ਸਾਰੀਆਂ ਲਾਈਨਾਂ ਕਹਿੰਦੇ ਨੇ ਕਿ ਵਾਪਸ ਖੋਲ੍ਹ ਦਿੱਤੀਆਂ ਨੇ ਪਰ ਫਿਰ ਵੀ ਡਿਲੇ ਹਲੇ ਐਡੀ ਛੇਤੀ ਨਹੀਂ ਜਾਣਾ ਘੰਟਾ ਕੁ ਪਹਿਲਾਂ ਦੀ ਇੱਕ ਅਪਡੇਟ ਨੌਰਥ ਕੋਟ ਤੋਂ ਵੀ ਸੀ ਮੈਰੀ ਪਰੇਡ 'ਤੇ ਸੋ ਇੱਥੇ ਵੀ ਹੁਣ ਸਾਰਾ ਕੁਛ ਵਾਪਸ ਨੋਰਮਲ ਦੱਸਿਆ ਜਾ ਰਿਹਾ ਪਰ ਟ੍ਰੈਫਿਕ ਹਾਲੇ ਵੀ ਬਿਲਡਅਪ ਹੋਈ ਨਜ਼ਰ ਆ ਰਹੀ ਹੈ ਸੋ ਇਹ ਦੋ ਅਪਡੇਟ ਜਿਹੜੀਆਂ ਸਵੇਰੇ ਸਵੇਰੇ ਦੇ ਸਮੇਂ ਸ਼ੋ ਹੋ ਰਹੀਆਂ ਸੀ ਇਸ ਤੋਂ ਇਲਾਵਾ ਇੱਕ ਲਾਈਟਾਂ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਖਰਾਬ ਹੋਈਆਂ ਨੇ ਵੈਸਟਰਨ ਪੋਰਟ ਹਾਈਵੇ ਦੇ ਉੱਤੇ ਸੋ ਇਸ ਵਜ੍ਹਾ ਦੇ ਕਰਕੇ ਸੈਂਟਰ ਪਾਕਵੇ ਇੰਟਰਸੈਕਸ਼ਨ ਦੀਆਂ ਜਿਹੜੀਆਂ ਲਾਈਟਾਂ ਨੇ ਉਹਦੀ ਵਜ੍ਹਾ ਦੇ ਕਰਕੇ ਇੱਕ ਐਕਸੀਡੈਂਟ ਵੀ ਹੋਇਆ ਵਾ ਇੱਥੇ ਸੋ ਇੱਥੇ ਵੀ ਤੁਹਾਨੂੰ ਡਿਲੇ ਵੇਖਣ ਨੂੰ ਮਿਲ ਸਕਦਾ ਸੋ ਇਹਦਾ ਜ਼ਰੂਰ ਖਿਆਲ ਰੱਖਿਓ ਅਤੇ ਜੇਕਰ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਨਿਕਲਿਓ ਕੋਈ ਕਿਤੇ ਸੜਕਾਂ ਦੇ ਉੱਤੇ ਸਮਾਂ ਵੱਧ ਲੱਗਦਾ ਅਤੇ ਪੇਸ਼ੈਂਸ ਬਣਾਈ ਰੱਖਿਓ ਭਾਈ ਕਾਹਲ ਨਾ ਕਰਿਓ ਇੱਧਰ ਸਿਡਨੀ ਵਾਲੇ ਪਾਸੇ ਨੂੰ ਚਾਹੀਏ ਅਤੇ ਐਵਲਨ ਤੋਂ ਅਪਡੇਟ ਇੱਕ ਸ਼ੋਅ ਹੋ ਰਹੀ ਹੈ ਇੱਕ ਵਾਟਰ ਮੇਨ ਵਾਟਰ ਦੀ ਜਿਹੜੀ ਪਾਈਪ ਆ ਉਹ ਬਰਸਟ ਹੋਈ ਆ ਸੋ ਇਸ ਵਜ੍ਹਾ ਦੇ ਕਰਕੇ ਦੋਵਾਂ ਡਾਇਰੈਕਸ਼ਨਾਂ ਦੀ ਟ੍ਰੈਫਿਕ ਪ੍ਰਭਾਵਿਤ ਹੈ ਇਸ ਟਾਈਮ ਦੇ ਉੱਤੇ ਸੋ ਇਹਦਾ ਜ਼ਰੂਰ ਤੁਸੀਂ ਖਿਆਲ ਰੱਖ ਲਿਓ ਤੁਸੀਂ ਵੇਲ ਬੀਚ ਰੋਡ ਅਤੇ ਬੁਰਾਵਾਂਗ ਰੋਡ ਕਾਰਲ ਹੈੱਡ ਰੋਡ ਅਤੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਇਹ ਟ੍ਰੈਫਿਕਾਂ ਜਿਹੜੀਆਂ ਨੇ ਇਹ ਡਿਵਰਟ ਕੀਤੀਆਂ ਗਈਆਂ ਨੇ ਜੀ ਮਾਫ਼ੀ ਅਤੇ ਬਾਕੀ ਜ਼ਰੂਰ ਇੱਕ ਵਾਰੀ ਤੁਸੀਂ ਚੈੱਕ ਕਰਕੇ ਭਰ ਕੇ ਨੈਵੀਗੇਟਰ ਦੇ ਵਿੱਚ ਅਤੇ ਫਿਰ ਹੀ ਤੁਸੀਂ ਆਪਣੇ ਅਗਲੇ ਫੈਸਲੇ ਅਗਲੇ ਡਿਸੀਜ਼ਨ ਤੁਸੀਂ ਲਿਓ ਬਾਕੀ ਕੁੱਲ ਮਿਲਾ ਕੇ ਹਾਲੇ ਅਪਡੇਟ ਕੁਛ ਖਾਸ ਲੱਗ ਨਹੀਂ ਰਿਹਾ ਵੀ ਆਈਆਂ ਨੇ ਅਤੇ ਜਿੱਦਾਂ ਜਿੱਦਾਂ ਆਉਂਦੀਆਂ ਨੇ ਫਿਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ ਨਹੀਂ ਆਈਆਂ ਦਾ ਮਤਲਬ ਕਿ ਸਭ ਕੁਛ ਠੀਕ ਠਾਕ ਚੱਲ ਰਿਹਾ ਅਤੇ ਬਹੁਤ ਵਧੀਆ ਗੱਲ ਅਤੇ ਆਓ ਆਪਾਂ ਫਿਰ ਮੌਸਮ ਦੇ ਉੱਤੇ ਝਾਤ ਮਾਰਦੇ ਹਾਂ ਸਭ ਤੋਂ ਪਹਿਲਾਂ ਜੇ ਆਪਾਂ ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ 'ਚ ਅੱਜ ਸੋਹਣੀ ਧੁੱਪ ਲੱਗੂਗੀ ਤਾਪਮਾਨ ਅੱਜ 20 ਤੱਕ ਚੱਲਿਆ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਅਤੇ ਵੈਸਟ ਵਾਲੇ ਪਾਸੇ 15-20 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ ਦੁਪਹਿਰੇ ਜੇ ਜਾ ਕੇ ਅਤੇ ਇਸ ਟਾਈਮ ਮੌਜੂਦਾ 11 ਦੇ ਆਸ ਪਾਸ ਤਾਪਮਾਨ ਚੱਲਿਆ ਗਿਆ ਇਸ ਹਫ਼ਤੇ ਦੇ ਵਿੱਚ ਬੁੱਧਵਾਰ ਦੇ ਦਿਨ ਵੀਰਵਾਰ ਦੇ ਦਿਨ ਅਤੇ ਸ਼ੁੱਕਰਵਾਰ ਦੇ ਦਿਨ ਮੀਂਹ ਦੇ ਚਾਂਸ ਸ਼ੋਅ ਹੋ ਰਹੇ ਨੇ ਪਹਿਲੇ 2 ਦਿਨ ਬੜੇ ਸੋਹਣੇ ਕੜਾਕੇਦਾਰ ਧੁੱਪ ਵਾਲੇ ਨੇ ਅਤੇ ਅੱਗੇ ਫਿਰ ਦੁਬਾਰਾ ਤੋਂ ਗਿਲਵਤ ਜੀ ਸ਼ਾਮਿਲ ਹੁੰਦੀ ਨਜ਼ਰ ਆ ਰਹੀ ਹੈ ਮੈਲਬਨ ਵੱਲ ਨੂੰ ਝਾਤ ਮਾਰੀ ਅਤੇ ਸਵੇਰੇ ਸਵੇਰੇ ਠੰਡ ਹੈ ਕਰੀ ਫਿਰ ਤੋਂ 11 ਤਾਪਮਾਨ ਹੈ 8 ਤੁਸੀਂ ਮਹਿਸੂਸ ਕਰ ਰਹੇ ਹੋ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਆ ਸੋ ਅੱਜ ਦੇ ਦਿਨ ਬੱਦਲਬਾਈ ਜੀ ਰਹੂਗੀ ਕਾਫੀ ਹਾਈ ਚਾਂਸ ਨੇ ਅੱਜ ਮੀਂਹ ਪੈਣ ਦੇ ਅਤੇ 90% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ ਨੌਰਥ ਵੈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਆ, ਅਤੇ ਸੋਹਣੀ ਧੁੱਪ ਵੀ ਵੈਸੇ ਲੱਗ ਜੂਗੀ ਪਹਿਲਾਂ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸ ਸ਼ੋ ਹੋ ਰਹੇ ਨੇ ਦੁਪਹਿਰੇ ਅਤੇ ਸ਼ਾਮ ਦੇ ਸਮੇਂ। ਇਸ ਸਾਰੇ ਹਫ਼ਤੇ ਦੇ ਵਿੱਚ ਅੱਜ ਦੇ ਦਿਨ ਨੂੰ ਛੱਡਦੀ ਤਾਂ ਬਾਕੀ ਮੀਂਹ ਦੇ ਚਾਂਸ ਕੁਛ ਘੱਟ ਹੀ ਨੇ, ਹਾਲਾਂਕਿ ਕੱਲ੍ਹ ਦੇ ਦਿਨ ਵੀ ਮੌਸਮ 'ਚ ਖਰਾਬੀ ਰਹਿ ਸਕਦੀ ਹੈ। ਕੱਲ੍ਹ ਦੇ ਦਿਨ ਦੀ ਸਮਾਪਤੀ ਦੇ ਉੱਤੇ ਜ਼ਰੂਰ ਤੇਜ਼ ਹਵਾਵਾਂ ਵਗ ਸਕਦੀਆਂ ਨੇ ਕਈ ਇਲਾਕਿਆਂ ਦੇ ਵਿੱਚ, ਅਤੇ ਠੰਡ ਵੈਸੇ ਇਸ ਹਫ਼ਤੇ ਦੇ ਵਿੱਚ ਬਣੇ ਰਹੂਗੇ, ਅਤੇ ਬਾਕੀ ਜਿਹੜੇ ਰਹਿੰਦੇ ਦਿਨ ਨੇ ਉਹ ਬੜੇ ਵਧੀਆ ਸੋਹਣੇ ਪਰ ਠੰਡ ਤੋਂ ਭਾਈ ਬਚ ਬਚਾ ਕੇ। ਅਤੇ ਬ੍ਰਿਸਬੇਨ ਦੇ ਵਿੱਚ ਅੱਜ 23 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸੋਹਣੀ ਧੁੱਪ ਲੱਗੂਗੀ ਇਸ ਸਮੇਂ ਮੌਜੂਦਾ, ਸਵੇਰੇ ਸਵੇਰੇ ਦੇ ਸਮੇਂ ਜ਼ਰੂਰ ਠੰਡ ਆ, ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦਾ, ਕੋਈ ਖਾਸ ਵੱਡੀ ਤਬਦੀਲੀ ਨਹੀਂ ਵੇਖਣ ਨੂੰ ਮਿਲੂਗੀ। ਪਰਥ 5 ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਮਹਿਸੂਸ, ਤੁਸੀਂ 4 ਵਰਗਾ ਕਰ ਰਹੇ ਹੋ ਅਤੇ ਅੱਗੇ ਚੱਲ ਕੇ ਧੁੱਪ ਸੋਹਣੀ ਲੱਗ ਜੂਗੀ ਵੈਸੇ, ਧੁੰਦ ਸਵੇਰੇ ਸਵੇਰੇ ਦੇ ਸਮੇਂ, ਅਤੇ 19 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸੋ ਸਨੀ ਡੇ ਹੋ ਨਿਬੜੂਗਾ। ਅਤੇ ਆਉਣ ਵਾਲੇ 2 ਦਿਨ ਵੀ ਬੜੇ ਵਧੀਆ ਧੁੱਪ ਵਾਲੇ ਨੇ, ਤਾਪਮਾਨ ਹੌਲੀ ਹੌਲੀ ਵਾਧਾ 24 ਤੱਕ ਚਲਿਆ ਜਾਊਗਾ ਬੁੱਧਵਾਰ, ਉਸ ਤੋਂ ਬਾਅਦ ਫਿਰ ਮੀਂਹ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ, ਜਿਹਦੇ ਕਰਕੇ ਤਾਪਮਾਨ ਥੋੜ੍ਹਾ ਹੇਠਾਂ ਵੀ ਡਿੱਗੂਗਾ, ਸੋ ਮੀਂਹ ਦੀ ਮਾਤਰਾ 10 ਤੋਂ 20 ਮਿਲੀਮੀਟਰ ਤੱਕ ਹੋ ਸਕਦੀ ਹੈ। ਸੋ ਇਸ ਹਫ਼ਤੇ ਦੇ ਪਹਿਲੇ 4 ਦਿਨ ਤੁਸੀਂ 3 ਦਿਨ ਇੰਜੋਏ ਕਰੋ ਖੂਬ। ਇੱਧਰ ਐਡੀਲੇਡ ਦੇ ਵਿੱਚ ਵੀ ਅੱਜ ਮੀਂਹ ਆ, 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। 16 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਕਾਫ਼ੀ ਹਾਈ ਚਾਂਸ ਨੇ ਅੱਜ, ਅਤੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਨੌਰਥ ਵੈਸਟ ਵਾਲੇ ਪਾਸੇ ਹਵਾਵਾਂ ਦੀ, ਵੀ ਦਿਨ ਦੇ ਵਿੱਚ ਕਾਹੇ 'ਚ ਜਾ ਕੇ 12 ਦੇ ਆਸ ਪਾਸ ਤਾਪਮਾਨ। ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਕੱਲ੍ਹ ਦੇ ਦਿਨ ਵੀ ਸ਼ਾਮ ਦੇ ਸਮੇਂ ਮੀਂਹ ਪੈਣ ਦੇ ਆਸਾਰ ਨੇ ਥੋੜ੍ਹੇ ਜਿਹੇ, ਬਾਕੀ ਸਾਰੇ ਦਿਨ ਬੁੱਧ ਵੀਰ ਅਤੇ ਸ਼ੁੱਕਰਵਾਰ ਕਲੀਅਰ ਨੇ, ਬੜੀਆਂ ਸੋਹਣੀਆਂ ਧੁੱਪਾਂ ਲੱਗ ਜਾਣਗੀਆਂ। ਹੋਬਾਰਟ ਤਸਮਾਨੀਆ ਥੰਡਰਸਟੋਰਮ ਦੇ ਚਾਂਸ ਨੇ, 90% ਚਾਂਸ 5 ਤੋਂ 10 ਮਿਲੀਮੀਟਰ ਤੱਕ ਮੀਂਹ ਪੈਣ ਦੇ ਅੱਜ ਦੇ ਦਿਨ, ਅਤੇ 10 ਦੇ ਆਸ ਪਾਸ ਤਾਪਮਾਨ ਹੈ। ਮਹਿਸੂਸ ਤੁਸੀਂ 1.5 ਦੇ ਆਸ ਪਾਸ ਕਰ ਰਹੇ ਹੋ, 1.6, ਯਾਨੀ ਕਿ ਕਾਫ਼ੀ ਜ਼ਿਆਦਾ ਠੰਡ ਸਵੇਰੇ ਸਵੇਰੇ ਦੇ ਸਮੇਂ ਮਹਿਸੂਸ ਕਰ ਰਹੇ ਹੋ ਤੁਸੀਂ, ਅਤੇ ਇਹ ਹੋਣੀ ਆ ਕਿਉਂਕਿ ਸਿਆਲੀ ਦਿਨ ਨੇ, ਅਤੇ ਕੁਛ ਕੁ ਇਲਾਕਿਆਂ ਦੇ ਵਿੱਚ ਵਾਰਨਿੰਗ ਵੀ ਨੇ, ਉਹ ਤੁਸੀਂ ਧਿਆਨ ਦੇ ਲਿਓ। ਅਤੇ ਕੱਲ੍ਹ ਦੇ ਦਿਨ ਵੀ, ਅੱਜ ਦੇ ਦਿਨ ਨਾਲੋਂ ਥੋੜ੍ਹੀ ਜਿਹੀ ਬਿਹਤਰੀ ਆ, ਪਰ ਕੱਲ੍ਹ ਦੇ ਦਿਨ ਵੀ ਥੰਡਰਸਟੋਰਮ ਸ਼ੋ ਹੋ ਰਹੇ ਨੇ, ਅਤੇ ਇੱਥੇ ਵੀ ਬੁੱਧ ਵੀਰ ਅਤੇ ਸ਼ੁੱਕਰਵਾਰ ਦਾ ਦਿਨ ਬੜਾ ਵਧੀਆ, ਪਿਛਲੇ 3 ਦਿਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਵਧੀਆ ਨੇ। ਕੈਨਬਰਾ ਦੇ ਵਿੱਚ ਠੰਡ ਬਰਕਰਾਰ ਹੈ, ਅੱਜ ਸਵੇਰੇ ਸਵੇਰੇ ਤੁਸੀਂ ਮਹਿਸੂਸ ਕਰ ਰਹੇ ਹੋ 1.6 ਤੋਂ 7 ਦੇ ਆਸ ਪਾਸ ਤਾਪਮਾਨ ਚਲਾ ਗਿਆ, 10 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਸੋਹਣੀ ਧੁੱਪ ਅੱਜ ਲੱਗ ਜੂਗੀ, ਹਲਕੇ ਜਿਹੇ ਚਾਂਸ ਮੀਂਹ ਦੇ ਵੀ ਸ਼ੋ ਹੋ ਰਹੇ ਨੇ, ਅਤੇ ਨਾਲ ਨੌਰਥ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਇੱਥੇ ਵੀ ਬੁੱਧ ਵੀਰ ਅਤੇ ਸ਼ੁੱਕਰਵਾਰ ਦਾ ਦਿਨ ਬੜਾ ਵਧੀਆ ਧੁੱਪਾਂ ਵਾਲਾ, ਪਹਿਲੇ 2 ਦਿਨ ਹੀ ਥੋੜ੍ਹੇ ਜਿਹੇ, ਯਾਨੀ ਕਿ ਕੁੱਲ ਮਿਲਾ ਕੇ ਵਧੀਆ ਸੋਹਣਾ ਇਹ ਵੀਕ। ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ, 32 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਬਾਕੀ ਵੀ ਸਾਰੇ ਦਿਨ ਇਸੇ ਤਰ੍ਹਾਂ ਦੇ ਨਾਲ ਬਣੇ ਰਹਿਣਗੇ। ਸੋ ਫਿਲਹਾਲ ਇਹ ਸਾਡੇ ਕੋਲ ਮੌਸਮ ਦੀਆਂ ਜਾਣਕਾਰੀਆਂ, ਇਹ ਸਾਡੇ ਕੋਲ ਟ੍ਰੈਫਿਕਾਂ ਦੀਆਂ ਜਾਣਕਾਰੀਆਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ, ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਤੱਕ ਸਾਂਝ ਪਾ ਲਈਏ। ਅਤੇ ਆਓ ਹੁਣ ਜਿਹੜੀਆਂ ਸਾਂਝਾਂ ਤੁਹਾਡੀਆਂ ਪੈ ਚੁੱਕੀਆਂ ਨੇ ਉੱਧਰ ਨੂੰ ਆਪਾਂ ਇੱਕ ਝਾਤੀ ਮਾਰਦੇ ਹਾਂ। ਬਹੁਤ ਧੰਨਵਾਦ, ਸਭ ਤੋਂ ਪਹਿਲਾਂ ਤਾਂ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਪਿਆਰੀਆਂ ਪਿਆਰੀਆਂ ਸਾਂਝਾਂ ਪਾਉਂਦੇ ਹੋ, ਹਾਲ ਚਾਲ ਪੁੱਛਦੇ ਹੋ, ਇੱਕ ਦੂਸਰੇ ਦੇ ਲਈ ਦੁਆਵਾਂ ਮੰਗਦੇ ਹੋ, ਸੋਹਣਾ ਲੱਗਦਾ, ਵਧੀਆ ਲੱਗਦਾ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਕਿ ਹਰ ਬੰਦਾ ਤੁਹਾਨੂੰ ਸਮਝ ਸਕੇ, ਜਿਵੇਂ ਤੱਕੜੀ ਸਿਰਫ ਭਾਰ ਤੋਲਦੀ ਹੈ, ਉਹ ਚੀਜ਼ਾਂ ਦੀ ਕੀਮਤ ਨਹੀਂ ਦੱਸਦੀ। ਬਹੁਤ ਸੋਹਣਾ ਜੀ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਗਲਤੀ ਹੋਣਾ ਕੁਦਰਤੀ ਹੈ, ਮੰਨ ਲੈਣਾ ਸਿਆਣਪ ਹੈ, ਅਤੇ ਉਸ ਨੂੰ ਸੁਧਾਰ ਲੈਣਾ ਤਰੱਕੀ ਹੈ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਸੁਣਨ ਵਾਲਿਆਂ ਨੂੰ, ਅਤੇ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ, ਸਭਨਾਂ ਦੀ ਮਿਹਨਤ ਨੂੰ ਰੱਬ ਫੁੱਲ ਲਾਵੇ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਵੇ। ਸ਼ੁਭ ਸਵੇਰ ਦੀਆਂ ਅਰਦਾਸਾਂ ਅੰਮ੍ਰਿਤ ਜੀ ਕਰਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀ ਦੇਵੇ ਸਾਰਿਆਂ ਨੂੰ। ਅਤੇ ਡਾਇਰੀ ਪਰਿਵਾਰ ਦੇ ਵੱਲੋਂ ਟਾਰਨੇਟ ਤੋਂ ਕਮਲਜੀਤ ਜੀ ਅਤੇ ਰਿਸ਼ਪਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਉੱਤੇ, ਕਹਿੰਦੇ ਨੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ। ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਕਿਰਪਾ ਬਣਾਈ ਰੱਖੇ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚਾਹ ਕੌਫੀ ਭੇਜਦੇ ਨੇ, ਚੋਕਲੇਟਾਂ ਭੇਜਦੇ ਨੇ ਅਤੇ ਕਰਸੌਂਟ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ। ਹਰਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕ੍ਰਿਗੀਬਨ ਤੋਂ ਅਤੇ ਅਰਦਾਸਾਂ ਕਰਦੇ ਨੇ ਚੜ੍ਹਦੀ ਕਲਾ ਦੀਆਂ। ਅੰਮ੍ਰਿਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਅਤੇ ਅਸ਼ਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅੰਕਲ ਜੀ। ਅਤੇ ਅਨਾਹਤ ਕੌਰ ਬਰੋਏ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਪੁੱਤਰ ਜੀ, ਥੈਂਕ ਯੂ ਤੁਹਾਡਾ ਮੈਸੇਜ ਕਰਨ ਦੇ ਲਈ। ਅਤੇ ਆਸ ਕਰਦੇ ਹਾਂ ਕਿ ਤਿਆਰੀਆਂ ਸ਼ਿਆਰੀਆਂ ਸਕੂਲਾਂ ਦੀਆਂ ਵਾਪਸ ਹੋ ਚੁੱਕੀਆਂ ਹੋਣਗੀਆਂ। ਅਤੇ ਸ਼ਿਵਾਨੀ ਗਰਗ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਸਤਿ ਸ਼੍ਰੀ ਅਕਾਲ ਜੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਹੈਪੀ ਵਾਲਾ ਕਹਿੰਦੇ ਨੇ ਕਿ ਮੰਡੇ ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਂਝਾਂ ਪਾਉਂਦੇ ਨੇ ਅਤੇ ਬਹੁਤ ਮਿਹਰਬਾਨੀ ਜੀ। ਕਹਿੰਦੇ ਕਿ ਸਭ ਚੜ੍ਹਦੀ ਕਲਾ 'ਚ ਰਹੋ। ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਹਰ ਚੀਜ਼ ਦੀ ਯੋਜਨਾ ਬਣਾਉਣ ਦੀ ਲੋੜ ਨਹੀਂ ਹੁੰਦੀ, ਕਈ ਵਾਰ ਜ਼ਿੰਦਗੀ ਸਾਡੇ ਲਈ ਉਹੋ ਜਿਹੇ ਰਾਹ ਚੁਣਦੀ ਹੈ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਅਕਸਰ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਉਹੀ ਹੁੰਦੇ ਨੇ ਜੋ ਬਿਨਾਂ ਕਿਸੇ ਉਮੀਦ ਦੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਇਸ ਲਈ ਹਰ ਗੱਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰੋ, ਰੱਬ 'ਤੇ ਸਮੇਂ 'ਤੇ ਭਰੋਸਾ ਰੱਖੋ। ਰੱਬ ਦੇ ਸਮੇਂ 'ਤੇ ਭਰੋਸਾ ਰੱਖੋ, ਆਪਣੀ ਕੋਸ਼ਿਸ਼ ਜਾਰੀ ਰੱਖੋ ਅਤੇ ਹਰ ਨਵੇਂ ਦਿਨ ਨੂੰ ਮੁਸਕਰਾ ਕੇ ਸਵਾਗਤ ਕਰੋ। ਕਰੋ ਜੀ ਫਿਰ ਮੁਸਕਰਾ ਕੇ ਸਵਾਗਤ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 29 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ, ਬਹੁਤ ਮਿਹਰਬਾਨੀ ਜੀ। ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ 'ਤੇ ਜ਼ਿੰਦਗੀ ਜੂਣ ਸਾਰੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਸੇਖੋਂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਲਬੂਲਗਾ ਤੋਂ ਕਹਿੰਦੇ ਕਿ ਸ਼ੁਭ ਦਿਨ ਦੀਆਂ ਅਰਦਾਸਾਂ ਕਰਦੇ ਹਾਂ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਕਹਿੰਦੇ ਕਿ ਪੈਕਨਮ ਤੋਂ ਕਰ ਰਹੇ ਹਾਂ ਅਰਦਾਸਾਂ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ ਅਤੇ ਸਾਰਿਆਂ ਦਾ ਦਿਨ ਕਹਿੰਦੇ ਨੇ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅੱਜ 13 ਤਰੀਕ ਹੈ, ਦੱਸਦੇ ਨੇ ਕਿ ਅੱਜ ਜੁਲਾਈ ਦਾ ਮਹੀਨਾ, ਬਹੁਤ ਮਿਹਰਬਾਨੀ। ਰਾਹਤ ਕੌਰ ਕਹਿੰਦੀ ਆ ਵੀ ਚਾਹ ਪੀ ਲਿਓ। ਹਾਂਜੀ ਜ਼ਰੂਰ ਪੁੱਤਰ ਜੀ, ਮੈਂ ਹੁਣੇ ਬਸ ਲੈਣ ਲੱਗਾ ਬ੍ਰੇਕ ਅਤੇ ਤੁਸੀਂ ਮੈਨੂੰ ਚੇਤਾ ਕਰਾ ਤਾ। ਲਓ ਫਿਰ ਮੈਂ ਚਾਹ ਪੀ ਕੇ ਹੀ ਆਉਂਦਾ, ਇੱਕ ਨਿੱਕੀ ਜਿਹੀ ਬ੍ਰੇਕ 'ਤੇ ਵਾਪਸੀ ਕਰਦੇ ਹਾਂ, ਆ ਕੇ ਅੱਜ ਦੀ ਕਹਾਣੀ ਪੜਾਂਗੇ। ਰੇਡੀਓ ਹਾਂਜੀ 1674
1: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252 ਤੇ। 8 Grace Way, Ravenhall.

0: ਸ਼ਰਤਾਂ ਲਾਗੂ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
10: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
11: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਇਹੋ ਦੌਲਤ ਆਪਣੇ ਨਾਲ ਲੈ ਕੇ ਨਿਕਲੀਏ, ਅਤੇ ਜੋ ਆਪਾਂ ਨਾਲ ਲੈ ਕੇ ਨਿਕਲਦੇ ਹਾਂ ਉਹੀ ਖੱਟ ਕਮਾ ਕੇ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਨੌਜਵਾਨ ਹੈ ਜਿਹਦੇ ਪਿਓ ਨੇ ਕਿਹਾ ਪੁੱਤ ਸਬਰ ਰੱਖੀਦਾ। ਪੁੱਛਣ ਲੱਗਾ ਬਾਪੂ ਕਿੰਨਾ ਕੁ ਸਬਰ ਰੱਖੀਦਾ, ਕਿੰਨਾ ਕੁ ਸਬਰ ਮੈਂ ਰੱਖੂੰਗਾ ਅਤੇ ਮੈਂ ਅਮੀਰ ਹੋ ਜਾਊਂਗਾ। ਅਤੇ ਪਿਓ ਨੇ ਕਿਹਾ ਸਬਰ ਰੱਖ, ਰੱਬ ਦਾ ਸ਼ੁਕਰਾਨਾ ਕਰ ਅਤੇ ਬਾਕੀ ਸਮੇਂ 'ਤੇ ਛੱਡ ਦੇ। ਅਤੇ ਉਹਨੇ ਸਬਰ ਰੱਖ ਛੱਡਿਆ, ਪਰ ਜਿੰਨੇ ਪੈਸੇ ਉਹ ਚਾਹੁੰਦਾ ਸੀ ਉਹਨੇ ਕਮਾ ਨਹੀਂ ਸਕਿਆ। ਅਤੇ ਬਾਪੂ ਵੀ ਚਲਾ ਗਿਆ, ਹੁਣ ਪੁੱਛ ਵੀ ਨਹੀਂ ਸਕਦਾ। ਇੱਕ ਦਿਨ ਪਿੰਡ ਦੇ ਵਿੱਚ ਕਿਸੇ ਫਕੀਰ ਨੇ ਡੇਰਾ ਲਾਇਆ, ਉਹਨਾਂ ਦੇ ਪ੍ਰਵਚਨ ਸੁਣੇ ਤਾਂ ਉਹ ਵੀ ਉੱਦਾਂ ਦੀ ਕੋਈ ਗੱਲ ਕਰਨ। ਸਬਰ ਦੇ ਨਾਲ ਸਾਰਾ ਕੁਛ ਹੋ ਜਾਂਦਾ, ਬੰਦਾ ਸਬਰ ਰੱਖੇ ਅਤੇ ਸਾਰਾ ਕੁਛ ਮਿਲ ਜਾਂਦਾ। ਕਥਾ ਖਤਮ ਹੋਣ ਤੋਂ ਬਾਅਦ ਪੁੱਛਣ ਲੱਗਾ ਫਕੀਰ ਜੀ ਕਿੰਨਾ ਕੁ ਸਬਰ ਰੱਖਣਾ ਹੋਊਗਾ, ਮੈਂ ਚਾਹੁੰਦਾ ਮੈਂ ਜ਼ਿੰਦਗੀ ਦੇ ਵਿੱਚ ਸੋਹਣੇ ਪੈਸੇ ਕਮਾਵਾਂ, ਮੈਂ ਵੀ ਸੌਖੀ ਜ਼ਿੰਦਗੀ ਬਤੀਤ ਕਰਾਂ, ਆਪਣੇ ਪਰਿਵਾਰ ਦਾ ਮੈਂ ਵੀ ਆਸਰਾ ਬਣਾਂ। ਅਤੇ ਫਕੀਰ ਨੇ ਵੀ ਕਾਹਲੀ ਕਾਹਲੀ 'ਚ ਉਹੀ ਕਿਹਾ ਕੋਈ ਨਹੀਂ ਪੁੱਤ ਸਬਰ ਰੱਖ, ਸਮੇਂ ਦੇ ਨਾਲ ਸਾਰਾ ਕੁਛ ਹੋ ਜਾਂਦਾ। ਅਤੇ ਉਹ ਸਬਰ ਰੱਖ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤਿਆ, ਸੋਚਦਾ ਕਿ ਹੁਣ ਮੈਂ ਜਾ ਕੇ ਉਹਨੂੰ ਪੁੱਛਾਂ, ਬਾਪੂ ਤਾਂ ਚਲਾ ਗਿਆ, ਹੁਣ ਫਕੀਰ ਨੂੰ ਪੁੱਛਦੇ ਇਹ ਸਬਰ ਜਿਹੜਾ ਰੱਖਣ ਦੇ ਲਈ ਕਹਿੰਦੇ ਨੇ ਕਿੰਨਾ ਕੁ ਰੱਖਣਾ ਹੁੰਦਾ। ਅਤੇ ਜਾ ਕੇ ਲੱਭ ਦਾ ਲੰਘਾਉਂਦਾ ਜਦੋਂ ਫਕੀਰ ਕੋਲ ਪਹੁੰਚਿਆ, ਪਤਾ ਲੱਗਾ ਕਿ ਉਹ ਫਕੀਰ ਵੀ ਦੁਨੀਆ ਛੱਡ ਕੇ ਚਲਾ ਗਿਆ। ਉਹਨੂੰ ਲੱਗਾ ਕਿ ਮੈਨੂੰ ਐਵੇਂ ਸਾਰੇ ਬਹਾਨਾ ਜਿਹਾ ਮਾਰ ਕੇ ਚਲੇ ਜਾਂਦੇ ਨੇ, ਮੇਰੀ ਹਾਲਤ ਉੱਦਾਂ ਦੀ ਉੱਦਾਂ ਹੀ ਆ, ਉਹ ਬਾਕੀ ਲੋਕ ਮੇਰੇ ਨਾਲ ਅੱਗੇ ਲੰਘੀ ਜਾਂਦੇ ਨੇ, ਤਰੱਕੀ ਕਰੀ ਜਾਂਦੇ ਨੇ, ਹਾਲੇ ਤੱਕ ਕੋਈ ਬੰਦਾ ਜਵਾਬ ਕੋਈ ਸਮਝ ਆਉਂਦਾ ਜਵਾਬ ਹਾਲੇ ਤੱਕ ਮਿਲਿਆ ਨਹੀਂ। ਕਰਦੇ ਕਰਾਉਂਦੇ ਫਿਰ ਕਿਸੇ ਭਲੇ ਪੁਰਸ਼ ਦੇ ਨਾਲ ਟਾਕਰਾ ਹੋ ਗਿਆ ਅਤੇ ਉਹਨੂੰ ਵੀ ਸੇਮ ਸਵਾਲ ਪੁੱਛਦਾ, ਮੇਰੇ ਨਾਲ ਆਹ ਚੀਜ਼ਾਂ ਵਾਪਰੀਆਂ ਨੇ, ਇੰਨੀ ਚਿਰ ਤਾਂ ਮੈਂ ਸਬਰ ਹੀ ਰੱਖ ਕੇ ਬੈਠਾ, ਪਰ ਆਖਿਰਕਾਰ ਮੈਨੂੰ ਕੋਈ ਇਹ ਨਹੀਂ ਦੱਸਦਾ ਵੀ ਕਿੰਨਾ ਕੁ ਸਬਰ ਕਰਨਾ, ਇਸ ਤੋਂ ਵਧੇਰੇ ਭਲਾ ਕੋਈ ਕਿੰਨਾ ਕੁ ਸਬਰ ਕਰਦਾ ਹੋਊਗਾ, ਕਿੰਨਾ ਕੁ ਕੋਈ ਇੰਤਜ਼ਾਰ ਕਰਦਾ ਹੋਊਗਾ। ਮੈਂ ਆਪਣੀ ਲਗਭਗ ਜ਼ਿੰਦਗੀ ਦੇ 12 ਸਾਲ ਸਬਰ ਕਰ ਲਿਆ, ਮੈਨੂੰ ਤਾਂ ਕੁਛ ਪ੍ਰਾਪਤ ਨਹੀਂ ਹੋਇਆ। ਗਰਮੀਆਂ ਦੇ ਦਿਨ ਸੀ, ਠੰਡੀ ਠੰਡੀ ਮੱਠੀ ਮੱਠੀ ਹਵਾ ਚਲੀ ਜਾਵੇ, ਅੰਬ ਦੇ ਰੁੱਖ ਥੱਲੇ ਬੈਠਿਆ, ਉਸ ਭਲੇ ਪੁਰਸ਼ ਨੇ ਕਿਹਾ ਉੱਪਰ ਜੇ ਤੂੰ ਝਾਤੀ ਮਾਰੇ ਤਾਂ ਅੰਬ ਲੱਗੇ ਨੇ, ਮੈਨੂੰ ਲੱਗਦਾ ਸ਼ਾਇਦ ਤੈਨੂੰ ਵੀ ਭੁੱਖ ਲੱਗੀ ਹੋਣੀ ਅਤੇ ਮੈਨੂੰ ਵੀ ਭੁੱਖ ਲੱਗੀ ਆ, ਤੇਰੀਆਂ ਗੱਲਾਂ 'ਤੇ ਆਪਾਂ ਫੇਰ ਕਰਦੇ ਰਹਾਂਗੇ, ਹੋਵੇ ਨਾ ਤਾਂ ਪਹਿਲਾਂ ਅੰਬ ਖਾ ਲਈਏ। ਅਤੇ ਉੱਪਰ ਧਿਆਨ ਮਾਰ ਕੇ ਕਹਿਣ ਲੱਗਾ ਇਹ ਤਾਂ ਕੱਚੇ ਨੇ, ਇਹ ਹਲੇ ਖਾਣ ਵਾਲੇ ਥੋੜ੍ਹੀ ਹੋਏ, ਅਤੇ ਫਿਰ ਦੱਸ ਖਾਂ ਭਲਾ ਇਹ ਕਦੋਂ ਕੁ ਖਾਣ ਵਾਲੇ ਹੋਣਗੇ, ਥੋੜ੍ਹਾ ਇੰਤਜ਼ਾਰ ਕਰਨਾ ਪਊਗਾ। ਕਿੰਨਾ ਕੁ ਇੰਤਜ਼ਾਰ, ਇਹ ਤਾਂ ਨਹੀਂ ਜੀ ਮੈਂ ਕਹਿ ਸਕਦਾ, ਪਰ ਹਾਂ ਹੁਣ ਦੀ ਭੁੱਖ ਮਿਟਾਉਣ ਦੇ ਲਈ ਆਪਾਂ ਇਹਨਾਂ ਅੰਬਾਂ 'ਤੇ ਯਕੀਨ ਨਹੀਂ ਕਰ ਸਕਦੇ, ਕਿਉਂਕਿ ਸਮਾਂ ਕਾਫੀ ਲੱਗ ਜੂਗਾ। ਅਤੇ ਦੱਸ ਖਾਂ ਭਲਾ ਜੇ ਤੂੰ ਇਹਨਾਂ ਅੰਬਾਂ 'ਤੇ ਗੁਜ਼ਾਰਾ ਕਰਨਾ ਹੋਵੇ, ਜੇ ਆਪਣੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਹੈ ਤਾਂ ਫਿਰ ਕੀ ਕਰੇਗਾ। ਆਪਣੀ ਆਪਣੀ ਸਮਝ ਦੇ ਨਾਲ ਅਲੱਗ ਅਲੱਗ ਗੱਲਾਂ ਬਾਤਾਂ ਕਰਦਾ ਰਿਹਾ,
ਵਾਲੇ ਪੁਰਸ਼ ਨੇ ਕਿਹਾ, ਵੇਖ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੁਛ ਮੰਗਦੇ ਹਾਂ ਜੋ ਕਿ ਮਨੁੱਖ ਧੰਨ ਦੌਲਤ ਹੀ ਮੰਗਦਾ, ਦੂਸਰੇ ਨਾਲੋਂ ਚਾਹੁੰਦਾ ਹੀ ਮੰਗਦਾ, ਅਤੇ ਹਰ ਕੋਈ ਸਾਨੂੰ ਇਹੋ ਹੀ ਕਹਿੰਦਾ ਸਬਰ ਰੱਖਣਾ ਚਾਹੀਦਾ। ਪਰ ਬੜੀ ਵਾਜਬ ਜੀ ਗੱਲ ਆ ਕਿ ਸਬਰ ਕਿੰਨਾ ਰੱਖਣਾ ਚਾਹੀਦਾ। ਕਈ ਵਾਰ ਆਪਾਂ ਇੰਨਾ ਕੁ ਜ਼ਿਆਦਾ ਸਬਰ ਕਰਕੇ ਬਹਿ ਜਾਂਦੇ ਕਿ ਸਮਾਂ ਲੰਘ ਜਾਂਦਾ। ਸੋ ਆਪਾਂ ਬਹੁਤੀ ਵਾਰੀ ਇਹੋ ਹੀ ਸੁਣਦੇ ਹਾਂ ਸਬਰ, ਪਰ ਕਿੰਨਾ ਇਹ ਬੜਾ ਸਵਾਲ ਵੱਡਾ। ਹੁਣ ਜੇ ਤੂੰ ਇਹਨਾਂ ਅੰਬਾਂ ਦੀ ਆਸ ਦੇ ਵਿੱਚ ਬੈਠਾ ਰਵੇਂ ਤਾਂ ਇੰਨਾ ਕੁ ਜ਼ਿਆਦਾ ਸਮਾਂ ਲੱਗ ਜਾਊਗਾ ਕਿ ਉਹਨੇ ਚਿਰ ਨੂੰ ਜਾਂ ਤੂੰ ਨਹੀਂ ਰਹਿਣਾ ਜਾਂ ਤੇਰੀ ਭੁੱਖ ਨਹੀਂ ਰਹਿਣੀ, ਮਜਬੂਰੀ 'ਚ ਤੈਨੂੰ ਹੋਰ ਕੋਈ ਸਾਧਨ ਜਟਾਉਣੇ ਪੈਣਾ। ਮੰਨ ਲਾ ਤੈਨੂੰ ਉਹ ਫਲ ਖਾਣਾ ਪਊਗਾ ਜਿਹੜਾ ਇਸ ਟਾਈਮ ਦੇ ਉੱਤੇ ਸੀਜ਼ਨ ਦੇ ਵਿੱਚ ਆ, ਜਿਹੜਾ ਇਸ ਟਾਈਮ ਦੇ ਉੱਤੇ ਪੱਕ ਗਿਆ, ਮੌਸਮ ਦੇ ਅਨੁਸਾਰ ਜਿਹੜਾ ਕੁਦਰਤ ਨੇ ਤੈਨੂੰ ਦੇ ਦਿੱਤਾ। ਹੁਣ ਤੈਨੂੰ ਉਹ ਖਾਣਾ ਪਊਗਾ ਜਾਂ ਫਿਰ ਤੈਨੂੰ ਕੋਈ ਰੋਟੀ ਕੋਈ ਚੌਲ ਖਾਣੇ ਪੈਣਗੇ ਜਿਹੜੇ ਇਸ ਮੌਸਮ ਦੇ ਵਿੱਚ ਇਸ ਘੜੀ ਤੇਰੇ ਲਈ ਪੱਕੇ ਨੇ, ਉਪਲਬਧ ਨੇ। ਅਤੇ ਫਿਰ ਤੂੰ ਇੰਤਜ਼ਾਰ ਕਰ ਸਕਦਾ ਇਹਨਾਂ ਅੰਬਾਂ ਦੇ ਪੱਕਣ ਦਾ। ਮੰਨ ਲਾ ਤੂੰ ਇਸ ਰੁੱਖ ਦੇ ਥੱਲੇ ਬੈਠਾ ਰਵੇਂ ਅਤੇ ਤੂੰ ਸੋਚੇ ਵੀ ਤੈਨੂੰ ਫਲ ਮਿਲ ਜੂਗਾ। ਹੋ ਸਕਦਾ ਆਸ ਪਾਸ ਤੇਰੇ ਡਿੱਗਦੇ ਰਹਿਣ ਪੱਕ ਪੱਕ ਕੇ, ਪਰ ਤੈਨੂੰ ਤਾਂ ਨਹੀਂ ਮਿਲਣਗੇ। ਹੋ ਸਕਦਾ ਜੇ ਤੈਨੂੰ ਮਿਲਣਵੇਂ ਤਾਂ ਤੇਰੀ ਝੋਲੀ 'ਚ ਡਿੱਗਦਾ ਫਿਸ ਜੇ, ਯਾਨੀ ਕਿ ਤੂੰ ਲੋੜ ਤੋਂ ਵਧੇਰੇ ਸਮਾਂ ਇੰਤਜ਼ਾਰ ਕਰ ਲਵੇਂ ਤਾਂ ਇਹ ਤੇਰੇ ਫਲ ਉਹਨੇ ਚਿਰ ਨੂੰ ਗਾਲੀ ਚੁੱਕੇ ਹੋਣ। ਸੋ ਇਹਦੇ ਲਈ ਤੈਨੂੰ ਕੀ ਕਰਨਾ ਪਊਗਾ, ਤੈਨੂੰ ਰੁੱਖ ਦੇ ਉੱਤੇ ਚੜ੍ਹਨਾ ਪਊਗਾ, ਵੇਖਣਾ ਪਊਗਾ ਕਿ ਕਿਹੜਾ ਫਲ ਪੱਕਾ, ਕਿਹੜਾ ਤੇਰੇ ਮਤਲਬ ਦਾ, ਅਤੇ ਉਹ ਤੈਨੂੰ ਤੋੜ ਕੇ ਖਾਣਾ ਪਊਗਾ। ਅਤੇ ਦੂਸਰਾ ਤਰੀਕਾ ਥੱਲੇ ਰਹਿਣ ਵਾਲਾ, ਜਿਹਦੇ ਵਿੱਚ ਤੈਨੂੰ ਇੰਤਜ਼ਾਰ ਵੀ ਲੰਮਾ ਕਰਨਾ ਪੈਣਾ, ਅਤੇ ਇਹ ਵੀ ਕੋਈ ਜ਼ਰੂਰੀ ਨਹੀਂ ਆ ਕਿ ਆਪਣੇ ਆਪ ਹੀ ਤੇਰੀ ਝੋਲੀ 'ਚ ਕੁਛ ਆ ਕੇ ਡਿੱਗ ਪਵੇ। ਤੇਰੇ ਲਾਗੇ ਹੋਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਨੇ, ਹੋ ਸਕਦਾ ਤੇਰੇ ਤੋਂ ਪਹਿਲਾਂ ਉਹ ਫੜ ਲੈਣ, ਉਹ ਜਿਹੜੇ ਹਿੰਮਤ ਕਰਕੇ ਗਾਂਹ ਹੋ ਕੇ ਭੱਜ ਕੇ ਹੱਥ ਪਾ ਲੈਣਗੇ, ਅਤੇ ਜਾਂ ਫਿਰ ਉਹ ਜਿਹੜੇ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਮਰਜ਼ੀ ਦਾ ਫਲ ਲਾਹ ਲਿਆਉਣਗੇ, ਭਾਵੇਂ ਉਹ ਭੱਜ ਕੇ ਫਲ ਨੂੰ ਹੱਥ ਪਾ ਲੈਣ, ਭਾਵੇਂ ਉਹ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਮਰਜ਼ੀ ਦਾ ਫਲ ਲਾ ਲੈਣ। ਇਹਨਾਂ ਦੇ ਵਿੱਚ ਇੱਕ ਚੀਜ਼ ਕੋਮਨ ਹੈ ਅਤੇ ਤੇਰੀ ਜ਼ਿੰਦਗੀ ਦੇ ਵਿੱਚੋਂ ਮਿਸਿੰਗ ਆ, ਉਹ ਆ ਮਿਹਨਤ। ਕਿਸੇ ਚੀਜ਼ ਨੂੰ ਪਾਉਣ ਦੇ ਲਈ ਜਿਹੜਾ ਅੱਗੇ ਵੱਧ ਕੇ ਮਿਹਨਤ ਕਰਨਾ, ਉਹ ਸ਼ਾਇਦ ਤੂੰ ਪਿਛਲੇ 12 ਸਾਲਾਂ ਦੇ ਵਿੱਚ ਨਹੀਂ ਕੀਤਾ। ਅਤੇ ਆਮ ਜ਼ਿੰਦਗੀ ਦੇ ਵਿੱਚ ਬਹੁਤੇ ਲੋਕ ਇਹੋ ਗਲਤੀ ਕਰਦੇ ਨੇ, ਉਹ ਹੀ ਸੋਚਦੇ ਨੇ ਕਿ ਦੇਰ ਸਵੇਰ ਸਬਰ ਕਰਕੇ ਸਾਨੂੰ ਸਾਰਾ ਕੁਛ ਪ੍ਰਾਪਤ ਹੋ ਜਾਣਾ। ਹਾਂ ਇਹ ਗੱਲ ਸੱਚ ਹੈ, ਪਰ ਉਸ ਸਮੇਂ ਦੇ ਦਰਮਿਆਨ ਤੁਹਾਨੂੰ ਮਿਹਨਤ ਕਰਨੀ ਪਊਗੀ। ਉਸ ਫਲ ਨੂੰ ਪਾਉਣ ਦੇ ਲਈ, ਧੰਨ ਦੌਲਤ ਪਾਉਣ ਦੇ ਲਈ, ਖਾਣਾ ਦਾਣਾ ਪਾਉਣ ਦੇ ਲਈ ਤੁਹਾਨੂੰ ਹੱਥ ਪੈਰ ਤਾਂ ਜਾਰੀ ਚਾਲੂ ਰੱਖਣੇ ਪੈਣੇ। ਜੋ ਨਹੀਂ ਚੱਲਦੇ ਰਹਿੰਦੇ ਤੁਹਾਡੇ ਯਤਨ ਮਿਸਿੰਗ ਨੇ, ਅਤੇ ਫਿਰ ਤੁਸੀਂ ਫਲ ਦੀ ਆਸ ਨਹੀਂ ਰੱਖ ਸਕਦੇ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਜਿੱਦਾਂ ਸਬਰ ਦਾ ਪਿਆਲਾ ਤੇਰਾ ਭਰ ਗਿਆ, ਬਾਪੂ ਤੇਰਾ ਜ਼ਿੰਦਗੀ 'ਚੋਂ ਚਲਾ ਗਿਆ, ਤੈਨੂੰ ਲੱਗਦਾ ਸੀ ਕਿ ਉਹ ਤੈਨੂੰ ਦੱਸੂ ਕਦੋਂ ਅਤੇ ਕਿੰਨਾ ਕੁ ਚਿਰ, ਪਰ ਇਹ ਚੀਜ਼ਾਂ ਜ਼ਿੰਦਗੀ 'ਚ ਆਪ ਸਿੱਖਣੀਆਂ ਪੈਂਦੀਆਂ ਨੇ, ਦੂਸਰਿਆਂ ਤੋਂ ਵੇਖ ਕੇ ਸਿੱਖਣੀਆਂ ਪੈਂਦੀਆਂ ਨੇ। ਸਬਰ ਕਰਦੇ ਰਹੋ, ਪਰ ਨਾਲ ਦੀ ਨਾਲ ਤੁਹਾਡੇ ਯਤਨ ਜਾਰੀ ਰਹਿਣ, ਅਤੇ ਉਸ ਸਮੇਂ ਦੇ ਦਰਮਿਆਨ ਜਿਹੜਾ ਤੁਸੀਂ ਢਿੱਡ ਭਰਨਾ, ਉਹ ਤੁਹਾਡੀ ਸਮਝ ਬੂਝ ਆ ਕਿ ਉਸ ਸਮੇਂ ਦੇ ਦਰਮਿਆਨ ਜੋ ਰਾਸ਼ਨ ਪਾਣੀ ਆ ਉਹ ਤੁਸੀਂ ਇੱਧਰੋਂ ਉੱਧਰੋਂ ਜੋ ਉਸ ਸਮੇਂ ਉਪਲਬਧ ਆ ਉਸ ਪਾਸੇ ਨੂੰ ਤੁਹਾਡੇ ਯਤਨ ਜਾਰੀ ਰਹਿਣ, ਅਤੇ ਨਾਲ ਤੁਹਾਡਾ ਖਿਆਲ ਰਹੇ, ਤੁਹਾਡਾ ਧਿਆਨ ਰਹੇ ਉਸ ਟੀਚੇ ਦੇ ਵੱਲ ਨੂੰ ਜਿਹੜੇ ਟੀਚੇ ਨੂੰ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ, ਜਿਹੜੇ ਟੀਚੇ ਨੂੰ ਤੁਸੀਂ ਸਰ ਕਰਨਾ ਚਾਹੁੰਦੇ ਹੋ।
ਜੇ ਤੂੰ ਅੰਬ ਖਾਣਾ ਚਾਹੁੰਦਾ ਤਾਂ ਇੱਧਰ ਉੱਧਰ ਹੋਰ ਫਲ ਫਰੂਟ ਹੋਰ ਖਾਣੇ ਦਾਣੇ ਖਾਂਦੇ ਹਾਂ, ਤੇਰਾ ਧਿਆਨ ਅੰਬ ਵੱਲ ਰਵੇ ਜ਼ਰੂਰ ਕਿ ਹਾਂ ਹੁਣ ਸ਼ਾਇਦ ਪੱਕਣ 'ਤੇ ਆ, ਹੁਣ ਸ਼ਾਇਦ ਪੱਕ ਚੱਲਿਆ, ਹੁਣ ਮੇਰੇ ਮਤਲਬ ਦਾ। ਜੇ ਤੂੰ ਬਿਲਕੁਲ ਹੀ ਬੇਧਿਆਨ ਨਾ ਹੋ ਕੇ ਕਿਸੇ ਹੋਰ ਪਾਸੇ ਲੱਗਾ ਰਵੇਂ ਤਾਂ ਤਾਂ ਵੀ ਤੈਨੂੰ ਤੇਰੇ ਮਨ 'ਚ ਆਇਆ ਫਲ ਨਹੀਂ ਮਿਲਣਾ, ਚਾਹੇ ਉਸ ਤੋਂ ਵਧੇਰੇ ਵੀ ਕੁਛ ਲੈ ਆਓ, ਪਰ ਧਿਆਨ ਬੰਦੇ ਦਾ ਉਸੇ 'ਚ ਹੀ ਰਹਿੰਦਾ। ਉਸ ਤੋਂ ਵਧੀਆ ਚਾਹੇ ਚਾਹੇ ਮਿਲ ਜੇ, ਪਰ ਜਿਹੜੀ ਚੀਜ਼ ਤੁਹਾਡੀ ਨੀਤ ਦੇ ਵਿੱਚ ਹੋਵੇ ਉਸ ਪਾਸੇ ਨੂੰ ਧਿਆਨ ਬੰਦੇ ਦਾ ਹਮੇਸ਼ਾ ਰਹਿੰਦਾ ਕਿ ਉਹ ਤਾਂ ਨਹੀਂ ਨਾ ਮਿਲਿਆ। ਇਸ ਕਰਕੇ ਜੋ ਤੁਹਾਡਾ ਮਨ 'ਚ ਆਇਆ ਵਾ ਉੱਧਰ ਵੀ ਤੁਹਾਡਾ ਖਿਆਲ ਰਹੇ, ਧਿਆਨ ਰਹੇ, ਉੱਧਰ ਵੀ ਸੋਝੀ ਰਹੇ, ਅਤੇ ਨਾਲ ਜਿਹੜਾ ਸਮਾਂ ਚੱਲ ਰਿਹਾ ਉਹ ਸਮੇਂ ਦੇ ਦਰਮਿਆਨ ਵੀ ਤੁਹਾਡੇ ਹੱਥ ਪੈਰ ਜ਼ਰੂਰ ਚੱਲਦੇ ਰਹਿਣ, ਯਾਨੀ ਕਿ ਯਤਨ ਤੁਹਾਡੇ ਜ਼ਰੂਰ ਜਾਰੀ ਰਹਿਣ। ਜੇ ਆਪਾਂ ਬਿਲਕੁਲ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ ਕਿ ਹਾਂ ਕਿਸੇ ਨੇ ਕਿਹਾ ਸੀ ਸਬਰ ਰੱਖ ਜ਼ਰੂਰ ਤੈਨੂੰ ਫਲ ਮਿਲੂਗਾ, ਤਾਂ ਫਿਰ ਉਹ ਸਮਾਂ ਸ਼ਾਇਦ ਕਦੀ ਨਾ ਆਵੇ ਜਦੋਂ ਤੁਹਾਨੂੰ ਤੁਹਾਡੇ ਮਨ 'ਚ ਆਇਆ ਫਲ ਮਿਲੇ, ਕਿਉਂਕਿ ਉਸ ਸਬਰ ਦੇ ਵਿੱਚੋਂ ਤੁਹਾਡੀ ਮਿਹਨਤ ਮਿਸਿੰਗ ਹੋਊਗੀ, ਤੁਹਾਡੇ ਯਤਨ ਮਿਸਿੰਗ ਹੋਣਗੇ, ਤੁਹਾਡੀ ਸੂਝਬੂਝ ਮਿਸਿੰਗ ਹੋਊਗੀ। ਸੋ ਤੇਰੇ ਜਾਂ ਤੇਰੀ ਕਹਾਣੀ ਦੇ ਵਿੱਚ ਤੇਰੀ ਮਿਹਨਤ ਮਿਸ ਹੈ, ਕੋਸ਼ਿਸ਼ ਕਰਕੇ ਉਸ ਪਾਸੇ ਨੂੰ ਤੂੰ ਆਪਣੀ ਮਿਹਨਤ ਜਾਰੀ ਰੱਖ ਅਤੇ ਫਿਰ ਸਬਰ ਦਾ ਫਲ ਤੈਨੂੰ ਜ਼ਰੂਰ ਮਿਲੂਗਾ। ਪਰ ਨਾਲ ਦੀ ਨਾਲ ਇਹ ਵੀ ਚੀਜ਼ ਯਾਦ ਰੱਖਣ ਵਾਲੀ ਹੈ ਕਿ ਲੋੜ ਤੋਂ ਵਧੇਰੇ ਜੇ ਆਪਾਂ ਇੰਤਜ਼ਾਰ ਕਰ ਲਿਆ, ਲੋੜ ਤੋਂ ਵਧੇਰੇ ਜੇ ਆਪਾਂ ਸਬਰ ਕਰ ਲਿਆ, ਤਾਂ ਫਿਰ ਉਹ ਫਲ ਸ਼ਾਇਦ ਪੱਕ ਕੇ ਵੈਸੇ ਹੀ ਗਲ ਜੇ, ਉਹ ਵੈਸੇ ਤੁਹਾਡੇ ਮਤਲਬ ਦਾ ਨਾ ਰਹੇ। ਇਹ ਨਹੀਂ ਵੀ ਜ਼ਿੰਦਗੀ ਦੇ ਵਿੱਚ ਉੱਦਾਂ ਦੇ ਮੌਕੇ ਦੁਬਾਰਾ ਨਹੀਂ ਆਉਂਦੇ, ਬਿਲਕੁਲ ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਆਪਾਂ ਜੇ ਵੇਖੀਏ ਤਾਂ ਜਿੱਦਾਂ ਮੰਨ ਲਓ ਅੰਬ ਆ ਅਤੇ ਉਹ ਅਗਲੇ ਸੀਜ਼ਨ ਫਿਰ ਲੱਗ ਜਾਣੇ, ਪਰ ਉਹਦੇ ਲਈ ਫਿਰ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਊਗਾ। ਉਨੀ ਦੇਰ ਤੱਕ ਇੰਤਜ਼ਾਰ ਕਰਨ ਦੇ ਨਾਲੋਂ ਚੰਗਾ ਬੰਦਾ ਆਪਣੀ ਸਮਝ ਬੂਝ ਵਰਤੇ, ਸਾਰੇ ਪਾਸੇ ਧਿਆਨ ਰੱਖੇ, ਆਪਣੀ ਜ਼ਿੰਦਗੀ ਦੇ ਵਿੱਚ ਸੰਤੁਲਨ ਬਣਾ ਕੇ ਰੱਖੇ, ਬੈਲੈਂਸ ਬਣਾ ਕੇ ਰੱਖੇ, ਮਿਹਨਤ ਵੀ ਚੱਲਦੀ ਰਹੇ, ਮਿਹਨਤ ਦੇ ਨਾਲ ਨਾਲ ਤੁਹਾਡੀ ਸੋਝੀ ਵੀ ਕੰਮ ਕਰੇ। ਆਸ ਪਾਸ ਕੀ ਵਾਪਰ ਰਿਹਾ, ਦੂਸਰੇ ਕੀ ਕਰ ਰਹੇ ਨੇ, ਕਿਹੜੀ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ, ਕੀ ਉਹ ਸਹੀ ਕਰ ਰਹੇ ਨੇ, ਗਲਤ ਕਰ ਰਹੇ ਨੇ, ਉਹਨਾਂ ਤੋਂ ਬਲਹਿਦਾ ਤੁਹਾਡੇ ਕੀ ਟੀਚੇ ਨੇ, ਕਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ। ਕਈ ਵਾਰ ਕਹਿ ਦਿੱਤਾ ਜਾਂਦਾ ਕਿ ਕਿਸੇ ਇੱਕ ਚੀਜ਼ ਦੇ ਉੱਤੇ ਕੇਂਦਰਿਤ ਹੋ ਕੇ ਤੁਸੀਂ ਜੇ ਕਰੋ ਤਾਂ ਉਹ ਤੁਹਾਨੂੰ ਜ਼ਰੂਰ ਮਿਲ ਜਾਂਦੀ ਹੈ, ਪਰ ਇਹ ਵੀ ਪੂਰਾ ਸੱਚ ਨਹੀਂ। ਇੱਕ ਚੀਜ਼ ਦੇ ਉੱਤੇ ਕੇਂਦਰਿਤ ਰਹਿੰਦੇ ਆ, ਆਸ ਪਾਸ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਖਿਆਲ ਤੁਹਾਨੂੰ ਰੱਖਣਾ ਹੀ ਪੈਂਦਾ, ਚਾਹੇ ਉਹ ਤੁਹਾਡਾ ਮੁੱਖ ਟੀਚਾ ਨਾ ਹੋਣ, ਪਰ ਫਿਰ ਵੀ ਆਸ ਪਾਸ ਦੀ ਸੋਝੀ ਤੁਹਾਨੂੰ ਜ਼ਰੂਰ ਰੱਖਣੀ ਪੈਂਦੀ ਹੈ। ਸੋ ਆਓ ਫਿਰ ਅੱਜ ਆਪਾਂ ਆਸ ਪਾਸ ਦੀ ਸੋਝੀ ਰੱਖ ਕੇ ਅੱਗੇ ਵੱਧਦੇ ਹਾਂ, ਆਪਣੇ ਟੀਚਿਆਂ ਦੇ ਉੱਤੇ ਡਟੇ ਰਹੋ, ਜੋ ਵੀ ਤੁਹਾਡੇ ਏਮ ਨੇ ਉਹਨਾਂ ਦੇ ਉੱਤੇ ਡਟੇ ਰਹੋ, ਅਤੇ ਜਾਂ ਫਿਰ ਡੋਰੀਆਂ ਹੀ ਉਹਦੇ ਉੱਤੇ ਸੁੱਟ ਦਿਉ, ਜਿਹਨੇ ਪੈਦਾ ਕੀਤਾ ਉਹਨੇ ਤੁਹਾਡੇ ਲਈ ਜ਼ਰੂਰ ਕੁਛ ਬਿਹਤਰ ਸੋਚਿਆ ਹੋਊਗਾ, ਪਰ ਜਦੋਂ ਮੌਕਾ ਮਿਲੇ ਉਦੋਂ ਉਹ ਫਲ ਤੁਸੀਂ ਤੋੜ ਕੇ ਖਾ ਜ਼ਰੂਰ ਸਕਦੇ ਹੋ। ਇਹ ਨਹੀਂ ਕਿ ਆਪਾਂ ਇੰਨਾ ਹੀ ਅੰਧ ਵਿਸ਼ਵਾਸ ਕਰ ਛੱਡੀਏ ਕਿ ਹੁਣ ਉਹ ਤੋੜ ਕੇ ਕੋਈ ਸਾਡੇ ਘਰ ਵੀ ਦੇ ਜੂਗਾ, ਇੰਨੀ ਕੁ ਮਿਹਨਤ ਤਾਂ ਜ਼ਰੂਰ ਬਣਦੀ ਹੈ, ਇੰਨੀ ਕੁ ਤਾਂ ਸੋਝੀ ਸਾਨੂੰ ਆਸ ਪਾਸ ਦੀ ਜ਼ਰੂਰ ਰੱਖਣੀ ਪਊਗੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਾਲ ਚਲਾਈ ਨੂੰ
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360422 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਆ ਉਹ ਇੱਕ ਪਾਸੇ ਰੱਖ ਕੇ ਅਤੇ ਆਪਾਂ ਹੱਸੀਏ ਹਸਾਈਏ ਅੱਜ ਦੇ ਹਫ਼ਤੇ ਦੇ ਸਫ਼ਰ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਵਧੀਆ ਬਣਾਈਏ ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਬਿਲਕੁਲ, ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਨਾ ਤਾਂ ਦਿਨ ਬੜਾ ਹੀ ਸੋਹਣਾ ਜਾਂਦਾ ਹੈ, ਅਤੇ ਜਦੋਂ ਸ਼ੁਰੂਆਤ ਬੱਚਿਆਂ ਦੇ ਹਾਸੇ ਠੱਠੇ ਨਾਲ ਹੋਏ ਤਾਂ ਫਿਰ ਕਿਆ ਹੀ ਬਾਤ ਆ। ਅਤੇ ਆਓ ਬਿਨਾਂ ਕਿਸੇ ਵੇਟ ਦੇ ਕਰਦੇ ਹਾਂ ਬੱਚਿਆਂ ਨੂੰ ਰੈਡੀ ਅਤੇ ਕਰਦੇ ਸੁਣਦੇ ਹਾਂ ਉਹਨਾਂ ਤੋਂ ਜੋਕਸ, ਬੁਝਾਰਤ ਅਤੇ ਬੜਾ ਕੁਛ।
0: ਬਿਲਕੁਲ ਜੀ, ਐਵੇਂ ਨਜਾਇਜ਼ ਆਪਾਂ ਹੱਸਦੇ ਬੁਰੇ ਲੱਗਦੇ ਹਾਂ ਅਤੇ ਜਦੋਂ ਬੱਚੇ ਹਸਾਉਣ ਲਈ ਹੋਣ ਨਾਲ ਹੱਸਣ ਲਈ ਹੋਣ ਤਾਂ ਫਿਰ ਸਾਨੂੰ ਇੱਕ ਰੀਜ਼ਨ ਮਿਲ ਜਾਂਦਾ, ਆਪਾਂ ਉਹ ਫਿਰ ਇਹ ਰੀਜ਼ਨ ਨਾਲ ਆਪਾਂ ਪਿਆਰਾ ਜਿਹਾ ਰੀਜ਼ਨ ਜੋੜਦੇ ਹਾਂ ਅਤੇ ਹੱਸਦੇ ਹਾਂ। ਅਤੇ ਜਸ ਜੀ, ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ।
1: ਤੇਗ ਜਦੋਂ ਬੋਲਦੀ ਹੈ ਨਾ ਇੱਕ ਅਲੱਗ ਆਪਾਂ ਨੂੰ ਵੀ ਇੱਕ ਐਨਰਜੀ ਜੀ ਮਿਲਦੀ ਹੈ, ਬੜਾ ਪਿਆਰਾ ਬੋਲਦੇ ਹੋ ਤੁਸੀਂ।
2: ਥੈਂਕ ਯੂ।
0: ਇਦਾਂ ਕੌਣ ਬੋਲਦਾ ਘਰ ਚ, ਕੀ ਕਹਿੰਦੇ ਹੁੰਦੇ, ਕਿਹਦੇ ਵਾਂਗੂ ਗੱਲਾਂ ਕਰਦੀ ਹੈ?
2: ਮੰਮੀ।
0: ਮੰਮੀ ਤੇ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ।
1: ਹਾਂਜੀ।
0: ਓਕੇ।
2: ਕਿਹੜੀ ਚੀਜ਼ ਹੁੰਦੀ ਹੈ ਜਿਹਦੇ ਕੋਲ ਦੰਦ ਹੁੰਦੇ ਨੇ ਪਰ ਵੱਜਦੀ ਨਹੀਂ ਹੈਗੀ?
0: ਅੱਛਾ, ਦੰਦ ਹੁੰਦੇ ਪਰ ਵੱਢਦੀ ਨਹੀਂ ਆ। ਦੰਦ ਹੁੰਦੇ ਨੇ ਪਰ ਵੱਢਦੀ ਨਹੀਂ ਆ। ਓਕੇ, ਕਿਹੜੀ ਚੀਜ਼ ਆ ਦੱਸੋ ਵੀ, ਕਿਹੜੀ ਚੀਜ਼?
1: ਓਹੋ,
0: ਕਿਹੜੀ ਚੀਜ਼ ਆ?
1: ਸਵੇਰੇ ਸਵੇਰੇ ਹੀ ਚੱਕਰ।
0: ਨਕਲੀ ਦੰਦ? ਨਕਲੀ ਦੰਦ? ਨਕਲੀ ਦੰਦ
2: ਨਹੀਂ,
1: ਕੋਈ ਚੀਜ਼ ਹੈ ਉਹ, ਹੈ ਨਾ? ਹਿੰਟ ਦੋ ਥੋੜਾ ਜਿਹਾ।

0: ਇੰਨੀ ਦੇਰ ਚ ਸੁਖਵਿੰਦਰ ਆਂਟੀ ਉੱਠ ਜੇ
1: ਸਾਰੇ ਯੂਜ਼ ਕਰਦੇ ਹੁੰਦੇ ਨੇ ਸਵੇਰੇ ਸਵੇਰੇ
0: ਬ੍ਰਸ਼ ਕੰਘੀ ਕਰੋ ਰੋਂਦੇ ਨੇ ਬੱਚੇ
2: ਨਹੀਂ ਬ੍ਰਸ਼ ਦੇ ਦੰਦ ਥੋੜੀ ਹੁੰਦੇ ਆ ਕੰਘੀ ਦੇ ਦੰਦ ਹੁੰਦੇ ਆ
0: ਵਾਹ
2: ਹੈ ਨਾ ਤੇ
0: ਇਹ ਬੁਝਾਰਤ ਤੇ ਜੋਕ ਵਾਲੀ ਹੋ ਗਈ
2: ਹਾਂ
1: ਪਰ ਉਹ ਨਵੀਂ ਪੰਜਾਬੀ ਟੀਚਰ ਜਿਹੜੀ ਸੀ ਉਹ ਕੰਨਾਂ ਤੇ ਪੈ ਲੱਗੀ ਜਦੋਂ ਆਪਾਂ ਨੂੰ ਆਉਂਦੀ ਸੀ ਲਾਵਾਂ ਤੱਕ ਸਰ ਲਗਵਾ ਤੇਰਾ ਸਾਰੇ ਨੂੰ ਆਉਂਦਾ ਸੀ ਪਰ ਕੰਨਾਂ ਤੱਕ ਪਰ ਕੰਨਾਂ ਫੇਰ ਤੱਕ ਪਹੁੰਚਾ ਤਾ
2: ਸਾਰੇ ਇੰਟੈਲੀਜੈਂਟ ਬੱਚੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
0: ਸਤਿ ਸ਼੍ਰੀ ਅਕਾਲ ਮੰਨਤ ਫਤਿਹ
2: ਅੱਛਾ ਫਿਰ ਮੰਨਤ ਨੇ ਦੱਸੀ ਆ ਤੂੰ
0: ਮੰਨਤ ਮੈਨੂੰ ਮੈਸੇਜ ਕਰ ਦਿੰਦੀ ਮੈਂ ਵੀ ਬ੍ਰਸ਼ ਕਰੀ ਜਾਂਦੀ ਸੀ
2: ਆਹੋ ਹੈ ਹੈ ਐਡੀ ਤੂੰ ਇੰਟੈਲੀਜੈਂਟ ਕੁੜੀਏ ਪਾਪਾ ਨੂੰ ਐਮ ਏ ਪਾਸ ਕੁੜੀ ਮਿਲ ਗਈ
0: ਫਿਰ ਫਤਿਹ ਨੇ ਤਾਂ ਪੀ ਐਚ ਡੀ ਵਾਲੀ ਲੱਭ ਲਈ
2: ਯੇ ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ
1: ਹਾਂਜੀ
2: ਓਕੇ ਤੇ ਅੱਜ ਜਾ ਰਹੇ ਵਾਪਸ
1: ਹਾਂਜੀ ਇੱਕ ਚੀਜ਼ ਮੈਨੂੰ ਜਮਾ ਨੀ ਪਸੰਦ ਸੀਗੀ ਛੁੱਟੀਆਂ ਦੀ
2: ਕਿਹੜੀ
0: ਕੀ
1: ਮਾਊਂਟ ਬੁਲਾ ਜਿਹੜਾ ਸੀ ਨਾ ਉਹ ਘੱਟੋ ਘੱਟ ਸਨੋ ਭਰ ਦੇਣਾ ਆਪ ਬਣਾ ਕੇ ਮਾੜੀ ਜੀ ਉਹ ਇੰਨੀ ਕੁ 100 ਗ੍ਰਾਮ ਸੀ
0: 100 ਗ੍ਰਾਮ ਤਾਂ ਹੀ ਤੇ ਅਸੀਂ ਨੀ ਗਏ ਮੰਨਤ ਨੇ ਮੈਨੂੰ ਸਲਾਹ ਦੇ ਦਿੱਤੀ ਕਿ ਉੱਥੇ ਭਰਪੂਰ ਫੈ ਨੀ ਟਾਈਮ ਵੇਸਟ ਮਨੀ ਵੇਸਟ
2: ਹੁਣ ਤੇ ਬੱਚੇ ਵਾਪਸ ਸਕੂਲ ਚਲ ਗਏ ਨੀ
0: ਐਂ ਬਿਮਾਰ ਕਰੀਏ
2: ਹੁਣ ਕਿਹਨੇ ਜਾਣਾ ਹੁਣ ਤੇ ਤੁਹਾਡੀ ਮੰਨ ਲਈ ਸਾਰਿਆਂ
0: ਜਬ ਕਿਹੜੀ ਚੀਜ਼ ਬੈਸਟ ਹੋਈ ਤੁਹਾਡੀ ਛੁੱਟੀਆਂ ਦੇ ਵਿੱਚ ਸਭ ਤੋਂ ਬੈਸਟ
2: ਮੰਨਤ ਪੂਰੀ ਸ਼ਕੀਨੋ ਆ ਪੂਰੀਆਂ ਚੀਜ਼ਾਂ ਰੱਖਦੀ ਹੈ ਫੈਸ਼ਨ ਫੈਸ਼ਨ ਵਾਲੀਆਂ
0: ਇਹ ਤੇ ਹੈ
2: ਨੇਲ ਪੋਲਿਸ਼ ਲਾਈ ਹੁੰਦੀ ਇਹਨੇ ਪੂਰੀ ਪਰਸ ਪੁਰਸ ਪਾਇਆ ਹੁੰਦਾ ਵਾ ਸਾਈਡ ਤੇ ਇਹਦੇ ਪਛਾਣੀ ਨੀ ਜਾਂਦੀ
0: ਮੈਨੂੰ ਤੇ ਇੰਨਾ ਜੈਲਸ ਫੀਲ ਕਰਾਇਆ ਮੰਨਤ ਫਤਿਹ ਨੇ
2: ਹੈ ਮੰਨਤ
0: ਮੈਂ ਛੁੱਟੀ ਮਾਰ ਲਈ ਤੁਸੀਂ ਤੇ ਬਾਜੀ ਮਾਰ ਲਈ ਹੈ ਮੰਨਤ
2: ਮੰਨਤ ਫਿਰ ਖਿਆਲ ਰੱਖਦੀ ਨਾ ਚਾਰ ਸਫੇਰੇ ਪਰਸ ਚ ਪਾਈ ਫਿਰਦੀ ਸਾਰਾ ਹਿਸਾਬ ਤਾਬ ਲੈ ਕੇ ਕੀ ਸੁਣਾਓਗੇ ਫਿਰ
0: ਕੀ ਅੱਜ ਖਾਸ
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
2: ਹਾਂਜੀ
1: ਨਾਲੇ ਚੁਟਕਲੇ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਦੱਸਣਾ
0: ਅੱਛਾ
1: ਦੇਖ ਲੋ ਮੈਂ ਇੰਨੀ ਵੱਡੀ ਹੋ ਗਈ ਹੁਣ ਪ੍ਰੈਪ ਤੋਂ ਲੈ ਕੇ ਹੁਣ ਪ੍ਰਾਇਮਰੀ ਸਕੂਲ ਤੱਕ ਕਿ ਹੁਣ ਸਾਡੇ ਜਿਹੜਾ ਡਿਜੀਟਲ ਟੈਕਨੋਲੋਜੀ ਦਾ ਕੋਰਸ ਸੀਗਾ ਪ੍ਰਾਇਮਰੀ ਸਕੂਲ ਦਾ ਉਹ ਸਾਰਾ ਖਤਮ ਹੋ ਗਿਆ ਹੁਣ ਬਾਕੀ ਪ੍ਰਾਇਮਰੀ ਸਕੂਲ ਦੇ ਲਈ
2: ਫਿਰ
1: ਮੈਂ
2: ਤੇ ਕਹਿੰਦਾ ਇੰਗਲਿਸ਼ ਵੀ ਖਤਮ ਹੋਵੇ ਤੇ ਕੱਲੀਆਂ ਕੱਲੀਆਂ ਪੋਇਮਾਂ ਪਾਇਮਾਂ ਜਿਹੀਆਂ ਮੰਨਤ ਲਿਖੇ ਕਹਾਣੀਆਂ ਲਿਖੇ
0: ਬਸ
2: ਪਿੱਛੇ ਲਾਈਨ ਬੜੀ ਲੰਮੀ ਆ
0: ਬਾਕੀ ਬਹੁਤ ਬੱਚੇ ਸਾਰੇ ਦੇ ਸਕੂਲ
1: ਜਵੈਲਰ ਟੀਨਾ ਨੂੰ ਤੁਸੀਂ ਰੋਜ਼ ਆ ਜਾਂਦੇ ਹੋ ਪਰ ਤੁਸੀਂ ਕੁਛ ਲੈਂਦੇ ਹੈ ਨੀ ਗਹਿਣੇ ਗੁਣੇ ਦੇਖ ਕੇ ਆਈ ਚਲ ਜਾਂਦੇ ਹੋ ਮੈਂ ਲੈਣੇ ਤਾਂ ਹੈ ਬਸ ਤੁਹਾਡਾ ਧਿਆਨ ਨੀ ਹੁੰਦਾ ਜਵੈਲਰ
0: ਹੱਥ ਦੀ ਸਫਾਈ
2: ਧੁਨਾ ਸਾਹਿਬ ਚੁੱਕ ਕੇ ਲੈ ਜਾਂਦੀ ਕੁੜੀ ਪਰ ਜਵੈਲਰ ਇੱਦਾਂ ਨੀ ਜਾਣ ਦਿੰਦੇ ਮਨ ਤਾਂ
1: ਤੁਹਾਡੀਆਂ
2: ਛੁੱਟੀਆਂ ਕਿੱਦਾਂ ਰਹੀਆਂ ਫਿਰ
1: ਬਹੁਤ ਵਧੀਆ
2: ਕੀਤਾ ਫਿਰ ਇੰਜੋਏ ਬਰਫਾਂ ਤੇ ਠੰਡ ਨੀ ਨਾ ਲੱਗਦੀ ਸਿਰ ਕਿੱਡਾ ਨਿੱਘਾ ਰਹਿੰਦਾ
0: ਸੋਹਣਾ ਹੀ ਬੜਾ ਲੱਗ ਰਿਹਾ ਸੀ ਪੱਗ ਬੰਨ
2: ਕੇ ਕੰਨ ਵੀ ਪੀੜ ਹੁੰਦੇ ਆ ਹੌਲੀ ਹੌਲੀ ਹਟ ਜਾਣੇ
1: ਹੁਣ ਮੈਂ ਪੱਗ ਬੰਨਣ ਲੱਗ ਜਾਣੀ ਆ ਤੇ ਫਿਰ ਪਾਪਾ ਵੀ ਬੰਨਣ ਲੱਗ ਜਾਣਗੇ ਕਿ ਮੈਂ ਚਾਹੁੰਦਾ ਪਾਪਾ ਬੰਨਣ ਲੱਗ ਜਾਣ
2: ਵੈਰੀ ਨਾਈਸ ਵੈਰੀ ਨਾਈਸ ਬਾਤੀ ਤੇ ਬੜਾ ਬੀਬਾ ਬੰਦਾ ਜਾਂਦਾ ਯਾਰ ਤੈਨੂੰ ਇੰਨਾ ਮਜ਼ਾ ਆਇਆ ਪੱਗ ਬੰਨ ਕੇ
1: ਹਾਂ
2: ਗੁੱਡ ਗੁੱਡ ਗੁੱਡ
1: ਹਾਂਜੀ
2: ਗੁੱਡ ਫਿਰ ਨਾਲੇ ਗਜ਼ਿਲੀਅਨ ਹਟ ਜਾਏਗਾ ਫਿਰ
1: ਨਹੀਂ ਜਨਨ ਪਿੰਡੀ ਪਿੰਡੀ
0: ਇਹ ਨਹੀਂ ਬਖਸ਼ਦਾ
2: ਉਹ ਸਰਦਾਰ ਬੰਦਾ ਇਹਦਾ ਫਾਈਨ ਦਿੰਦਾ ਚੰਗਾ ਲੱਗਦਾ
1: ਮੰਮੀ
2: ਤੇ ਤੁਹਾਡੇ ਲਈ ਲੱਡੂ ਵੱਟਦੀ ਹੈ ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗਾ ਇੱਕ ਬਜ਼ੁਰਗ
0: ਲੱਗਦਾ ਆਪ ਬਣਾ ਰਿਹਾ ਹੁਣੇ
1: ਮੈਂ ਚਿੱਟਾ ਵਾਂ ਪਰ ਦੁੱਧ ਨਹੀਂ ਮੈਂ ਬਾਲ ਖਾਣਾ ਪਰ ਸੱਪ ਨਹੀਂ
2: ਆਹਾਂ ਮੈਂ ਚਿੱਟਾ ਪਰ ਦੁੱਧ ਨਹੀਂ
0: ਮੈਂ ਵਾਲ ਖਾਂਦਾ
2: ਵਾਲ ਖਾਣਾ ਪਰ ਸੱਪ ਨਹੀਂ
0: ਇਹ ਤੇ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਐਗਜ਼ਾਮ ਦੇ ਵਿੱਚ ਹੁੰਦਾ ਨਾ ਇਹਦਾ ਆਨਸਰ ਤੇ ਆਂਦਾ ਹੈ ਆਂਦਾ ਹੈ ਪਰ ਆ ਨਹੀਂ ਰਿਹਾ
2: ਵਾਲ ਖਾ ਕੇ ਇਦਾਂ ਇਦਾਂ ਠਾਣ ਆਉਂਦੀ ਆ ਜਦੋਂ ਥੱਲੇ ਨੂੰ ਚੋਂਦੀ ਵਾਲ ਖਾ
0: ਡਿੱਗ ਵੀ ਜਾਂਦੀ
2: ਸਪੈਸ਼ਲੀ ਦੀਵਾਲੀ ਤੇ ਜਿਹੜੀਆਂ ਆਉਂਦੀਆਂ
1: ਤੁਹਾਡੇ
2: ਮੰਮਾ ਨੇ
1: ਬੱਬਲ
2: ਪਤਾ ਨਹੀਂ ਤੁਹਾਡੇ ਮੰਮਾ ਨੇ ਆਨਸਰ ਭੇਜਿਆ ਯਾਰ ਆਈ ਡੋਂਟ ਨੋ
0: ਇਹ ਮੈਨੂੰ ਲੱਗਦਾ ਮੰਨਤ ਨੇ ਆਪਣੀ ਵਾਚ ਤੋਂ ਕੱਢਤਾ ਮੈਸੇਜ
2: ਹਾਂ
0: ਸਾਡੀ ਥੋੜੀ ਨਾ ਗਲਤੀ
1: ਹੈ
2: ਹੁਣ ਨਹੀਂ ਕਰਦਾ ਫਾਈਨ
0: ਤੁਸੀਂ ਆਪ ਕਹਿ ਕੇ ਲੈਂਦੇ
2: ਜਿਹਨੇ ਆਨਸਰ ਦਿੱਤਾ ਉਹਨੂੰ ਹੈ ਨਾ
0: ਤੁਸੀਂ ਦਿੱਤਾ
2: ਮੈਂ ਥੋੜੀ ਮੈਂ ਤਾਂ ਪੜ੍ਹ ਕੇ ਦੱਸਿਆ ਬਸ ਪਤਾ ਬੰਦਾ ਕਿਸੇ ਪਾਸੇ ਮਤਲਬ ਬਹਿਣ ਹੀ ਨਹੀਂ ਦਿੰਦਾ ਗੱਲ ਨੂੰ ਥੈਂਕ ਯੂ ਸਤਿ ਸ੍ਰੀ ਅਕਾਲ ਸ਼੍ਰੇਆ ਤੁਸੀਂ ਆਉਣੇ ਰਹੋ
0: ਜਿਹੜਾ
2: ਇਦਾਂ ਬੋਲਦਾ ਨਾ ਉਹਨੂੰ ਤੇ ਓਦਾਂ ਹੀ ਕੋਈ ਫਰਾਕ ਲੈ ਦਿੰਦਾ ਹੈਨਾ
1: ਹਾਂਜੀ
2: ਹਾਂਜੀ
0: ਅੱਜ ਤੇ ਸ਼੍ਰੇਆ ਐਕਸਾਈਟਮੈਂਟ ਹੀ ਬੜੀ ਹੋਣੀ ਸਕੂਲ ਸਟਾਰਟ ਹੋ ਰਿਹਾ
1: ਹਾਂਜੀ ਸਕੂਲ ਸਟਾਰਟ ਹੋ ਗਈ ਬੱਲੇ ਬੱਲੇ ਸ਼ਵਾ
2: ਸ਼ਵਾ ਅੱਜ ਤੇ ਨਿਆਣਿਆਂ ਦੀਆਂ ਨਾ ਗੱਲਾਂ ਹੀ ਵੱਖਰੀਆਂ ਵਾ ਇਹ ਇੱਕ ਬੇਨਤੀ ਹੈ ਜੀ ਜੇ ਤੁਸੀਂ ਸੁਣ ਰਹੇ ਹੋ ਤੇ ਮਾਫੀ ਚਾਹੁੰਦੇ ਹਾਂ ਵਟਸਐਪ ਕਾਲ ਨਹੀਂ ਆਪਾਂ ਲੈ ਪਾਵਾਂਗੇ ਤੁਹਾਨੂੰ ਰੈਗੂਲਰ ਕਾਲ ਹੀ ਕਰਨੀ ਪਊਗੀ ਪਰ ਉਹਦੇ ਲਈ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਹਲੇ ਲਾਈਨਾਂ ਸਾਰੀਆਂ ਬਿਜ਼ੀ ਨੇ ਅਤੇ ਮੈਂ ਨਹੀਂ ਤੁਹਾਡੀ ਕਾਲ ਪਿੱਕ ਕਰ ਪਾਊਂਗਾ ਹਾਂਜੀ ਸ਼੍ਰੇਆ ਕੀ ਸੁਣਾਓਗੇ ਪੁੱਤ ਹਾਂਜੀ ਹਾਂਜੀ ਹਾਂਜੀ ਹਾਂਜੀ
1: ਮੈਂ ਤੇ ਵਿਲੇ ਦੇ ਆਈਸਕ੍ਰੀਮ ਖਾਧੀ ਚੋਰੀ ਚੋਰੀ ਮੰਮੀ ਦੇਖ ਲਿਆ
2: ਅੱਛਾ
1: ਅੱਛਾ
2: ਫੂਟੀ ਵੇਖ ਕੇ ਆਯੋ ਤੁਹਾਡੀ ਕਿਹੜੀ
1: ਕਿਹੜੀ
2: ਫੇਵਰੇਟ ਟੀਮ ਤੁਹਾਡੀ ਮੈਲਬਨ ਕਿਹੜੀ ਮੈਲਬਨ ਦੀ ਕਿਹੜੀ ਟੀਮ ਨਾਰਥ ਮੈਲਬਨ
1: ਮੈਲਬਨ
2: ਅੱਛਾ ਜਿਹੜੀ ਮੈਲਬਨ ਆ ਮੈਲਬਨ ਦੀਆਂ ਕਿੰਨੀਆਂ ਟੀਮਾਂ ਨੇ ਜਿਹੜੀ ਮੈਲਬਨ ਆ ਜਿਹਦਾ ਨਾਮ ਉਹ
1: ਹਾਂਜੀ
2: ਓਕੇ ਤੇ ਕਿਹਦੇ ਨਾਲ ਹੀ ਮੈਚ
1: ਰਿਚ ਮੈਨ
2: ਰਿਚ ਵਿੰਡ ਵੀ ਤੇ ਮੈਲਬਨ ਦੀ ਆ
1: ਸਾਤੀ ਆਪਣੀ ਆਪਣੀ ਟੀਮ ਜਿੱਤ ਗਈ
2: ਅੱਛਾ ਤੁਹਾਡੀ ਟੀਮ ਜਿੱਤ ਗਈ ਓਕੇ ਠੀਕ ਆ
0: ਠੀਕ ਆ
2: ਥੈਂਕ ਯੂ ਤੇ ਵੀਰਾ
0: ਥੈਂਕ ਯੂ
1: ਅਸੀਸ ਨਾਲ ਗੱਲ ਕਰ ਦੋ
2: ਹਾਂਜੀ ਹਾਂਜੀ ਲਿਆਓ ਕਰੀਏ
1: ਸਾਸੀ ਕਾ ਮਾਲੂ ਬਿੱਲੀ
2: ਸਾਸਰੀ ਕਾਲ ਮਾਨੂ ਬਿੱਲੀ ਕੀ ਹਾਲ ਆ
1: ਠੀਕ ਹੈ
2: ਕੀ ਕਰਦੇ ਸੀ
1: ਚਾਹ ਪੀ ਕੇ ਆਏ
2: ਹਾਂ ਚਾਹ ਪੀ ਆਏ ਭਾਈ ਤੁਸੀਂ ਸੁਣਾਓ ਤੁਸੀਂ ਕੀ ਖਾ ਕੇ ਆਏ ਹੋ
0: ਆਈਸਕ੍ਰੀਮ
1: ਚਾਹ ਨਾ ਕੀ ਕਾਇਆ ਤੁਸੀਂ
2: ਚਾਹ ਨਾ ਪਿੰਨੀ
1: ਗੁੱਡ
0: ਗੁੱਡ ਗੁੱਡ
2: ਤੁਸੀਂ ਕੀ ਖਾਦਾ
1: ਤੁਦੂ ਦੇ ਬਸ
2: ਓਹੋ ਤੁਦੂ
1: ਬਦਾਮ ਦੁੱਦੂ
2: ਹਾਂ
1: ਨੁੱਟੀ ਗੇਨ
2: ਓਏ ਨੁੱਟੀ ਗੇਨ ਬੱਲੇ ਬੱਲੇ ਬੱਲੇ ਇੰਨਾ ਕੁਛ
0: ਬੋਡੀ ਬਣ ਰਹੀ ਹੈ ਨਿਊਟ੍ਰੀਗੇਨ ਖਾ ਕੇ
2: ਕੀ ਸੁਣਾਓਗੇ ਫਿਰ
0: ਹਾਂਜੀ
1: ਬੁਜਾਰਟ
2: ਓਕੇ ਕਿਹੜੀ
1: ਬਜੀਰਤ
2: ਹਾਂਜੀ ਬਜੀਰਤ ਹਾਂਜੀ
1: ਕਿਹੜੀ ਚੀਜ਼ੇ ਇਹ ਸਾਰੇ ਪਾਸੇ ਜਾਂਦੀ ਸਾਰੇ ਪਾਸੇ
0: ਸਾਰੇ ਪਾਸੇ ਅੱਛਾ
2: ਕਿਹੜੀ ਚੀਜ਼ ਜਿਹੜੀ ਸਾਰੇ ਪਾਸੇ ਜਾਂਦੀ ਆ
1: ਹਾਂਜੀ
2: ਸਾਰੇ ਪਾਸੇ ਜਾਂਦੀ ਆ ਓ ਓ ਸਾਰੇ ਹੀ ਪਾਸੇ ਜਾਂਦੀ ਆ ਬਹੁਤ ਨਹੀਂ ਹੈ ਵੀਰਾ
1: ਕੀ ਕਿਹਾ ਸੀ
2: ਸਾਰੇ ਹੀ ਪਾਸੇ ਜਾਂਦੀ ਆ ਯਾਰ ਇਹ ਕਿਹੜੀ ਚੀਜ਼ ਹੋ ਗਈ ਇਹ ਦੌੜ ਦੌੜ ਕੇ ਜਾਂਦੀ ਆ ਹੈ
1: ਹਾਂਜੀ
2: ਨਜ਼ਰ ਹਵਾ
0: ਹਵਾ ਹੋ ਸਕਦੀ ਹੈ
1: ਹਾਂਜੀ
2: ਓਕੇ ਹਾਂਜੀ ਕੀ ਹੀ ਪਹਿਲਾਂ ਮੰਮੀ ਵੱਲ ਵੇਖਣਾ ਪੈਂਦਾ ਥੈਂਕ ਯੂ ਵੀਰਾ ਜੀ
1: ਇੱਕ ਬੋਲ ਹੈਗੀ ਬੋਲ
2: ਉਹ ਕੱਲ ਸੁਣਾਓ ਉਹ ਕੱਲ ਸੁਣਾਓ ਯੁਵਰਾਜ
0: ਤੁਹਾਡੇ ਤਾਂ ਪੱਕਾ ਹੀ ਨਹੀਂ ਸ਼ੁਰੂ ਹੋਏ ਹੋਣੇ ਸਕੂਲ
2: ਨਹੀਂ ਹੋ
3: ਗਏ ਮੇਰੇ ਪਿਛਲੇ ਵੀਕ ਹੋ ਗਏ ਸੀ
0: ਫੋਰ ਅ ਚੇਂਜ
2: ਹਾਂ ਇਹਨਾਂ ਦੇ ਤੇ ਨਜ਼ਾਰੇ ਆ ਤੇ
0: ਹਾਂਜੀ ਹਾਂਜੀ ਕੀ ਸੁਣਾਓਗੇ
3: ਇੱਕ ਚੁਟਕਲਾ
2: ਹਾਂਜੀ
3: ਬਸ 'ਚ ਇੱਕ ਟਿਕਟਰ ਹੁੰਦਾ ਕੰਡਕਟਰ ਤੇ ਇੱਕ ਪਹਿਲਵਾਨ ਚੜ੍ਹਦਾ ਤੇ ਕੰਡਕਟਰ ਕਹਿੰਦਾ ਚਲੋ ਮੈਨੂੰ ਟਿਕਟ ਦੋ ਕਿੱਥੇ ਤੱਕ ਜਾਣਾ ਤੁਸੀਂ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਨੂੰ ਟਿਕਟ ਦੀ ਨੀ ਲੋੜ ਤੇ ਕੰਡਕਟਰ ਹੁੰਦਾ ਸੁੱਕਾ ਜਿਹਾ ਤੇ ਪਹਿਲਵਾਨ ਇੰਨਾ ਸਟਰੋਂਗ ਤੇ ਕੰਡਕਟਰ ਡਰ ਜਾਂਦਾ ਕਹਿੰਦਾ ਚਲ ਕੋਈ ਨੀ ਤੇ ਪਹਿਲਵਾਨ ਆਏ ਆਉਂਦਾ ਹੀ ਰਹਿੰਦਾ ਹਰ ਰੋਜ਼ ਚੜ ਜਾਂਦਾ ਤੇ ਹਰ ਰੋਜ਼ ਆਈ ਕਹਿੰਦਾ ਵੀ ਆਪਾਂ ਨੂੰ ਟਿਕਟ ਦੀ ਲੋੜ ਨੀ ਤੇ ਕੰਡਕਟਰ ਕਹਿੰਦਾ ਵੀ ਇਹਦਾ ਕੁਛ ਕਰਨਾ ਪੈਣਾ ਤੇ ਫਿਰ ਉਹ ਜਿਮ ਲੱਗ ਜਾਂਦਾ ਤਿੰਨ ਮਹੀਨੇ ਬਾਅਦ ਉਹ ਵਧੀਆ ਵਧੀਆ ਬੋਡੀ ਬਣਾ ਕੇ ਫਿਰ ਆਉਂਦਾ ਤੇ ਪਹਿਲਵਾਨ ਚੜਦਾ ਮਾਰਨਿੰਗ ਚ ਤੇ ਕੰਡਕਟਰ ਪੁੱਛਦਾ ਟਿਕਟ ਦੋ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਨੂੰ ਟਿਕਟ ਦੀ ਲੋੜ ਨੀ ਕੰਡਕਟਰ ਕਹਿੰਦਾ ਨਹੀਂ ਨਹੀਂ ਅੱਜ ਤਾਂ ਟਿਕਟ ਲੈਣੀ ਪਊਗੀ ਤੁਸੀਂ ਦੱਸੋ ਕਿੱਥੇ ਜਾਣਾ ਤੇ ਪਹਿਲਵਾਨ ਕਹਿੰਦਾ ਮੈਨੂੰ ਟਿਕਟ ਦੀ ਕੀ ਲੋੜ ਆ ਮੇਰੇ ਕੋਲ ਤਾਂ ਪਾਸ ਹੈਗਾ
2: ਚਲੋ ਵਧੀਆ ਇਸੇ ਬਹਾਨੇ ਤਿੰਨਾਂ ਮਹੀਨੇ ਚ ਸਰੀਰ ਬਣ ਗਿਆ
1: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
2: ਹਾਂਜੀ ਆਪਾਂ ਵੀ ਠੀਕ ਆ ਭਾਜੀ
0: ਹੋ ਗਏ ਰੈਡੀ ਸਕੂਲ ਲਈ
1: ਹਾਂਜੀ ਤੇ ਮੈਂ ਕੱਲ ਇੱਕ ਬਰਥਡੇ ਪਾਰਟੀ ਤੇ ਗਿਆ ਸੀ ਮੇਰੇ ਪਾਪਾ ਦੇ ਦੋਸਤ ਦੀ ਬਰਥਡੇ ਪਾਰਟੀ ਸੀਗੀ ਫਿਰ ਉਹਨਾਂ ਨੇ ਮੇਰੀ ਪਾਪਾ ਨੂੰ ਤੇ ਮੈਨੂੰ ਮੇਰੀ ਦੀਦੀ ਨੂੰ ਤੇ ਮੰਮਾ ਨੂੰ ਵੀ ਬੁਲਾਇਆ ਸੀ ਤੇ ਮਾਮੂ ਨੂੰ ਵੀ ਬੁਲਾਇਆ ਸੀ ਇਸ ਲਈ ਆਪਾਂ ਸਾਰੇ ਗਏ ਸੀਗੇ ਤੇ ਮੈਂ ਤੇ ਮੇਰੀ ਦੀਦੀ ਨੇ ਉੱਥੇ ਇੱਕ ਭੰਗੜਾ ਦੀ ਪਰਫੋਰਮੈਂਸ ਵੀ ਕੀਤੀ
2: ਗੁੱਡ ਗੁੱਡ ਗੁੱਡ ਫਿਰ ਟਰਨ ਗਿਫਟ ਵੀ ਮਿਲਿਆ ਫਿਰ
1: ਨਹੀਂ ਹਾਂ ਨਹੀਂ
2: ਯਾਰ ਇਹ ਕਿਹੜੀ ਪਾਰਟੀ ਹੋਈ ਫਿਰ
0: ਉਹ ਤੇ ਅੰਕਲ ਦਾ ਬਰਥਡੇ ਸੀ ਨਾ ਹੁਣ ਉਹ ਕੀ ਰਿਟਰਨ ਗਿਫਟ ਦੇਣਗੇ
2: ਆ ਤੇ ਅੰਕਲ ਹੋਰ ਵੱਡਾ ਦੇਂਦੇ ਗਿਫਟ
1: ਨਹੀਂ ਦੋ ਬਰਥਡੇ ਸੀਗੇ ਇੱਕ ਅੰਕਲ ਦਾ ਸੀ 50th ਤੇ ਇੱਕ ਉਹਨਾਂ ਦੇ ਬੇਟੇ ਦਾ ਸੀ
2: ਦੇਖਿਆ ਨਿਕਲ ਆਈ ਨਾ ਵਿੱਚੋਂ ਗੱਲ ਕੋਈ ਨਾ ਕੋਈ ਕੀ ਸੁਣਾਓਗੇ
0: ਹਾਂਜੀ
1: ਇੱਕ ਚੁਟਕਲਾ ਇੱਕ ਵਾਰੀ ਇੱਕ ਬੱਚੀ ਬਹੁਤ ਸ਼ਰਾਰਤੀ ਹੁੰਦੀ ਹੈ ਤੇ ਉਹ ਪਾਪਾ ਨੂੰ ਪੁੱਛਦੀ ਆ ਵੀ ਪਾਪਾ ਤੁਹਾਡੇ ਇੰਨੇ ਵਾਲ ਚਿੱਟੇ ਕਿਉਂ ਆ ਤੇ ਫਿਰ ਉਹਦੇ ਪਾਪਾ ਉਹਨੂੰ ਚੁੱਪ ਕਰਾਉਣ ਲਈ ਮਜ਼ਾਕ ਕਰਦਾ ਵੀ ਮੇਰੇ ਜਦੋਂ ਵੀ ਤੂੰ ਇੱਕ ਸ਼ਰਾਰਤ ਕਰਦੀ ਆ ਮੇਰਾ ਇੱਕ ਵਾਲ ਚਿੱਟਾ ਹੋ ਜਾਂਦਾ ਤੇ ਫਿਰ ਬੱਚੀ ਕਹਿੰਦੀ ਅੱਛਾ ਹੁਣ ਮੈਨੂੰ ਪਤਾ ਲੱਗਿਆ ਵੀ ਦਾਦੀ ਦੇ ਸਾਰੇ ਵਾਲ ਚਿੱਟੇ
0: ਕਿਉਂ
2: ਆ ਨੀ ਪੰਗਾ ਲੈਣਾ
0: ਥੈਂਕ ਯੂ ਯੁਵਰਾਜ ਹੈਵ ਅ ਨਾਈਸ ਡੇ
2: ਥੈਂਕ ਯੂ ਯੁਵਰਾਜ ਤੇ ਨੈਕਸਟ ਅਨਾਹ ਤੁਸੀਂ ਆਉਂਦੇ ਰਹੋ
0: ਚਾਹ ਪੀ ਲਈ
2: ਥੈਂਕ ਯੂ ਤੁਸੀਂ ਕੀ ਖਾਧਾ आवाज खराब होगी पुत्र, दोबारा बोलियो।
4: मैं रोटी खादी ते दूध पीता नाल।
2: अच्छा, रोटी दे नाल दूध, की पाया दूध च?
4: केसर ते शक्कर।
2: ओए ओए ओए ओए ओए ओए ओए, सवेरे सवेरे केसर ना तो फिर ठंडा लगनो अड़ गई है।
4: मैं तो मेरी दीदी ने आज तानू कुछ सुनाना है।
2: ओके, हाँ जी हाँ जी, प्लीज।
5: सश्रीकाल अंकल जी ते आंटी जी।
2: सश्रीकाल,
0: ਤੁਹਾਡਾ ਕੀ ਨਾਮ
5: ਹੈ? ਹਰਗੁਣ ਕੌਰ।
0: ਸਤਿ ਸ਼੍ਰੀ ਅਕਾਲ ਹਰਗੁਣ,
2: ਅੱਜ ਤੇ ਟਾਈਮ ਨਾਲ ਹੀ ਉੱਠਣਾ ਪੈ ਗਿਆ ਹਰਗੁਣ। ਉਹ ਰਜਾਈ ਰਜਾਈ ਮਿਸ ਕਰਦੀ ਹੋਣੀ ਆ, ਅੱਜ ਉੱਠ ਕੇ ਇੱਦਾਂ ਨਹੀਂ ਲੱਗਾ ਵੀ ਐਵੇਂ ਨਹੀਂ ਉੱਠੀ ਦਾ ਨਾ, ਉੱਠੀ ਪੈਂਦੇ। ਚੰਗੀ ਗੱਲ, ਅੱਜ ਤੇ ਚੰਗਾ ਹੀ ਕੀਤਾ। ਜਦੋਂ ਬੰਦਾ ਉੱਠ ਪੈਂਦਾ ਨਾ, ਫਿਰ ਪੜੇ ਪਰੇ ਪਈ ਰਜਾਈ ਤੇ ਗੁੱਸਾ ਜਿਹਾ ਚੜਦਾ ਰਹਿੰਦਾ। ਕੀ ਸੁਣਾਓਗੇ ਫਿਰ ਅੱਜ? ਕੀ ਲਿਆ ਦੋਵੇਂ ਭੈਣਾਂ?
5: ਸਪੈਸ਼ਲ ਆ ਕੁਛ।
2: ਓਕੇ, ਸਪੈਸ਼ਲ, ਸੁਪਰ ਸਪੈਸ਼ਲ ਸੌਂਗ
5: ਰੇਡੀਓ। ਹਾਂਜੀ, 1674 AM ਸਮਾਂ ਹੋ ਚੁੱਕਾ ਹੈ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ, ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਨ ਸੁਣਾਉਣ ਦਾ ਸਮਾਂ ਹੋ ਚੁੱਕਾ ਹੈ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਤੇ ਬੁਝਾਰਤਾਂ ਸੁਣਦੇ ਹਾਂ ਤੇ ਹੱਸਦੇ ਹਾਂ। ਅੱਜ ਦੇ ਦਿਨ ਨੂੰ ਆਪਾਂ ਥੋੜਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ, ਹੱਸ ਹੱਸ ਕੇ ਠੰਡ ਵੀ ਆਪਾਂ ਦੂਰ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਠ ਗਏ ਹੋਗੇ, ਸਾਡੇ ਨਾਲ ਜੁੜ ਚੁੱਕੇ ਹੋਗੇ ਤੇ ਹੱਸਣ ਦੇ ਲਈ ਤਿਆਰ ਬੈਠੇ ਹੋਗੇ। ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਤੇ ਫਰਕ ਪੈਂਦਾ ਹੈ ਕਿ ਆਪਾਂ ਹੱਸਣਾ ਹੈ ਕਿ ਨਹੀਂ ਹੱਸਣਾ। ਤੇ ਸਵੇਰੇ ਸਵੇਰੇ ਜ਼ਰੂਰ ਭਾਈ ਹੱਸਦਿਆ ਕਰੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਰਣਜੋਤ ਅੰਕਲ ਜੀ ਤੇ ਯਾ ਸ਼ਾਂਤੀ ਜੀ।
0: ਵੈਰੀ ਨਾਈਸ,
2: ਵੈਰੀ ਨਾਈਸ ਅਰਗੁਣ। ਤੂੰ ਤੇ ਕੁੜੀਆ ਸਾਡੇ ਨਾਲੋਂ ਵੀ ਬਿਹਤਰ ਆਰਜੇ ਬਣ ਗਈ। ਤੂੰ ਤੇ
0: ਅੰਕਲ ਦੀ ਸਕ੍ਰਿਪਟ ਲੈ ਲਈ,
2: ਤੂੰ ਤੇ ਸਾਡੇ ਨਾਲੋਂ ਵੀ ਵਧੀਆ ਕਰਤਾ।
0: ਬਹੁਤ ਸੋਹਣਾ
2: ਹੈ, ਵੈਰੀ ਇੰਟੈਲੀਜੈਂਟ।
5: ਥੈਂਕ ਯੂ।
0: ਕਿੰਨੇ ਸਾਲ ਦੇ ਹੋ ਤੁਸੀਂ?
5: ਮੈਂ 13।
0: ਓਕੇ,
4: ਮੂਰਖ ਬਣਨ ਦੇ ਦੋ ਤਰੀਕੇ ਹਨ, ਝੂਠ ਨੂੰ ਸੱਚ ਮੰਨ ਕੇ ਚੱਲਣਾ ਤੇ ਸੱਚ ਨੂੰ ਸੱਚ ਮੰਨਣ ਤੋਂ ਮੁੱਕਰ ਜਾਣਾ। ਇਸਦਾ ਮੀਨਿੰਗ ਹੈ ਕਿ ਕੁਝ ਲੋਕ ਝੂਠ ਨੂੰ ਸੱਚ ਮੰਨ ਕੇ ਚੱਲਦੇ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਤੇ ਇਸ ਕਰਕੇ ਉਹ ਮੂਰਖ ਬਣ ਜਾਂਦੇ ਹਨ।
2: ਹਾਂਜੀ ਆਰਜੇ ਜੀ, ਦੱਸੋ।
0: ਸਾਡੀ ਤੇ ਤੁਸੀਂ ਛੁੱਟੀ ਕਰਾਤੀ ਹੈ,
2: ਅਸੀਂ ਤਾਂ ਵਰਕ ਫਰੋਮ ਹੋਮ ਤੇ ਆ। ਹੈ,
0: ਥੈਂਕ ਯੂ।
2: ਆ ਕੀਤਾ ਤੁਸੀਂ ਆਪਣਾ ਹਰਗੁਣ, ਵਰਕ ਫਰੋਮ ਹੋਮ ਆਇਆ, ਘਰੇ ਕਰ ਲਾਂਗੇ ਆਪਾਂ। ਥੈਂਕ ਯੂ ਪੁੱਤੋ, ਤੁਸੀਂ ਬਹੁਤ ਸੋਹਣਾ ਕੀਤਾ। ਆਸੀਸ ਕੌਰ, ਰਜਾਈ ਤੋਂ ਬਿਨਾ।
4: ਸਤਿ
2: ਸ੍ਰੀ ਅਕਾਲ
0: ਆਸੀਸ ਕੌਰ ਜੀ, ਕੀ ਹਾਲ ਚਾਲ ਹੈ?
4: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
2: ਵਧੀਆ
0: ਵਧੀਆ। ਅੱਜ ਤੇ ਐਕਸਾਈਟਮੈਂਟ ਅਲੱਗ ਹੀ ਹੋਣਾ ਹੈ ਨਾ?
4: ਮੈਨੂੰ ਮੈਂ ਬਹੁਤ ਐਕਸਾਈਟਡ ਲੱਗੂਗੀ ਇਹ ਦਿਨ ਨਿਊ ਟਰਮ ਦਾ, ਫਿਰ ਮੇਰਾ ਹਾਫ
6: ਹੋਰ ਰਹਿ ਗਿਆ ਸਕੂਲ ਕਰਨ ਲਈ, ਫਿਰ ਛੁੱਟੀਆਂ ਹੋਣਗੀਆਂ, ਫਿਰ ਅਸੀਂ ਇੰਡੀਆ ਜਾਵਾਂਗੇ।
0: ਹੁਣੇ ਤੇ ਛੁੱਟੀਆਂ ਮੁੱਕੀਆਂ, ਫਿਰ ਛੁੱਟੀਆਂ ਹੋਣਗੀਆਂ।
2: ਠੰਡੀ ਹੋ ਗਈ ਹੋਵੇ, ਤੁਸੀਂ ਨਿਕਲ ਆਯੋ ਨਾ।
6: ਮੇਰੀ ਮੰਮਾ ਦੀ ਧੋਣ ਦੁਖੂ, ਫੇਰ ਉਹ ਲੈਂਦੇ।
2: ਅੱਛਾ ਅੱਛਾ, ਤੁਸੀਂ ਨੀ ਲੈਂਦੇ? ਓਕੇ, ਤੇ ਫਿਰ ਤੇ ਰਜਾਈ ਵੈਸੇ ਕੱਲੀ ਰਹਿ ਗਈ।
0: ਤੁਸੀਂ ਵੀ ਉੱਠੋ।
6: ਨਹੀਂ, ਸਰਾਣੇ ਵੀ ਬੈੱਡ ਤੇ ਆ, ਸਰਾਣੇ ਵੀ ਟ੍ਰਾਈ ਦੇ ਕੋਲ ਹੈ।
2: ਅੱਛਾ, ਉੱਤੇ ਰੱਖੇ ਆ। ਓਕੇ,
0: ਕੁਛ ਇੱਕ ਟੈਡੀ ਬੇਅਰ ਵੀ ਹੋਣਾ ਹੈ। ਹੈ,
6: ਉਹਨਾਂ ਗਰਮ ਰੱਖ
2: ਰਿਹਾ। ਉਹਨਾਂ ਗਰਮ ਰੱਖ ਰਿਹਾ। ਆਹੋ, ਪਰ ਜਾਈ ਦੇ ਨਾਲ ਗੱਲਾਂ ਕਰਨ ਨੂੰ ਵੀ ਕੋਈ ਚਾਹੀਦਾ ਨਾ।
0: ਹੋਰ ਕੀ,
6: ਸਾਨੂੰ ਪਤਾ ਅੱਜ ਮੈਂ ਰਾਤ ਨੂੰ ਉੱਠ ਗਈ ਸੀ ਮਾਰਨਿੰਗ 6:30।
0: ਅੱਛਾ,
6: 6:30 6:7
2: ਅੱਛਾ, ਫਿਰ ਕੀ ਕੀਤਾ?
0: 6:30 ਰਾਤ ਸੀਗੀ ਨਾ।
6: ਅਸੀਂ ਪਹਿਲਾਂ ਉੱਠ ਕੇ ਦੀਵੀ ਦਾ ਤੇ ਨਾਨਾ ਜੀ ਸੌ ਰਹੇ ਸੀ, ਪਾਪਾ ਜੌਬ ਗਏ, ਮੰਮਾ ਨਾ ਰਹੇ ਸੀ, ਮੈਂ ਉੱਠੀ ਸੀ।
2: ਅੱਛਾ, ਫਿਰ ਤੁਸੀਂ ਕੀ ਕੀਤਾ ਉੱਠ ਕੇ?
6: ਮਤਲਬ ਮੈਂ ਅੱਜ 3rd person ਉੱਠੀ ਸੀ। ਨੋਰਮਲੀ ਮੈਂ ਦੀਵੀ ਤੋਂ ਪਹਿਲਾਂ ਉੱਠਦੀ, ਬਟ ਅੱਜ ਮੈਂ ਉਹ ਤੋਂ ਪਹਿਲਾਂ ਉੱਠੀ। ਨੋਰਮਲੀ ਮੈਂ ਦੀਵੀ ਤੋਂ ਬਾਅਦ ਉੱਠਦੀ।
2: ਅੱਜ ਤਾਂ ਫਸਟ ਆ ਗਏ ਤੁਸੀਂ।
6: ਹਾਂਜੀ।
2: ਅੱਜ ਫਿਰ ਕੀ ਮਿਲੂਗਾ? ਅੱਜ ਫਿਰ ਕੀ ਮਿਲੂਗਾ? ਅੱਜ ਫਿਰ ਮੰਮਾ ਕੋਲੋਂ ਪਹਿਲਾਂ ਉੱਠ ਪਏ ਤੁਸੀਂ?
6: ਉਹਨਾਂ ਨੇ ਕੁਛ ਨਹੀਂ ਦੇਣਾ, ਬਸ ਉਹ ਬਾਲੀ ਹੈਪੀ ਆ ਵੀ ਮੈਂ ਇੰਨੀ ਅਰਲੀ ਉੱਠੀ।
2: ਅੱਛਾ, ਹੈਪੀ ਨੇ। ਓਕੇ, ਪਰ ਤੁਸੀਂ ਤੇ ਤਾਂ ਉੱਠੇ ਨਾ ਵੀ ਤੁਸੀਂ ਐਕਸਾਈਟਿਡ ਹੋ ਅੱਜ ਸਕੂਲ ਜਾਣ ਲਈ।
6: ਯੈਸ, ਮੈਨੂੰ ਜਾ ਕੇ ਉਦੋਂ ਆ ਗਈ ਸੀ ਮੈਂ, ਕਿਆ ਮੈਂ ਉੱਠ ਗਈ।
2: ਓਕੇ
0: ਓਕੇ,
2: ਕੋਈ ਸੁਪਨਾ ਤੇ ਨਹੀਂ ਆਇਆ ਉੱਠਣ ਲੱਗਿਆ?
6: ਨਹੀਂ।
2: ਵੀ ਮੈਂ ਸਕੂਲ ਗਈ ਆ, ਉਹ ਇਹ ਬੈਗ ਬੜਾ ਭਾਰਾ ਵਾ, ਤੇ ਮੈਡਮ ਨੇ ਕਿਹਾ ਵਾਹ ਅਸੀਸ ਤੂੰ ਤੇ ਭਾਰਾ ਬੈਗ ਚੁੱਕਣ ਲੱਗ ਪਈ ਐ।
6: ਨੋ,
2: ਇਦਾਂ ਦਾ ਨਹੀਂ ਕੁਝ ਹੋਇਆ?
6: ਨਹੀਂ, ਇਹਨੂੰ ਕੋਈ ਸੁਪਨਾ ਨਹੀਂ ਆਇਆ।
2: ਅੱਛਾ, ਓਹੋ,
6: ਮੈਂ ਕਹੋ ਕਿ ਵਾਹਿਗੁਰੂ ਕਰਦੀ, ਮੈਨੂੰ ਸੁਪਨੇ ਹੀ ਨਹੀਂ ਆਉਂਦੇ।
2: ਓ, ਪਰ ਨਾਈਸ ਨਾਈਸ ਸੁਪਨੇ ਤੇ ਆ ਜਾਣੇ ਚਾਹੀਦੇ ਆ।
6: ਨਾਈਸ ਵੀ ਨਹੀਂ ਆਉਂਦੇ, ਬੈਡ ਵੀ ਨਹੀਂ ਆਉਂਦੇ।
2: ਆਹਾਂ,
0: ਅੱਛਾ,
2: ਸਾਰੇ ਬੱਚੇ ਕਰਿਆ ਕਰਨ, ਹੈ ਨਾ?
6: ਹਾਂਜੀ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ।
2: ਗੁੱਡ, ਤੁਸੀਂ ਦੱਸ ਹੀ ਦਿੱਤਾ ਕਿ ਕੋਰਾ ਜੰਮੇ ਹਾਂ, ਕਿੱਥੇ ਸੱਪ ਲੱਭਦੇ ਇੰਨੀ ਠੰਡ ਚ?
6: ਹਰੇ ਹਰੇ ਕਾ ਉੱਤੇ ਸੱਪ ਫੁੱਕਾ ਮਾਰਦਾ, ਹਰੇ ਹਰੇ ਕਾ ਉੱਤੇ ਸੱਪ ਫੁੱਕਾ ਮਾਰਦਾ, ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਬੱਲੇ ਬੱਲੇ ਬੱਲੇ ਬੱਲੇ ਬੱਲੇ ਚੱਗ ਗਰਨ ਜੀ ਯਸ ਪਿਤਾ ਜੀ,
2: ਨਾ ਨਾ ਨਾਰੇ ਨਾਰੇ ਨਾਰੇ, ਨਾ ਨਾ ਨਾ ਨਾ ਨਾਰੇ ਨਾਰੇ ਨਾਰੇ, ਨਾ ਨਾ ਨਾ ਨਾ ਨਾਰੇ ਨਾਰੇ ਨਾਰੇ। ਆ ਜੱਚੀ ਨਹੀਂ ਵੈਸੇ ਇਸ ਬੋਲੀ ਦੇ ਨਾਲ, ਨਾ ਨਾ ਨਾ ਨਾ ਨਾ ਨਹੀਂ ਜੱਚਦਾ ਇਹਦੇ ਨਾਲ।
0: ਵਧੀਆ ਹੈ ਨਾ, ਸਭ ਨੂੰ ਨਾ ਹੀ ਕਹਿ ਰਿਹਾ,
2: ਨਾ ਨਾ ਆ। ਹੋਰ ਇਹਦੇ ਨਾਲ ਤੇ ਫੂਫੂ ਜੱਚਦਾ।
6: ਅੱਜ ਮੈਂ ਆ, ਮੇਰੀ ਲਾਸਟ ਗੱਲ ਹੈ।
2: ਅੱਛਾ,
0: ਫਿਰ ਕਿੱਥੇ ਜਾ ਰਹੇ ਸੀ?
6: ਮੇਰੇ ਨਾਨਾ ਜੀ ਅੱਜ ਆਏ ਸੀ, ਅੱਜ ਉਹ ਥੋੜੇ ਦਿਨ ਪਹਿਲਾਂ ਆਏ ਸੀ ਤੇ ਫਿਰ ਅੱਜ ਉਹ ਮੇਰੇ ਨਾਲ ਆਏ, ਮੰਮਾ ਨਾਲ ਆਏ ਸੀ ਤਾਂ ਉਹ ਮੈਨੂੰ ਛੱਡ ਸਕਦੇ ਮੰਮਾ ਨਾਲ।
0: ਓਕੇ, ਇਹ ਤੇ ਬਹੁਤ ਵਧੀਆ ਗੱਲ ਹੈ।
2: ਇਹਦਾ ਕੀ ਮਤਲਬ ਹੋਇਆ?
1: ਮਤਲਬ ਨਥਿੰਗ।
0: ਤੁਸੀਂ ਕਿਹਾ ਕਿ ਲਾਸਟ ਗੱਲ ਹੈ ਤਾਂ ਅਸੀਂ
2: ਇਹਦਾ ਮਤਲਬ ਇਹ ਹੋਇਆ ਵੀ ਚੀ ਚੀ ਕਰਨ ਵਾਲੀ ਹੋ ਗਈ ਤੇਰੀ।
1: ਹਾਂ
2: ਹੂੰ ਨੋ ਨੋ ਕੀ ਥੈਂਕ ਯੂ ਸੀ, ਤੁਹਾਡਾ ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਪੁੱਤਰ,
0: ਹੱਸਦੇ
2: ਖੇਡਦੇ
1: ਰਹੋ।
2: ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ
1: ਸੀ ਟੁਮਾਰੋ,
2: ਸਤਿ ਸ੍ਰੀ ਅਕਾਲ, ਥੈਂਕ ਯੂ, ਟੁਮਾਰੋ ਟੁਮਾਰੋ। ਤੇ ਸਤਿ ਸ੍ਰੀ ਅਕਾਲ ਤਮਨੀ, ਤੁਸੀਂ ਆਉਂਦੇ ਰਹੋ। ਸਰਦਾਰ ਜੀ, ਇਹ ਨਾ ਆਂਟੀ ਕੋ ਪਛਾਣੇ ਨੀ ਜਾਂਦੇ, ਤੁਸੀਂ ਟ੍ਰਿਕ ਕਰ ਦਿੰਦੇ, ਤੁਸੀਂ ਟ੍ਰਿਕ ਕਰ ਦਿੰਦੇ ਜੇ।
0: ਮੈਂ ਕਈ ਵਾਰੀ ਇੰਨਾ ਢਿੱਲਾ ਢਿੱਲਾ ਐਸ਼ਲੀ ਨੀ ਬੋਲਦੀ।
2: ਨਹੀਂ, ਅਸੀਂ ਉਹ ਤੋਂ ਵੀ ਢਿੱਲੇ ਆ।
1: ਕੱਲ ਨੂੰ ਸਨੋ ਗਏ ਸੀ,
2: ਅੱਛਾ
1: ਬੈਰੋਰੈਟ ਗਏ ਸੀ।
2: ਓਕੇ, ਤੇ ਫਨ ਸੀ?
1: ਤੇ ਅਸੀਂ ਗਏ ਉੱਥੇ, ਅਸੀਂ ਖੇਡੇ ਉੱਥੇ, ਤੇ ਉੱਥੇ ਬਬਲ ਸੀ ਤੇ ਸਨੋ ਸੀ।
2: ਤੇ ਫਿਰ ਫਨ ਹੋਇਆ ਤੁਹਾਡਾ?
1: ਹਾਂਜੀ।
2: ਓਕੇ, ਖੂਬ ਇੰਜੋਏ ਕੀਤਾ?
1: ਮੈਂ,
2: ਅੱਛਾ ਮੈਂ, ਓਕੇ।
1: ਠੰਡ ਬੜੀ ਸੀ।
2: ਸੈਂਟਾ ਮਿਲਿਆ ਸੀ?
1: ਹਾਂਜੀ।
2: ਗੁੱਡ, ਉੱਥੇ ਤੇ ਬਹੁਤ ਫਨ ਹੁੰਦਾ ਨਾ?
1: ਹਾਂਜੀ।
2: ਕਿੰਨੇ ਕੁ ਲੋਕ ਸੀ?
1: ਥੋੜੀ
2: ਹੈ, ਥੋੜੇ ਹੀ। ਉਹ ਗਲੀ ਗਲੀ ਜੀ ਤੇ ਭਰੀ ਹੁੰਦੀ ਸਾਰੀ, ਉਹ ਤੇ ਸਾਰੀ ਗਲੀ ਭਰੀ ਭਰੀ ਹੁੰਦੀ ਆ। ਗੋਰੇ ਮਿਲੇ ਸੀ?
1: ਹਾਂਜੀ।
2: ਓਕੇ, ਕੀ ਕਹਿੰਦੇ ਸੀ?
0: ਸਰਦਾਰ ਜੀ ਬੱਲੇ ਬੱਲੇ,
1: ਸਾਡੇ ਨਾਲ ਫੋਟੋ ਖਿੱਚੋ।
2: ਅੱਛਾ, ਉਹ ਕਹਿੰਦੇ ਫੋਟੋ ਖਿੱਚੋ ਸਾਡੇ ਨਾਲ। ਓਹੋ,
1: ਹਾਂਜੀ।
2: ਤੇ ਤੁਸੀਂ ਕੋਟ ਪਾ ਕੇ ਗਏ ਸੀ ਉਦਾਂ ਹੀ?
1: ਮੈਂ ਪੈਂਟ ਪਾ ਕੇ ਗਏ, ਜੈਕਟ ਪਾ ਕੇ ਗਏ ਤੇ ਗਲਵਸ ਪਾ ਕੇ ਗਏ।
2: ਓਕੇ, ਕੈਂਟ ਵਾਲੀ ਟੌਰ ਕੱਢ ਕੇ ਗਏ ਹਨਾ?
1: ਹਾਂਜੀ।
2: ਮੁਸ਼ ਖੜੀ ਕੀਤੀ ਕਿ ਨਹੀਂ?
1: ਕੀਤੀ।
2: ਦਾੜੀ ਤੇਲ ਲਾਇਆ ਸੀ?
1: ਨਹੀਂ।
2: ਦਾੜੀ ਸੈੱਟ ਨਹੀਂ ਕੀਤੀ?
1: ਨਹੀਂ।
2: ਉਹ ਜਾਓ ਸਰਦਾਰ ਜੀ, ਦਾੜੀ ਦੂੜੀ ਸੈੱਟ ਕਰਕੇ ਜਾਣਾ ਸੀ।
1: ਹਾਂਜੀ,
2: ਹਾਂਜੀ।
0: ਨੈਕਸਟ ਟਾਈਮ
2: ਕੀ ਸੁਣਾਓਗੇ ਫਿਰ?
1: ਇੱਕ ਬੁਝਾਵਟ।
0: ਹਾਂਜੀ ਹਾਂਜੀ।
1: ਇੱਕ ਨਿੱਕਾ ਜਿਹਾ ਕਾਕਾ ਕਾਰ ਦਾ ਰਾਖਾ।
2: ਇਹ ਤੇ ਵੀਰਾ ਹੀ ਆ, ਜਦੋਂ ਸਾਰੇ ਜਾਣੇ ਵੀਰਾ ਵਾ ਇਹਨੂੰ, ਜਦੋਂ ਸਾਰੇ ਜਾਣੇ ਜਾਂਦੇ ਸਰਦਾਰ ਜੀ ਨੂੰ ਘਰ ਛੱਡ ਜਾਂਦੇ।
0: ਇਹ ਤੇ ਈਜ਼ੀ ਸੀ।
1: ਹਾਂਜੀ
2: ਹਾਂਜੀ ਹਾਂਜੀ, ਠੀਕ ਹੋ ਗਈ ਫਿਰ?
1: ਹਾਂਜੀ,
2: ਬਸ ਠੀਕ ਆ ਫਿਰ।
1: ਜਿੰਦਾਬਾਦ,
2: ਜਿੰਦਾਬਾਦ,
0: ਸ਼ਾਬਾ ਸ਼ਾਬਾ,
2: ਜੋ ਤੁਸੀਂ ਕਹਿਤਾ ਠੀਕ ਆ।
0: ਦੀਦੀਆਂ ਕਿੱਥੇ ਸਰਦਾਰ ਜੀ ਦੀ?
1: ਗੱਡੀ ਚ।
2: ਓਕੇ, ਕਿਹੜੀ ਦੀਦੀ ਨਾਲ ਗੱਲ ਕਰਾਓਗੇ?
1: ਵੱਡੀ ਦੀ ਐਕਚੁਅਲੀ ਛੋਟੀ ਦੀਦੀ।
2: ਕਿਹੜੀ ਲੜਦੀ ਹੈ ਜ਼ਿਆਦਾ? ਅੱਜ ਕਿਹੜੀ ਲੜੀ ਹੈ?
1: ਸ਼ਿਕਾ।
2: ਹਾਂ, ਸਤਿ ਸ਼੍ਰੀ ਅਕਾਲ
1: ਜੀ, ਅੰਕਲ ਜੀ,
2: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
1: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਭ ਠੀਕ ਹੈ, ਵਧੀਆ ਹੈ। ਹਾਂ ਜੀ,
2: ਠੰਡ ਤੇ ਨਹੀਂ ਲੱਗਦੀ?
1: ਨਹੀਂ।
2: ਓਹੋ,
0: ਬਹਿ ਗਏ ਗੱਡੀ ਚ?
7: ਹਾਂਜੀ ਅਸੀਂ ਸਕੂਲੇ ਪਹੁੰਚ ਗਏ।
2: ਸਕੂਲੇ ਪਹੁੰਚ ਗਏ, ਓਕੇ ਓਕੇ। ਠੰਡ ਤੇ ਨਹੀਂ ਆ?
7: ਨਹੀਂ।
2: ਓ ਤੁਹਾਨੂੰ ਪਤਾ ਅੱਜ ਨਾ ਸਵੇਰੇ ਇੱਕ ਕੁੜੀ ਨੂੰ ਇੰਨੀ ਠੰਡ ਲੱਗੀ ਉਹਦੀ ਗੁੱਤ ਤੇ ਖੜੀ ਹੋ ਗਈ ਤਾਂ ਨੂੰ। ਠੰਡ ਦੇ ਨਾਲ
0: ਆਕੜ ਗਈ।
2: ਠੰਡ ਬੜੀ ਸੀ ਨਾ,
7: ਠੰਡ ਇੰਨੀ ਜ਼ਿਆਦੀ ਵੀ ਨਹੀਂ ਹੈਗੀ
2: ਪਰ ਉਹਨੂੰ ਜ਼ਿਆਦੀ ਲੱਗੀ ਨਾ ਉਹਦੀ ਗੁੱਤ ਨੂੰ। ਉਹ ਤੁਹਾਡੇ ਤੋਂ ਅੱਧਾ ਘੰਟਾ ਪਹਿਲਾਂ ਗਈ ਹੈ ਸਕੂਲ।
7: ਦਾਦਾ ਨੇ ਜੁੱਲਾ ਪਾਇਆ।
2: ਜੁੱਲਾ ਪਾਇਆ?
7: ਅੱਛਾ। ਮੰਮਾ ਨੇ ਕੋਟ ਪਾਇਆ।
2: ਓਕੇ, ਤੇ ਤੁਸੀਂ ਕੀ ਪਾਇਆ?
7: ਜੈਕਟ, ਛੋਟੀ ਸਕੂਲੇ ਵਾਲੀ ਹੈਗੀ।
2: ਅੱਛਾ, ਸਕੂਲੇ ਵਾਲੀ ਜੈਕਟ। ਓਕੇ, ਨਾਈਸ। ਅੱਜ ਤੇ ਫਿਰ ਸੋਹਣੇ ਬਣ ਕੇ ਚੱਲੇ ਹੋ ਤੁਸੀਂ।
7: ਅੱਛਾ, ਮੰਮਾ ਨੇ ਕੋਟ ਪਾਇਆ ਮੋਟਾ।
2: ਅੱਛਾ, ਮੰਮਾ ਨੇ ਕੋਟ ਪਾਇਆ। ਓਕੇ ਓਕੇ, ਤੁਸੀਂ ਵੀ ਕੋਟ ਪਾ ਕੇ ਜਾਇਆ ਕਰੋ। ਹਾਂ, ਮੋਟਾ
7: ਮੈਨੂੰ ਫਿਰ ਗਰਮੀ ਲੱਗਦੀ।
2: ਅੱਛਾ, ਗਰਮੀ ਲੱਗਦੀ। ਓਕੇ, ਤੁਸੀਂ ਫਿਰ ਸਟਰੋਂਗ ਹੋ ਨਾ।
7: ਹਾਂਜੀ।
2: ਕੀ ਸੁਣਾਓਗੇ ਫਿਰ?
7: ਗੱਲਾਂ।
2: ਅੱਛਾ, ਗੱਲਾਂ ਹੀ ਆ ਕੇ ਆਪਣੇ ਕੋਲ।
0: ਕਿਵੇਂ ਰਿਹਾ ਤੁਸੀਂ, ਇੰਜੋਏ ਕੀਤਾ ਬੈਲਾ ਰਾਟ?
7: ਹਾਂਜੀ, ਕੱਲ ਆਈ ਮੀਨ ਪਰਸੋਂ ਉੱਥੇ ਲਾਈਟਸ ਸੀ ਤੇ ਸਨੋ ਸੀ, ਬਬਲਸ ਵਾਲੀ ਚੱਗ ਸੀ,
2: ਆਰਟੀਫੀਸ਼ਲ ਸਨੋ ਹੈ ਨਾ।
7: ਹਾਂਜੀ, ਬਿਕਾਜ਼ ਰੀਅਲ ਸਨੋ ਵੀ ਨਹੀਂ ਹੈਗੀ ਕਿਤੇ ਵੀ ਨਹੀਂ।
0: ਅੱਜ ਤੇ ਹੁਣ ਤੇ ਅਸਲੀ ਜਗ੍ਹਾ ਤੇ ਵੀ ਨਕਲੀ ਕਰੀ ਜਾ ਰਹੇ ਇੱਥੇ ਤੇ ਠੀਕ ਹੈ।
2: ਨਹੀਂ, ਉਹ ਦੂਸਰੇ ਪੈਂਦੇ ਨੇ ਜਿਹੜੀ ਬੈਲਟ ਜਿੰਨਾ ਹੋਰ ਵੀ ਜਾਣਾ ਕਿਸੇ ਨੇ ਤੇ ਇੱਥੇ
7: ਕ੍ਰਿਸਮਸ ਬੱਚਾ ਵੀ ਸੀ।
2: ਹਾਂਜੀ, ਬੱਚਾ ਵੀ ਹੁੰਦਾ ਤੇ ਇੱਥੇ ਕ੍ਰਿਸਮਸ ਮਨਾਉਂਦੇ ਆ ਜੁਲਾਈ ਦੇ ਵਿੱਚ।
7: ਨਲਕਾ ਵੀ?
2: ਅੱਛਾ, ਨਲਕਾ ਵੀ, ਪਾਣੀ ਵੀ ਕੱਢਦਾ ਸੀ?
7: ਹਾਂਜੀ।
2: ਹੂੰ,
7: ਇਹ ਅਸੀਂ ਉਹਦੇ ਨਾਲ ਹੱਥ ਧੋਤੇ।
2: ਅੱਛਾ, ਨਲਕੇ ਨਾਲ ਕਿ ਪਾਣੀ ਨਾਲ?
7: ਪਾਣੀ ਨਾਲ।
2: ਅੱਛਾ,
7: ਜਿਹੜਾ ਨਲਕੇ ਨਾਲ ਸੀ ਜਿਹੜੇ ਥੱਲੇ ਕਿਰਦੇ।
2: ਓਕੇ ਓਕੇ,
7: ਕਿਹੜੇ ਆ?
2: ਤੇ ਤੁਸੀਂ ਤੇ ਪਰ ਦਸਤਾਨੇ ਪਾ ਕੇ ਗਏ ਸੀ।
7: ਸਾਸਰੀਕਾਲ
2: ਪੁੱਤਰ, ਥੈਂਕ ਯੂ। ਹੈਲੋ ਵੱਡੀ ਦੀਦੀ,
7: ਅੰਕਲ ਜੀ ਤੇ ਆਂਟੀ ਜੀ,
2: ਸਾਸਰੀਕਾਲ।
0: ਕੀ ਹਾਲ ਚਾਲ ਨੇ?
7: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
2: ਸਾਡਾ ਠੀਕ ਆ।
0: ਕੀ ਲੈ ਕੇ ਜਾ ਰਹੇ ਹੋ ਅੱਜ ਲੰਚ ਚ?
2: ਭਿੰਡੀ,
7: ਰੋਟੀ, ਲੱਛਾ ਪਰੌਂਠਾ।
0: ਲੱਛਾ ਪਰੌਂਠਾ
2: ਭਿੰਡੀ ਨਾਲ?
7: ਨਹੀਂ,
2: ਹਾਂ
7: ਸੁੱਕੀ,
2: ਸੁੱਕੀ ਨਾਲ, ਉਹ ਲੂਣ ਜਵੈਣ।
7: ਹਾਂਜੀ।
2: ਓ ਗੁੱਡ ਗੁੱਡ ਗੁੱਡ ਗੁੱਡ ਗੁੱਡ,
0: ਵੈਰੀ ਨਾਈਸ।
2: ਤੇਰਾ ਭਿੰਡੀ ਦਾ ਕੀ ਹਾਲ ਹੈ?
7: ਸਾੜੀ
2: ਨਾ ਜਾਵੇ।
7: ਨਹੀਂ ਸਰਦੀ,
2: ਓਹਨੂੰ ਸਗੋਂ ਫ੍ਰੀਜ਼ਰ ਚ ਰੱਖੋ।
7: ਨਹੀਂ
0: ਕਰ ਦੋ,
2: ਭਿੰਡੀ ਆਸਾ ਰਾਮ ਦੋੜੀ।
7: ਵਿਆਹ ਤੋਂ ਪਹਿਲਾਂ ਉਹ ਰਿਲੈਕਸ ਕਰ ਲੂ, ਫਿਰ ਜੋ ਵਿਆਹ ਹੋਗਾ ਉਹਨੇ ਸਾਰੇ ਕੰਮ ਕਰਨੇ।
0: ਬੜੀ ਟੈਨਸ਼ਨ ਆ ਪੈਂਦੀ।
2: ਅੱਛਾ, ਭਿੰਡੀ ਕੰਮ ਕਰੂਗੀ ਸਾਰੇ? ਹਾਂ
7: ਹਾਂਜੀ, ਬਿਕੋਜ਼ ਅਮਰੂਦ ਨਹੀਂ ਕੁਛ ਕਰੂਗਾ।
2: ਹਾਂ, ਅੱਛਾ,
7: ਉਹ ਸਾਰੇ ਘਰ ਵਾਲੇ ਏਦਾਂ ਹੀ ਹੁੰਦੇ।
0: ਇਹ ਸਕ੍ਰਿਪਟ ਮੰਮਾ ਨੇ ਬਣਾ ਕੇ ਦਿੱਤੀ?
7: ਨਹੀਂ, ਹਾਂਜੀ,
0: ਆਈ ਮੀਨ ਹਾਂਜੀ।
2: ਅੱਛਾ, ਘਰ ਵਾਲੇ ਕੁਛ ਨੀ ਕਰਦੇ? ਹਾਂ,
0: ਸਾਰਾ ਕੰਮ ਮੰਮੀਆਂ ਕਰਦੀਆਂ ਨਾ।
7: ਘਰ ਵਾਲੇ ਲੇਜ਼ੀ ਹੁੰਦੇ, ਫੋਨ ਦੇਖਦੇ ਰੋਜ਼, ਸੁੱਤੇ ਹੁੰਦੇ।
2: ਓਹੋ,
0: ਹਫਤਾ ਹਫਤਾ ਟਰੱਕ ਐਵੇਂ ਚਲਾਉਂਦਾ ਕੋਈ?
2: ਤੇ ਟਰੱਕ ਕੌਣ ਚਲਾਉਂਦਾ ਫਿਰ?
7: ਦਾਦਾ।
2: ਅੱਛਾ, ਫਿਰ ਘਰ ਵਾਲੇ ਕੌਣ ਹੁੰਦੇ ਆ?
0: ਫੋਨ ਕੌਣ ਚਲਾਉਂਦਾ?
2: ਫੋਨ ਚਲਾਉਣ ਵਾਲੇ ਘਰ ਵਾਲੇ ਕਿਹੜੇ ਹੁੰਦੇ ਆ?
7: ਪਤਾ ਨਹੀਂ
2: ਉਹ ਬਾਕੀਆਂ ਦੇ ਜਿਹੜੇ ਹੁੰਦੇ ਆ ਨਾ, ਬਾਕੀਆਂ ਦੇ ਜਿਹੜੇ ਘਰ ਵਾਲੇ, ਬਾਕੀਆਂ ਦੇ ਡੈਡੀ ਲੇਜੀ ਹੁੰਦੇ ਆ ਹਨਾ,
7: ਤੇ ਡੈਡਾ ਸ਼ੀਸ਼ੇ ਵਾਲ ਦੇਖਦੇ ਹੁੰਦੇ ਰੋਜ, ਮੁੱਛਾ ਉੱਪਰ ਨੂੰ ਕਰਦੇ ਜਿਵੇਂ ਮੂਵੀ ਚ ਹੁੰਦੇ, ਮੁੱਛੇ ਨੂੰ ਵੱਟ ਦੇਣਾ।
2: ਤੁਸੀਂ ਨਾ ਛੱਡਿਆ ਕਰੋ ਕੋਈ ਗੱਲ ਦਾ, ਤੇਰੀ ਚੀ ਚੀ ਕਰ ਦੇਣੀ ਪਾਪਾ ਨੇ।
7: ਤੁਸੀਂ
2: ਕਿੰਨਾ ਚਿਰ ਲਾਉਂਦੇ ਹੋ?
7: Two minutes.
2: Okay.
0: Maggie toh bhi jaldi.
2: Very quick.
7: Haanji.
2: 2 minutes se tuhi uthde bhi nahi hone, awaaz dete hain.
7: Oh, main 5 minutes lande.
0: Badi chalaak hai.
7: Ye main ek bujharat sunani.
0: Haanji, haanji.
7: ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ?
2: ਅੱਛਾ, ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ।
7: ਹਾਂਜੀ,
2: ਇਹ ਕਿਹੜੀ ਚੀਜ਼ ਆ ਵੀ ਆਊਗੀ ਆਊਗੀ ਤੇ ਕਦੀ ਵੀ ਨਹੀਂ ਆਉਂਦੀ?
0: ਲੋਟਰੀ।
2: ਮਾਇਆ ਹੀ ਹੋ ਸਕਦੀ। ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ। ਯਾਦ ਆਤੀ ਹੈ ਮਗਰ ਆਤੀ ਨਹੀਂ। ਕੌਣ ਹੀ ਆਤੀ ਨਹੀਂ?
0: ਬਸ ਗਾਣਾ ਯਾਦ।
2: ਇਹਦੇ ਉੱਤੇ ਗਾਣਾ ਵੀ ਹੈਗਾ ਪਤਾ?
7: ਪੁਰਾਣੇ
2: ਵਾਲੇ
7: ਸਹੇਲੀਆਂ ਵਾਲੇ।
2: ਅੱਛਾ,
0: ਤੁਹਾਡਾ ਕੋਈ ਹੱਲ ਨੀ। ਮੈਨੂੰ ਪਤਾ ਨੀ ਇੱਦਾਂ ਲੱਗਦਾ ਕਿ ਮੰਮੀ ਮੰਮੀ ਦੇ ਨਾ ਅਲਫਾਜ ਆਪਣੇ ਤਰਫੋਂ ਬੋਲੀ ਜਾਂਦੀ। ਮੰਮੀ ਨੇ ਸਕ੍ਰਿਪਟ ਬਣਾ ਕੇ ਤੇ ਨੀ ਦਿੱਤੀ, ਆਈ ਆਈ ਬੋਲੋ
7: ਨਹੀਂ
0: ਸਭ ਕਾ ਬਦਲਾ ਲੇਗਾ ਤੇਰਾ ਫੈਸਲ।
7: ਨੋਟ ਰੱਖਦੇ ਹੁੰਦੇ ਜੋ ਵੀ ਮੰਮਾ ਤੇ ਡੈਡਾ ਕਰਦੇ,
2: ਨੋਟਸ ਬਣਾਉਂਦੀ ਆ ਸਾਰਾ ਕੁਝ,
0: ਡਾਟ ਪੁਆਇੰਟਸ।
2: ਚਲ ਹਾਰ ਗਏ ਆਪਾਂ
7: ਕੱਲ।
2: ਹੈਂ?
7: ਟੁਮਾਰੋ।
0: ਟੁਮਾਰੋ
2: ਅੱਛਾ, ਕਦੇ ਨਹੀਂ ਆਉਂਦੀ। ਓਕੇ,
0: ਟੁਮਾਰੋ ਨਹੀਂ ਆਉਂਦੀ।
2: ਥੈਂਕ ਯੂ।
7: ਤੁਸੀਂ ਕਹਿੰਦੇ ਆਉਗੀ ਫਿਰ ਜਦੋਂ ਟੁਮਾਰੋ ਹੋਗੀ, ਤੁਸੀਂ ਕਹਿੰਦੇ ਅੱਜ ਹਦੇ ਵੀ ਨਹੀਂ ਆਈ।
2: ਕੱਲ ਨਹੀਂ ਕਦੀ ਆਉਂਦੀ। ਹਾਂ, ਇਹ ਠੀਕ ਆ, ਇਹ ਠੀਕ ਆ। ਥੈਂਕ ਯੂ। ਕੱਲ
0: ਦਾ ਜੈਂਡਰ ਚੇਂਜ ਹੋ ਗਿਆ, ਨਹੀਂ ਤਾਂ ਅਸੀਂ ਫੜ ਲੈਣਾ ਸੀਗਾ।
2: ਹਾਂ, ਤੁਸੀਂ ਜੈਂਡਰ ਤੇਜ ਕਰ। ਥੈਂਕ ਯੂ ਪੁੱਤ।
0: ਥੈਂਕ ਯੂ, ਹੈਵ ਅ ਨਾਈਸ ਡੇ।
7: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ ਭਾਈ ਸਾਰਿਆਂ ਦਾ। ਸਕੂਲ ਦੇ ਵਿੱਚ ਖੂਬ ਇੰਜੋਏ ਕਰੋ, ਤੁਸੀਂ ਮਨ ਲਾ ਕੇ ਪੜ੍ਹਾਈਆਂ ਕਰੋ ਅਤੇ ਚੜ੍ਹਦੀ ਕਲਾ 'ਚ ਰਹੋ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ। ਅਤੇ ਹਾਂਜੀ ਸੁਖਨ, ਤੁਸੀਂ ਹੁਣ ਕਰ ਸਕਦੇ ਹੋ, ਬਿਜ਼ੀ ਸੀ ਲਾਈਨ। ਅਮਨਦੀਪ ਢਿੱਲੋਂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਪਰਥ ਤੋਂ ਕਰਦੇ ਨੇ ਮੈਸੇਜ। ਸਤੀਸ਼ ਜੀ ਕਹਿੰਦੇ ਨੇ ਕਿ ਵਾਓ ਵੈਰੀ ਨਾਈਸ ਆਰ ਜੇ, ਸੋ ਇਹ ਹਰਗੁਣ ਨੂੰ ਐਪਰੀਸ਼ੀਏਟ ਆਈ ਥਿੰਕ ਕੀਤਾ ਇਹਨਾਂ ਨੇ। ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ। ਜਸਪ੍ਰੀਤ ਜੀ ਧੰਨਵਾਦ, ਕਰਨ ਜੀ ਬਹੁਤ ਬਹੁਤ ਮਿਹਰਬਾਨੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਹੀ ਵਧੀਆ ਕਹਾਣੀ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਲਵ ਜੋ ਧੁਨਾ ਜੀ ਧੁਨਾ ਜੀ ਲੁਰ ਮੋਗੇ ਵਾਲੇ। ਸਰਬੱਤ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਸੰਜੇ ਕਪੂਰ ਦੀ ਮੂਵੀ ਸੀ ਆਤੀ ਨਹੀਂ ਵਾਲਾ, ਕਟਰੀਨਾ ਕੈਫ ਨਹੀਂ ਆਉਂਦੀ। ਅੱਛਾ,
0: ਕਟਰੀਨਾ ਕੈਫ ਤਾਂ ਉਸ ਜ਼ਮਾਨੇ 'ਚ ਨਹੀਂ ਸੀ ਇਹ ਵਾਲੇ ਗਾਣੇ ਦੇ ਵਿੱਚ।
2: ਅੱਛਾ, ਇਹ ਕੀ ਕਹਿ ਰਹੇ? ਫਿਰ ਇੱਕ ਮਿੰਟ ਫਿਰ ਪੜ੍ਹ ਲੈਂਦੇ ਹਾਂ। ਸੰਜੇ ਕਪੂਰ ਦੀ ਕਹਿੰਦੇ ਮੂਵੀ ਸੀ ਆਤੀ ਨਹੀਂ ਵਾਲਾ, ਕਟਰੀਨਾ ਹੀ ਕਿਹਾ ਨਾ, ਕਟਰੀਨਾ ਕੈਫ ਨਹੀਂ ਕਹਿੰਦੇ ਆਉਂਦੀ। ਤੇ ਮਨ ਸਾਹਿਬ ਕਹਿੰਦੇ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਸ਼ੁਕਰਾਨਾ। ਗੁੱਡ ਮੋਰਨਿੰਗ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਸਮਾਈਲ ਦੇ ਨਾਲ। ਬਲਜੀਤ ਜੀ ਧੰਨਵਾਦ ਤੁਹਾਡਾ, ਅਮਰਿਤ ਜੀ ਬਹੁਤ ਬਹੁਤ ਸ਼ੁਕਰੀਆ, ਕੁਲਵੀਰ ਜੀ ਧੰਨਵਾਦ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਢਿੱਲੋਂ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਹੈਗੀ, ਬੈਰਿਕ ਦੇ ਪਾਣੀਆਂ ਤੋਂ। ਅਤੇ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਫਰਾਈਡੇ ਡਿਨਰ ਵਾਜ ਵਾਈਟ ਚਨੇ ਅਨੀਅਰ ਕੁਕੁੰਬਰ ਟਮਾਟੋ ਸਲਾਦ ਅਤੇ ਹੋਮ ਮੇਡ ਹੁਮਸ ਸੌਸ ਵਿਦ ਨਾਚੋ
0: ਨਾਚੋ
2: ਭਾਜੀ
0: ਚਿਪਸ ਦਾ ਨਾਮ,
2: ਹਾਂ ਨਾਚੋ ਚਿਪਸ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਸਵਾਦੀ ਸਵਾਦੀ ਮੈਸੇਜ ਭੇਜਣ ਦੇ ਲਈ। ਅਤੇ ਲਾਸਟ ਹੋਣਗੇ ਜੀ ਸਾਡੇ ਨਾਲ ਸੁਖਨ ਕੇ ਸਾਹਿਬਿਆ ਦਡਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ
0: ਅਕਾਲ, ਕੀ ਹਾਲ ਚਾਲ ਹੈ?
8: ਠੀਕ
0: ਠੀਕ ਹੋ?
2: ਜਾ ਰਹੇ ਅੱਜ? ਨਹੀਂ,
8: ਛੁੱਟੀ।
2: ਅੱਜ ਛੁੱਟੀ ਆ? ਯਾਰ ਰਜਾਈ ਨੂੰ ਵੀ ਛੁੱਟੀ ਦੋ ਹੈਂ।
8: ਮੈਂ ਬੇਬਿਕ ਸਕੂਲ ਜਾਣਾ ਤੈਰ ਕੇ ਬਾਅਦ ਚੋ
2: ਪੀੜ ਤੇ ਨੀ ਹੋਈ? ਹੋਈ ਵੀ ਨੀ ਹੋਈ ਹੈ।
0: ਇਹ ਪਹਿਲਾ ਬੱਚਾ ਜਿਹੜਾ ਡਿੱਗ ਕੇ ਹੱਸਦਾ।
2: ਵੀਰਾ ਚੱਲ ਗਿਆ ਸਕੂਲ? ਓਏ ਹੋਏ, ਫਿਰ ਕੱਲੇ ਦੀ ਸਰਦਾਰੀ ਫਿਰ ਹੈ? ਤੇ ਤੁਸੀਂ ਛੱਡਣ ਗਏ ਸੀ ਕਿ ਘਰੇ ਰਹੇ ਸੀ? ਅੱਛਾ ਘਰੇ ਹੀ, ਵਾਹ। ਅੱਛਾ ਛੱਡਣ ਗਏ ਸੀ, ਓਕੇ। ਅੱਛਾ ਕਾਰ ਚ ਤੁਸੀਂ ਤੇ ਟਾਈਮ ਨਾਲ ਹੀ ਉੱਠ ਪੈਂਦੇ ਹੋ ਫਿਰ?
8: ਬੈਂਕ
2: ਬੁੰਕ ਦੇ ਕੰਮ ਵੀ ਕਰਦੇ, ਸਬਜ਼ੀ ਵੀ ਲਿਆ ਦਿੰਦੇ ਹੁੰਦੇ ਹੋ?
8: ਲੰਮੇ ਪਿਆ ਸੀ।
2: ਅੱਛਾ, ਇੰਨੇ ਕੰਮ, ਇੰਨੀਆਂ ਜ਼ਿੰਮੇਵਾਰੀਆਂ ਯਾਰ।
0: ਹਾਂਜੀ,
2: ਐਡਾ ਬੀਬਾ ਮੁੰਡਾ। ਗੱਡੀ ਗੁੱਡੀ ਵੀ ਧੋ ਦਿੰਦੇ ਹੁੰਦੇ ਹੋ?
8: ਨਹੀਂ
2: ਨਹੀਂ, ਓਕੇ ਓਕੇ, ਚਲਾ ਤੇ ਲੈਂਦੇ ਹੋ?
0: ਕਿਉਂ ਗੱਡੀ ਧੋਣੀ?
2: ਬਹਿ ਕੇ ਨੀ ਗੱਲ ਕਰਦੇ ਤੁਸੀਂ? ਬਹਿ ਕੇ ਗੱਲ ਵਧੀਆ ਹੁੰਦੀ ਆ? ਇਹਦਾ ਵਧੀਆ ਹੁੰਦੀ ਆ, ਓਕੇ। ਕੀ ਸੁਣਾਓਗੇ ਫਿਰ?
8: ਗਾਣਾ
2: ਕਿਹੜਾ?
8: ਚੱਲ ਮੇਰੇ ਪੁੱਤੇ ਚੱਲ, ਚੱਲ ਮੇਰਾ ਪੁੱਤੇ
2: ਸੁਣਾਓ।
8: ਚੱਲ ਮੇਰਾ ਪੁੱਤੇ ਚੱਲ, ਚੱਲ ਮੇਰਾ ਪੁੱਤੇ, ਲਵਾਜ ਗਿਆ ਅਲਾਰਮ ਸਵੇਰ ਹੋ ਗਈ, ਕੰਮ ਛੁੱਟ ਜਾਵੇ ਦੇਰ ਹੋ ਗਈ, ਚੱਲ ਮੇਰਾ ਪੁੱਤ ਚੱਲ, ਚੱਲ ਮੇਰਾ ਪੁੱਤ, ਉੱਠ ਆਈ ਪੈਰ ਆਏ ਦੇਰ, ਜਾਈ ਨਾ ਕੁੱਟ, ਚੱਲ ਮੇਰਾ ਪੁੱਤ ਚੱਲ, ਚੱਲ ਮੇਰਾ ਪੁੱਤ,
2: ਚੱਲ ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਏਦਾਂ ਏਦਾਂ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ?
8: ਹਾਂਜੀ।
2: ਚੱਲ ਸੁਖਨ ਪੁੱਤ ਉੱਠ, ਛੱਡ ਕੇ ਆਈਏ ਵੀਰ ਨੂੰ,
0: ਜ਼ਿੰਮੇਦਾਰੀ
2: ਹੈ। ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ,
8: ਬਾਏ ਬਾਏ,
2: ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ, ਤੇ ਰੌਣਕੀ ਹੈ ਪੂਰੇ। ਥੈਂਕ ਯੂ ਜੀ, ਮਿਹਰਬਾਨੀ ਜਸਕਰੀ ਜੀ। ਕਹਿੰਦੇ ਕਿ ਪ੍ਰੇਮ ਮੂਵੀ ਸੀ ਸੰਜੇ ਕਪੂਰ ਦੀ 1995 ਚ, ਮਾਧੁਰੀ ਦੀਕਸ਼ਿਤ ਸੀ।
0: ਇਹ ਜਸਕੀਰਤ ਜੀ ਲੈ ਕੇ ਆਉਂਦੇ ਪੂਰੇ ਪ੍ਰੋਪਰ।
2: ਜਸਵਾਲ ਸਾਹਿਬ ਅੱਜ ਘੇਰਾ ਪੈ ਗਿਆ ਜੀ ਤੁਹਾਨੂੰ ਵੀ।
0: ਜਸਵਾਲ ਸਾਹਿਬ ਉਸ ਜ਼ਮਾਨੇ ਚ ਪਤਾ ਨੀ ਕਿਹੜੇ ਨੇ ਖੇਡੇ ਨਾ ਕਿਹਾ 95 ਚ।
2: ਚਲੋ ਹੋ ਜਾਂਦਾ ਕਿਹੜੇ। ਕੁਲਵੰਤ ਜੀ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਸ਼ਵਿੰਦਰ ਜੀ ਧੰਨਵਾਦ ਤੁਹਾਡਾ, ਤੇ ਥੈਂਕ ਯੂ। ਕਹਿੰਦੇ ਨੇ ਕਿ ਅੱਜ ਤੁਹਾਡੇ ਕਰਕੇ ਹਰਗੁਣ ਛੇਤੀ ਉੱਠ ਗਈ। ਓਕੇ ਚਲੋ ਵਧੀਆ ਹੋ ਗਿਆ ਜੀ ਫਿਰ ਤੇ। ਅਤੇ ਇੰਨੀ ਟੈਲੈਂਟਡ ਕੁੜੀ ਦੇ ਨਾਲ ਗੱਲ ਕਰਨ ਨੂੰ ਮਿਲ ਗਈ ਸਾਨੂੰ। ਅਭੀ ਅਭੀ ਕਰੀਬ ਇੱਕ ਘੰਟਾ ਪਹਿਲੇ ਮੇਰੇ ਬੈਂਕ ਅਕਾਊਂਟ ਮੇਂ ਸੇ 1500 ਰੁਪਏ ਜਮੇ ਹੋਣੇ ਕਾ ਮੈਸੇਜ ਆਇਆ। ਯੇ 1500 ਰੁਪਏ ਕਹਾਂ ਸੇ ਕਿਉਂ ਆਏ ਉਸੇ ਸਮਝ ਨਹੀਂ ਆ ਰਹਾ ਥਾ। ਫਿਰ ਯੇ 1500 ਰੁਪਏ ਕਹਾਂ ਸੇ ਆਏ, ਕਹੀਂ ਯੇ ਕੋਈ ਸਰਕਾਰੀ ਸਹਾਇਤਾ ਤੋਂ ਨਹੀਂ, ਪਤਨੀ ਕੋ ਮੈਸੇਜ ਦਿਖਾਤੇ ਹੋਏ ਬੋਲਾ। ਸੁਣੋ ਯੇ 1500 ਰੁਪਏ ਕਹਾਂ ਸੇ ਜਮਾ ਹੋਏ, ਮੁਝੇ ਸਮਝ ਨਹੀਂ ਆ ਰਹਾ। ਪਤਨੀ ਬੋਲੀ, ਮੈਨੇ ਹੀ ਟ੍ਰਾਂਸਫਰ ਕੀਏ ਹੈ, ਯੇ ਤੁਹਾਰੀ ਅਪ੍ਰੈਲ ਮਾਸ ਕੀ ਘਰ ਕੇ ਕਾਮ ਕੀ ਸੈਲਰੀ ਹੈ। ਪਤੀ, ਸਿਰਫ 1500 ਤੋ ਕਾਮ ਵਾਲੀ ਕੋ ਤੋ ਤੁਮ 3000 ਰੁਪਏ ਦੇਤੀ ਹੋ। ਪਤਨੀ, ਕਾਮ ਵਾਲੀ ਖਾਣਾ ਪੀਣਾ ਨਹੀਂ, ਕਾਮ ਵਾਲੀ ਕੋ ਮੈਂ ਖਾਣਾ ਪੀਣਾ ਨਹੀਂ ਦੇਤੀ, ਕੇਵਲ ਪਗਾਰ ਦੇਤੀ ਹੂੰ। ਸਮਝੇ, ਤੁਹਾਰਾ ਦੋ ਟਾਈਮ ਕਾ ਖਾਣਾ ਚਾਹੇ ਨਾਸ਼ਤੇ ਕਾ ਕਾਟ ਕਰ ਦਿਆ ਹੈ। ਵਾਹ ਵਾਹ ਵਾਹ ਵਾਹ, ਹੱਸੀ ਜੀ ਹੱਸਦੇ ਖੇਡਦੇ ਰਹੋ ਵੀ। ਧੰਨਵਾਦ ਤੁਹਾਡਾ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM

0: ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
4: ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 13 ਤਰੀਕ ਹੈ, ਜੁਲਾਈ ਦਾ ਮਹੀਨਾ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਰਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਕਰਦੇ ਹਾਂ। ਖੇਡ ਜਗਤ ਦੇ ਵਿੱਚ ਵੀ ਬੜਾ ਕੁਝ ਹੋ ਵਾਪਰ ਰਿਹਾ। ਸੈਮੀਫਾਈਨਲ ਹੁਣ ਫੀਫਾ ਦੇ ਕਿਨਾਰੇ ਨੇ। ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਦੇ ਸੂਬੇ ਦੇ ਅੰਦਰ ਇਸ ਸਾਲ ਹੋਣ ਜਾ ਰਹੀਆਂ ਇਲੈਕਸ਼ਨਸ ਨੂੰ ਲੈ ਕੇ ਸਿਆਸਤ ਇਸ ਵਕਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ, ਤੇ ਬਹੁਤ ਸਾਰੀਆਂ ਕੰਮ ਦੀਆਂ ਖਬਰਾਂ ਵੀ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਟਰੈਵਲਰ ਆਉਣ ਜਾ ਰਹੇ ਨੇ ਹੁਣ, ਤੇ ਆਸਟ੍ਰੇਲੀਆ ਤੋਂ ਜਿਹੜੇ ਬਾਹਰ ਜਾਣੇ ਨੇ ਦੂਸਰੇ ਦੇਸ਼ਾਂ ਦੇ ਵਿੱਚ ਤੁਸੀਂ ਟਰੈਵਲ ਕਰਨਾ, ਦੋਹਾਂ ਦੇ ਲਈ ਇੱਕ ਖਾਸ ਜਾਣਕਾਰੀਆਂ ਨੇ। ਹਵਾਈ ਸਫ਼ਰ ਦੇ ਦਰਮਿਆਨ ਕੀ ਕੁਝ ਨਿਯਮ ਬਦਲ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਪਹਿਲਾਂ ਭਾਰਤੀਆਂ ਦੇ ਨਾਲ ਜੁੜੀ ਇੱਕ ਖਬਰ ਵੀਅਤਨਾਮ ਤੋਂ ਸਾਹਮਣੇ ਆਈ ਹੈ, ਜਿੱਥੇ ਵੀਅਤਨਾਮ ਦੇ ਵਿੱਚ ਰਾਜਧਾਨੀ ਸ਼ਹਿਰ ਹਨੋਈ ਦੇ ਅੰਦਰ ਭਾਰਤੀ ਸਫਾਰਤਖਾਨੇ ਨੇ ਦੱਸਿਆ ਹੈ ਕਿ ਇਸ ਵੀਕਐਂਡ ਦੇ ਦਰਮਿਆਨ ਵੀਅਤਨਾਮ ਦੇ ਫੂਕੁਓਕ ਟਾਪੂ ਦੇ ਕੋਲ ਬਹੁਤ ਸਾਰੇ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਸਪੀਡ ਬੋਟ ਯਾਨੀ ਕਿ ਇੱਕ ਕਿਸ਼ਤੀ ਪਲਟ ਗਈ। ਭਾਰਤੀ ਮਿਸ਼ਨ ਨੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਕੰਟਰੋਲ ਰੂਮ ਵੀ ਬਣਾ ਦਿੱਤੇ। ਇਸ ਹਾਦਸੇ ਦੇ ਵਿੱਚ 15 ਲੋਕਾਂ ਦੀ ਮੌਤ ਦੀ ਖਬਰ ਇਸ ਵੀਕਐਂਡ ਦੇ ਦਰਮਿਆਨ ਤੱਕ ਹੀ ਆ ਚੁੱਕੀ ਸੀ। ਭਾਰਤੀ ਸਫਾਰਤਖਾਨੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਦੇ ਨਾਲ ਇਸ ਘਟਨਾ ਦੇ ਉੱਤੇ ਦੁੱਖ ਸਾਂਝਾ ਕਰਨ ਦੀ ਖਬਰ ਵੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਜ਼ਖਮੀ ਲੋਕ ਜਿਹੜੇ ਬਚੇ ਨੇ ਉਹਨਾਂ ਦਾ ਇਲਾਜ ਉੱਥੇ ਵੀਅਤਨਾਮ ਦੇ ਵਿੱਚ ਹੀ ਕੀਤਾ ਜਾ ਰਿਹਾ ਹੈ। ਇਹ ਕਿਸ਼ਤੀ ਜਿਹੜੀ ਸੀ ਵੀਅਤਨਾਮ ਦੇ ਫੂਕੁਓਕ ਦੇ ਕੋਲ ਹੋਨ ਰੂਟ ਤੋਂ ਨਗੋਈ ਟਾਪੂ ਦੇ ਕੋਲ ਜਾਂਦਿਆਂ ਹੋਇਆਂ ਪਲਟ ਗਈ ਸੀ। ਉਸ ਸਮੇਂ ਇਸ ਦੇ ਵਿੱਚ 32 ਭਾਰਤੀ ਸੈਲਾਨੀ ਤੇ 4 ਕਰੂ ਮੈਂਬਰ ਸਵਾਰ ਸੀ। 21 ਲੋਕਾਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ, ਹਾਲਾਂਕਿ ਇਹਨਾਂ ਦੇ ਵਿੱਚੋਂ 2 ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ। ਇੱਕ ਹੋਰ ਹਾਦਸਾ ਜਿਹੜਾ ਕੈਨੇਡਾ ਦੇ ਵਿੱਚ ਵਾਪਰਿਆ, ਜਿੱਥੇ ਟੋਰਾਂਟੋ ਦੇ ਵਿੱਚ ਇੱਕ ਸਟਰੀਟ ਫੈਸਟੀਵਲ ਦੇ ਦਰਮਿਆਨ ਹੋਈ ਸ਼ੂਟਿੰਗ ਦੇ ਵਿੱਚ ਘੱਟੋ ਘੱਟ 2 ਲੋਕਾਂ ਦੀ ਮੌਤ ਹੋਈ ਹੈ। ਕੈਨੇਡੀਅਨ ਸ਼ਹਿਰ ਦੇ ਵਿੱਚ ਪੁਲਿਸ ਨੂੰ ਸ਼ੁਰੂ ਦੇ ਵਿੱਚ ਸੈਂਟ ਕਲੇਅਰ ਐਵਨਿਊ ਦੇ ਉੱਤੇ ਇੱਕ ਐਕਟਿਵ ਸ਼ੂਟਰ ਦੀ ਰਿਪੋਰਟ ਮਿਲੀ ਸੀ, ਜਿੱਥੇ ਸਾਲਸਾ ਫੈਸਟੀਵਲ ਹੋ ਰਿਹਾ ਸੀ। ਪੁਲਿਸ ਨੂੰ ਗੋਲੀ ਲੱਗਣ ਦੇ

ਚੱਲਦੇ ਹਾਂ, 6 ਲੋਕ ਜ਼ਖਮੀ ਵੀ ਮਿਲੇ। ਦੱਸਿਆ ਕਿ 2 ਲੋਕਾਂ ਨੂੰ ਤਾਂ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਘਟਨਾ ਵਾਲੀ ਥਾਂ ਦੇ ਉੱਤੇ ਉਹਨਾਂ ਨੇ ਘੇਰਾਬੰਦੀ ਕਰ ਲਈ। ਮੁੜ ਕੇ ਫਿਰ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਔਰ ਭਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਤੈਨਾਤ ਕਰ ਦਿੱਤੀ ਗਈ। ਹਾਲਾਂਕਿ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਗੋਲੀ ਚਲਾਉਣ ਵਾਲੇ ਕਿੰਨੇ ਲੋਕ ਸ਼ਾਮਲ ਸੀ। 11 ਤੇ 12 ਜੁਲਾਈ ਨੂੰ ਟੋਰਾਂਟੋ ਦੇ ਵਿੱਚ ਸਾਲਾਨਾ ਜਿਹੜਾ ਐਨੂਅਲ ਇੱਕ ਸਾਲਸਾ ਔਨ ਸੈਂਟ ਕਲੇਅਰ ਲੈਟਿਨ ਫੈਸਟੀਵਲ ਹੁੰਦਾ ਹੈ, ਇਹ ਹੋ ਰਿਹਾ ਸੀ। ਇੱਕ ਐਨੂਅਲ ਫੈਸਟੀਵਲ ਸੀ ਜਿਸ ਦੇ ਵਿੱਚ ਲਾਈਵ ਮਿਊਜ਼ਿਕ, ਡਾਂਸ ਪਰਫਾਰਮੈਂਸਿਸ ਹੁੰਦੇ ਨੇ, ਵੱਡੀ ਗਿਣਤੀ 'ਚ ਲੋਕ, ਹਜ਼ਾਰਾਂ ਦੀ ਗਿਣਤੀ 'ਚ ਇੱਥੇ ਲੋਕ ਜੁੜਦੇ ਨੇ ਜਦੋਂ ਇਹ ਘਟਨਾ ਇੱਥੇ ਟੋਰਾਂਟੋ ਸ਼ਹਿਰ ਦੇ ਵਿੱਚ ਵਾਪਰੀ ਹੈ। ਤਾਂ 2 ਮੌਤਾਂ ਦੀ ਖਬਰ ਵੀ ਸਾਂਝੀ ਕਰ ਲਈਏ। ਪਹਿਲੀ ਮੌਤ ਤਾਂ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ, ਜਿਨ੍ਹਾਂ ਦਾ ਦੇਹਾਂਤ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਅੱਜ ਦੇ ਦਿਨ ਇੱਕ ਦਿਨ ਦਾ ਕੌਮੀ ਸੋਗ ਦਾ ਐਲਾਨ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਸਨਮਾਨ ਦੇ ਤੌਰ ਦੇ ਉੱਤੇ ਭਾਰਤ ਭਰ ਦੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਕੌਮੀ ਝੰਡਾ ਫਹਿਰਾਇਆ ਜਾਏਗਾ। ਉਂਝ ਦੱਸ ਦਈਏ ਕਿ ਕਤਰ ਦੇ ਸ਼ੇਖ ਤਮੀਮ ਬਿਨ ਹਲਦ ਹਮਦ ਅਲ ਥਾਨੀ ਸ਼ਾਹੀ ਪਰਿਵਾਰ ਦੇ ਨਾਲ ਸੰਬੰਧਿਤ ਸੀ। ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਐਤਵਾਰ ਦੀ ਸਵੇਰ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਔਰ ਇਸ ਦੀ ਜਾਣਕਾਰੀ ਕਤਰ ਸਰਕਾਰ ਨੇ ਦਿੱਤੀ। ਸ਼ੇਖ ਹਮਦ 1995 ਤੋਂ ਲੈ ਕੇ 1993 ਤੱਕ ਕਤਰ ਦੇ ਅਮੀਰ ਰਹੇ ਸੀ। ਉੱਥੇ ਦੂਸਰੀ ਮੌਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਕਹਿਣ ਵਾਲੇ ਸ਼ਖਸ ਦੀ ਹੋਈ ਹੈ। ਜਿਵੇਂ ਕਿਹਾ ਸੀ ਕਿ ਚੱਗ ਦੋ ਫਟੇ ਈਰਾਨ ਦੇ, ਤੇ ਕੋਈ ਗੱਲ ਹੀ ਨਹੀਂ, ਅਮਰੀਕਾ ਦੀ ਤਾਂ ਸੋਨਾ ਚਾਂਦੀ ਇਸ ਦੇ ਵਿੱਚ ਹੋ ਜਾਣਾ ਔਰ ਪਤਾ ਨਹੀਂ ਕਿੰਨਾ ਕੁ ਫਾਇਦਾ ਇਸ ਦੇ ਵਿੱਚ ਹੋਏਗਾ। ਅਮਰੀਕੀ ਰਿਪਬਲਿਕਨ ਸੈਨੇਟਰ ਤੇ ਡੋਨਲਡ ਟਰੰਪ ਦੇ ਕਾਫੀ ਸਹਿਯੋਗੀ ਮੰਨੇ ਜਾਂਦੇ ਲਿੰਡਸੇ ਗ੍ਰਾਹਮ ਦਾ ਦੇਹਾਂਤ ਇਸ ਸ਼ਨੀਵਾਰ ਦੇ ਦਿਨ 71 ਸਾਲ ਦੀ ਉਮਰ ਦੇ ਵਿੱਚ ਹੋਇਆ। ਲਿੰਡਸੇ ਗ੍ਰਾਹਮ ਦੇ ਦੇਹਾਂਤ ਦੀ ਪੁਸ਼ਟੀ ਉਹਨਾਂ ਦੇ ਦਫ਼ਤਰ ਦੀ ਤਰਫ਼ ਤੋਂ ਹੀ ਅਧਿਕਾਰਕ ਸੋਸ਼ਲ ਮੀਡੀਆ ਹੈਂਡਲ ਤੋਂ ਕੀਤੀ ਗਈ ਹੈ, ਜਿਸ ਦੇ ਵਿੱਚ ਵਜ੍ਹਾ ਇੱਕ ਲੰਮੀ ਚੱਲੀ ਆਉਂਦੀ ਬਿਮਾਰੀ ਦੱਸਿਆ ਗਿਆ ਹੈ। ਉਹਨਾਂ ਦੇ ਦਫ਼ਤਰ ਦੀ ਤਰਫ਼ ਤੋਂ ਕਿਹਾ ਗਿਆ ਹੈ ਕਿ ਇਸ ਸਮੇਂ ਪਰਿਵਾਰ ਦੀ ਤਰਫ ਤੋਂ ਅਪੀਲ ਕੀਤੀ ਗਈ ਹੈ ਕਿ ਲੋਕ ਉਹਨਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰਨ ਤੇ ਫਿਲਹਾਲ ਜ਼ਿਆਦਾ ਸੁਨੇਹੇ ਨਾ ਭੇਜਣ। ਸਾਊਥ ਕੈਰੋਲੀਨਾ ਤੋਂ ਅਮਰੀਕੀ ਸੈਨੇਟ ਦੇ ਲਈ ਚੁਣੇ ਜਾਂਦੇ ਲਿੰਡਸੇ ਗ੍ਰਾਹਮ ਰਿਪਬਲਿਕਨ ਪਾਰਟੀ ਤੇ ਅਮਰੀਕੀ ਕੰਜ਼ਰਵੇਟਿਵ ਸਿਆਸਤ ਦੇ ਪ੍ਰਮੁੱਖ ਚਿਹਰਿਆਂ ਦੇ ਵਿੱਚੋਂ ਇੱਕ ਸੀ। ਵਿਦੇਸ਼ ਨੀਤੀ ਤੋਂ ਲੈ ਕੇ ਉਹਨਾਂ ਦੀ ਰਾਏ ਸਪਸ਼ਟ ਸੀ। ਚੀਨ ਤੋਂ ਲੈ ਕੇ ਈਰਾਨ ਜਾਂ ਹੋਰ ਦੂਸਰੇ ਮੁਸਲਿਮ ਦੇਸ਼ਾਂ ਦੇ ਨਾਲ ਉਹਨਾਂ ਦੀ ਕਾਫੀ ਸਖਤ ਰਾਏ ਸੀ, ਇਸ ਕਰਕੇ ਉਹ ਚਰਚਾ ਦੇ ਵਿੱਚ ਵੀ ਰਹਿੰਦੇ ਸੀ। ਗ੍ਰਾਹਮ ਈਰਾਨ ਦੇ ਇਸਲਾਮੀ ਸ਼ਾਸਨ ਦੇ ਸਭ ਤੋਂ ਕੱਟੜ ਆਲੋਚਕ ਰਹੇ ਨੇ। ਉਹਨਾਂ ਨੇ ਈਰਾਨ ਦੇ ਉੱਤੇ ਆਰਥਿਕ ਪਾਬੰਦੀਆਂ ਲਗਾਉਣ ਦੀ ਵਕਾਲਤ ਕੀਤੀ ਸੀ ਤੇ ਕਿਹਾ ਸੀ ਡੋਨਲਡ ਟਰੰਪ ਨੂੰ ਕਿ ਜੇਕਰ ਉਹ ਈਰਾਨ ਦੇ ਉੱਤੇ ਜੰਗ ਛੇੜ ਦਿੰਦੇ ਨੇ ਤਾਂ ਇਸ ਦੇ ਨਾਲ ਅਮਰੀਕਾ ਦਾ ਹੀ ਫਾਇਦਾ ਹੋਏਗਾ। ਅਮਰੀਕਾ ਨੂੰ ਨਾ ਸਿਰਫ ਹਥਿਆਰਾਂ ਦੀ ਜਿਹੜੀ ਇੱਕ ਡਿਮਾਂਡ ਵਧੇਗੀ ਬਲਕਿ ਮੱਧ ਪੂਰਬ ਦੇ ਵਿੱਚ ਇੱਕ ਕੰਟਰੋਲ ਵੀ ਮਿਲ ਜਾਏਗਾ। ਉਹਨਾਂ ਦਾ ਮੰਨਣਾ ਸੀ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ, ਖੇਤਰੀ ਗਤੀਵਿਧੀਆਂ ਤੇ ਮੱਧ ਪੂਰਬ ਦੇ ਵਿੱਚ ਈਰਾਨ ਦੇ ਹਮਾਇਤੀ ਗੁੱਟ ਨੇ, ਚਾਹੇ ਉਹ ਹਿਜਬੁੱਲਾ ਨੇ ਚਾਹੇ ਹਮਾਸ ਨੇ, ਉਹਨਾਂ ਦੀ ਭੂਮਿਕਾ ਅਮਰੀਕਾ ਤੇ ਇਸ ਦੇ ਸਹਿਯੋਗੀਆਂ, ਮੋਟੇ ਤੌਰ ਦੇ ਉੱਤੇ ਉਹ ਅਸਲ ਦੇ ਵਿੱਚ ਇਸ ਬਾਰੇ ਇਜ਼ਰਾਈਲ ਦੇ ਸਾਥੀ ਸੀ, ਜਿਸ ਦੇ ਕਰਕੇ ਉਹ ਇਸ ਪਾਸੇ ਦੀ ਗੱਲ ਕਰਨੀ ਚਾਹੁੰਦੇ ਸੀ। ਉਧਰ ਈਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਐਕਸ ਦੇ ਉੱਤੇ ਪੋਸਟ ਕਰਕੇ ਲਿਖਿਆ ਹੈ ਕਿ ਇੱਕ ਤਰਫਾ ਡੀਲ ਦਾ ਦੌਰ ਹੁਣ ਖਤਮ ਹੋ ਚੁੱਕਿਆ, ਇੱਕ ਤਰਫਾ ਸਮਝੌਤਿਆਂ ਦਾ ਸਮਾਂ ਲੰਘ ਚੁੱਕਿਆ, ਅਸੀਂ ਤੁਹਾਨੂੰ ਕਿਹਾ ਸੀ, ਅਸੀਂ ਤਾਂ ਆਪਣੀ ਗੱਲ ਤੇ ਕਾਇਮ ਰਹੇ ਹਾਂ ਪਰ ਤੁਸੀਂ ਹਿੱਲ ਗਏ, ਇਸ ਲਈ ਹੁਣ ਅੰਜਾਮ ਭੁਗਤਣ ਦੇ ਲਈ ਵੀ ਤਿਆਰ ਰਹੇ। ਅਸਲ ਦੇ ਵਿੱਚ ਉਹਨਾਂ ਨੇ ਅਮਰੀਕਾ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਅਮਰੀਕਾ ਦੇ ਨਾਲ ਹੋਏ MOU ਦੇ 5ਵੇਂ ਪੁਆਇੰਟ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ, ਜਿਸ ਦੇ ਵਿੱਚ ਲਿਖਿਆ ਹੋਇਆ ਸੀ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਈਰਾਨ 60 ਦਿਨਾਂ ਤੱਕ ਬਿਨਾਂ ਕਿਸੇ ਵਸੂਲੀ ਦੇ ਕਮਰਸ਼ੀਅਲ ਜਹਾਜ਼ਾਂ ਨੂੰ ਫਾਰਸ ਦੀ ਖਾੜੀ ਤੋਂ ਓਮਾਨ ਦੀ ਖਾੜੀ ਤੱਕ ਸੁਰੱਖਿਅਤ ਕੱਢਣ ਦੇਵੇਗਾ, ਜਾਣ ਦੇਵੇਗਾ। ਇਸ ਦੇ ਵਿੱਚ ਲਿਖਿਆ ਸੀ ਕਿ ਇਹ ਜਿਹੜਾ ਰਾਹਦਾਰੀ ਹੈ ਇਹ ਈਰਾਨ ਦੇ ਕੰਟਰੋਲ ਦੇ ਵਿੱਚ ਬਾਅਦ ਦੇ ਵਿੱਚ ਆ ਜਾਏਗੀ। ਹਾਲਾਂਕਿ ਜਵਾਬ ਦੇ ਵਿੱਚ ਜਿਹੜੀ ਈਰਾਨ ਦੀ ਤਰਫ ਤੋਂ ਇਹ ਕਾਰਵਾਈ ਜਾਂ ਇਹ ਬਿਆਨ ਜਿਹੜਾ ਦਿੱਤਾ ਗਿਆ ਇਸੇ ਕਰਕੇ ਦਿੱਤਾ ਗਿਆ ਕਿਉਂਕਿ ਅਮਰੀਕੀ ਫੌਜ ਦਾ ਬਿਆਨ ਸਾਹਮਣੇ ਆਇਆ ਸੀ। ਅਮਰੀਕੀ ਫੌਜ ਨੇ ਕਿਹਾ ਸੀ ਕਿ ਹੋਰਮੁਜ਼ ਸਟ੍ਰੇਟ ਬੰਦ ਨਹੀਂ ਹੈ। ਈਰਾਨ ਦੀ ਤਰਫ ਤੋਂ ਇਸ ਕਿਸਮ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ।
ਪਰ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕਾਮ ਨੇ ਜਵਾਬ ਦਿੱਤਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਸਾਰੇ ਜਹਾਜ਼ਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਕੌਮਾਂਤਰੀ ਜਲ ਮਾਰਗ ਦੀ ਦੇ ਵਿੱਚੋਂ ਗੁਜ਼ਰਨਾ ਕਾਨੂੰਨੀ ਰੂਪ ਦੇ ਵਿੱਚ ਜਾਇਜ਼ ਹੈ ਔਰ ਅਮਰੀਕੀ ਫੌਜ ਦੀ ਤੈਨਾਤੀ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਈਰਾਨ ਦੀਆਂ ਬੇਵਜ੍ਹਾ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਸੈਟਕੌਮ ਦਾ ਕਹਿਣਾ ਹੈ ਕਿ ਈਰਾਨ ਦਾ ਹੋਰਮੁਜ਼ ਸਟ੍ਰੇਟ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ, ਈਰਾਨ ਇਸ ਨੂੰ ਕੰਟਰੋਲ ਨਹੀਂ ਕਰਦਾ। ਸੈਟਕੌਮ ਦੇ ਬਿਆਨ ਤੋਂ ਪਹਿਲਾਂ ਹੀ ਈਰਾਨ ਦੀ ਤਰਫ ਤੋਂ ਇਸ ਕਿਸਮ ਦੇ ਬਿਆਨ ਦਿੱਤੇ ਜਾਣੇ ਸ਼ੁਰੂ ਹੋਏ ਸੀ ਕਿ ਹੁਣ ਤੁਹਾਡਾ ਸਮਾਂ ਖਤਮ ਹੋ ਗਿਆ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਸ਼ਨੀਵਾਰ ਦੇ ਦਿਨ ਈਰਾਨ ਤੇ ਅਮਰੀਕਾ ਸਮਝੌਤੇ ਦੇ ਬੇਹੱਦ ਕਰੀਬ ਪਹੁੰਚ ਗਏ ਸੀ, ਪਰ ਅਚਾਨਕ ਈਰਾਨ ਨੇ ਇੱਕ ਜਹਾਜ਼ ਦੇ ਉੱਤੇ ਜਿਹੜਾ ਡਰੋਨ ਹਮਲਾ ਕੀਤਾ ਉਸ ਤੋਂ ਅਮਰੀਕਾ ਨੂੰ ਗੁੱਸਾ ਆ ਗਿਆ। ਅਮਰੀਕੀ ਰਾਸ਼ਟਰਪਤੀ ਨੇ CNN ਨੂੰ ਕਿਹਾ ਕਿ ਉਹ ਲਗਭਗ ਹਰ ਗੱਲ ਮੰਨਣ ਦੇ ਲਈ ਤਿਆਰ ਸੀ। ਸਿਰਫ 2 ਘੰਟੇ ਬਾਅਦ ਉਹਨਾਂ ਨੇ ਇੱਕ ਡਰੋਨ ਦੇ ਉੱਤੇ ਹਮਲਾ ਕਰ ਦਿੱਤਾ। ਇਹਨਾਂ ਲੋਕਾਂ ਦੇ ਨਾਲ ਕੋਈ ਨਾ ਕੋਈ ਪ੍ਰੋਬਲਮ ਤਾਂ ਰਹਿੰਦੀ ਹੋ ਹੈ ਔਰ ਉਸ ਤੋਂ ਬਾਅਦ ਅਸੀਂ ਵੀ ਫਿਰ ਜ਼ੋਰਦਾਰ ਹਮਲਾ ਕੀਤਾ। ਉਹਨਾਂ ਇਸ ਤੋਂ ਪਹਿਲਾਂ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚ ਇੱਕ ਕਾਰੋਬਾਰੀ ਜਹਾਜ਼ ਦੇ ਉੱਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਦੇ ਹਮਲੇ ਦਾ ਜਵਾਬ 'ਚ ਉਹਨਾਂ ਨੇ ਈਰਾਨ ਦੇ 140 ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ। ਖੈਰ ਇਸ ਵਕਤ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਜਹਾਜ਼ ਕੋਈ ਗੁਜ਼ਰ ਰਿਹਾ ਕੋਈ ਨਹੀਂ ਗੁਜ਼ਰ ਰਿਹਾ, ਪਰ ਇਹ ਕਿਸਦੇ ਰਹਿਮੋ ਕਰਮ ਦੇ ਉੱਤੇ ਹੋ ਰਿਹਾ ਇਸ ਦੇ ਬਾਰੇ ਹਾਲੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਦੀ ਕੋਈ ਸਪਸ਼ਟ ਪੁਸ਼ਟੀ ਨਹੀਂ ਹੈ ਕਿ ਹੋਰਮੁਜ਼ ਸਟ੍ਰੇਟ ਦੇ ਉੱਤੇ ਆਖਿਰਕਾਰ ਕਿਸ ਦਾ ਕੰਟਰੋਲ ਹੈ। ਉਧਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ। ਦੋਹਾਂ ਨੇ ਇਸ ਖਿੱਤੇ ਦੇ ਵਿੱਚ ਫੈਲੇ ਹੋਏ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ 'ਚ ਅੱਗੇ ਵਧਣ ਦੇ ਉੱਤੇ ਗੱਲਬਾਤ ਕੀਤੀ ਔਰ ਕਿਹਾ ਹੈ ਕਿ ਜੂਨ 2026 'ਚ ਇਸਲਾਮਾਬਾਦ ਦੇ ਵਿੱਚ MOU ਦੇ ਅੰਦਰ ਵੀ ਜਿਹੜਾ ਇਸਲਾਮਾਬਾਦ MOU ਹੈ ਜਿਸਨੂੰ ਪਾਕਿਸਤਾਨ ਇਸਲਾਮਾਬਾਦ MOU ਕਹਿੰਦਾ, ਪਰ ਉਸ ਦੇ ਵਿੱਚ ਵੀ ਤਣਾਅ ਘੱਟ ਕਰਨ ਦੀ ਗੱਲ ਕੀਤੀ ਗਈ ਸੀ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਨੇ ਇਸ ਦੇ ਬਾਰੇ ਖੁਦ ਹੀ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਖੇਤਰੀ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਪਾਕਿਸਤਾਨ ਦੀ ਸਰਗਰਮ ਭੂਮਿਕਾ ਅੱਗੇ ਵੀ ਜਾਰੀ ਰਹੇਗੀ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਪਹਿਲਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੀ ਨੇ ਜਿੱਥੇ ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਤੇ ਇੰਗਲੈਂਡ ਦੇ ਦਰਮਿਆਨ ਜਿਹੜੀ ਬਰਤਾਨੀਆ ਦੇ ਦਰਮਿਆਨ ਫ੍ਰੀ ਟ੍ਰੇਡ ਅਗਰੀਮੈਂਟ ਪਿਛਲੇ ਕਈ ਮਹੀਨਿਆਂ ਤੋਂ ਜਿਸ ਫਰੇਮਵਰਕ ਦੇ ਉੱਤੇ ਕੰਮ ਚੱਲ ਰਿਹਾ FTA ਉਹ ਹੁਣ 15 ਜੁਲਾਈ ਤੋਂ ਲਾਗੂ ਹੋ ਜਾਏਗਾ। ਦੱਸ ਦਈਏ ਕਿ ਇਸ ਦਰਮਿਆਨ ਭਾਰਤ ਤੋਂ ਬ੍ਰਿਟੇਨ ਜਾਣ ਵਾਲੇ ਸਾਰੇ ਸਮਾਨ ਦੇ ਉੱਤੇ ਉੱਥੇ ਕੋਈ ਵੀ ਟੈਰਿਫ ਨਹੀਂ ਲੱਗੇਗਾ ਤੇ ਇਸੇ ਤਰੀਕੇ ਦੇ ਨਾਲ ਬ੍ਰਿਟਿਸ਼ ਸਮਾਨ ਵੀ ਭਾਰਤ ਦੇ ਵਿੱਚ ਆ ਸਕੇਗਾ। ਇਸ ਦਰਮਿਆਨ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਭਾਰਤ ਤੇ ਬ੍ਰਿਟੇਨ ਦੇ ਦਰਮਿਆਨ ਕੁਝ ਐਸੇ ਅਗਰੀਮੈਂਟ ਵੀ ਕੀਤੇ ਗਏ ਨੇ, ਡਬਲ ਕੰਟਰੀਬਿਊਸ਼ਨ ਕਨਵੈਨਸ਼ਨ ਅਗਰੀਮੈਂਟ ਨੂੰ ਵੀ ਆਖਰੀ ਰੂਪ ਦੇ ਦਿੱਤੇ ਗਏ ਨੇ ਜੋ ਕਿ 15 ਜੁਲਾਈ ਤੋਂ ਹੀ ਲਾਗੂ ਹੋਏਗਾ। ਇਸ ਦੇ ਤਹਿਤ ਸਰਵਿਸ ਸੈਕਟਰ ਜਾਂ ਹੋਰਨਾਂ ਨੌਕਰੀਆਂ ਦੇ ਵਿੱਚ 5 ਸਾਲ ਤੱਕ ਦੇ ਲਈ ਬ੍ਰਿਟੇਨ ਜਾ ਕੇ ਰਹਿਣ ਵਾਲੇ ਭਾਰਤੀਆਂ ਦੀਆਂ ਤਨਖਾਹਾਂ ਜੋ ਪਹਿਲਾਂ 25% ਰਾਸ਼ੀ ਉੱਥੇ ਦੀ ਸਰਕਾਰ ਲੈਂਦੀ ਸੀ ਉਹ ਵੀ ਹੁਣ ਭਾਰਤ ਦੇ ਵਿੱਚ ਉਹਨਾਂ ਦੇ PF ਦੇ ਵਿੱਚ ਜਮ੍ਹਾਂ ਹੋ ਸਕੇਗੀ। ਪਿਊਸ਼ ਗੋਇਲ ਨੇ ਇਹ ਵੀ ਦੱਸਿਆ ਕਿ ਇਹ ਪੈਸਾ ਉਹਨਾਂ ਦਾ ਆਪਣਾ ਹੋਏਗਾ ਜਿਸ ਦੇ ਉੱਤੇ 8.25% ਟੈਕਸ ਫ੍ਰੀ ਵਿਆਜ ਵੀ ਉਹਨਾਂ ਨੂੰ ਮਿਲਦਾ ਰਹੇਗਾ ਤਾਂ ਕਿ ਭਾਰਤ ਦੇ ਨੌਜਵਾਨ ਵੱਧ ਤੋਂ ਵੱਧ ਬ੍ਰਿਟੇਨ ਦੇ ਵਿੱਚ ਜਾ ਕੇ ਵਪਾਰ ਕਰਨ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਧਰ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਦਾ ਵੀ ਇੱਕ ਰਿਕਾਰਡ ਬਣਾ ਲਿਆ ਗਿਆ। ਉਹ ਵੱਖਰੀਆਂ ਖਬਰਾਂ ਨੇ ਕਿ ਰੂਸ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੇਲ ਦੇ ਤਾਂਤੇ ਪਏ ਹੋਏ ਨੇ। ਊਰਜਾ ਤੇ ਸਾਫ਼ ਸੁਥਰੀ ਹਵਾ ਬਾਰੇ ਖੋਜ ਰਿਪੋਰਟ ਜਿਹੜੀ ਕੇਂਦਰ ਸਰਕਾਰ ਜਾਰੀ ਕਰਦੀ ਹੈ CREA, ਇਸੇ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪੂਰੇ ਦੁਨੀਆ ਦੇ ਵਿੱਚ ਇਸ ਵਕਤ ਜਿਹੜਾ ਮਾਹੌਲ ਬਣਿਆ ਉਸਦੇ ਬਾਵਜੂਦ ਭਾਰਤ ਵੱਲੋਂ ਚੀਨ ਤੋਂ ਬਾਅਦ 2 ਦੇ ਉੱਤੇ ਰਹਿ ਕੇ ਰੂਸ ਤੋਂ ਸਭ ਤੋਂ ਵੱਧ ਮਾਤਰਾ ਦੇ ਵਿੱਚ ਕੱਚਾ ਤੇਲ ਖਰੀਦਿਆ ਗਿਆ। 34% ਵੱਧ ਕੱਚਾ ਤੇਲ ਖਰੀਦਿਆ ਗਿਆ ਪਿਛਲੇ ਮਹੀਨੇ ਦੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ। ਰਿਪੋਰਟ 'ਚ ਕਿਹਾ ਗਿਆ ਕਿ ਭਾਰਤ ਨੇ ਜੂਨ ਦੇ ਵਿੱਚ 4.5 ਅਰਬ ਯੂਰੋ ਦਾ ਰਸ਼ੀਅਨ ਕਰੂਡ ਆਇਲ ਖਰੀਦਿਆ ਸੀ ਜੋ ਕਿ ਉਸਦੀ 5.5 ਅਰਬ ਯੂਰੋ ਦੀ ਕੁੱਲ
ਰਸ਼ੀਅਨ ਫਿਊਲ ਕਪੈਸਿਟੀ ਦਾ 83% ਹੈ। ਇਸ ਦੇ ਨਾਲ ਹੀ ਇਹਦਾ ਤਿੱਖਾ ਵਾਧਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਭਾਰਤ ਦੀ ਸਮੁੱਚੀ ਜਿਹੜੀ ਕੱਚੇ ਤੇਲ ਦੀ ਦਰਾਮਦਗੀ ਹੈ ਉਸਦੇ ਵਿੱਚ ਮਹੀਨਾਵਾਰ 5.5% ਦਾ ਇਜ਼ਾਫਾ ਹੋਇਆ। ਹੁਣ ਜੇਕਰ ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ, ਕੱਚਾ ਤੇਲ ਭਾਰਤ ਵੱਲੋਂ ਵਿਦੇਸ਼ਾਂ ਤੋਂ ਬੇਸ਼ੱਕ ਸਸਤੇ ਰੇਟ ਤੇ ਖਰੀਦਿਆ ਜਾ ਰਿਹਾ ਤੇ ਤੁਹਾਡੇ ਤੱਕ ਸਸਤਾ ਨਹੀਂ ਪਹੁੰਚ ਰਿਹਾ, ਤਾਂ ਇਸ ਦੇ ਜ਼ਿੰਮੇਦਾਰ ਤਾਂ ਤੁਹਾਨੂੰ ਪਤਾ ਹੈ ਕਿ ਕੌਣ ਹੋਏਗਾ। ਪਰ CREA ਨੇ ਇਹ ਵੀ ਦੱਸ ਦਿੱਤਾ ਹੈ ਕਿ ਰਿਲਾਇੰਸ ਇੰਡਸਟਰੀ ਦੀ ਜਿਹੜੀ ਜਾਮਨਗਰ ਰਿਫਾਇਨਰੀ ਹੈ ਉਸ ਦੇ ਵਿੱਚ ਸਪਲਾਈ ਮਈ ਮਹੀਨੇ ਦੇ ਮੁਕਾਬਲੇ ਜੂਨ ਦੇ ਵਿੱਚ 150% ਵਧੀ ਹੈ, ਯਾਨੀ ਕਿ ਕਰੂਡ ਆਇਲ ਉਹਨਾਂ ਨੇ ਹੋਰ ਵਧੇਰੇ ਲਿਆ ਹੈ। ਔਰ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਜਿਹੜੀ ਰਿਫਾਇਨਰੀ ਹੈ ਉਸ ਦੇ ਵਿੱਚ 126% ਇਜ਼ਾਫਾ ਹੋਇਆ। BPCL ਦੀ ਕੋਚੀ ਦੇ ਵਿੱਚ ਰਿਫਾਇਨਰੀ ਹੈ ਤੇ ਨਾਇਰਾ ਐਨਰਜੀ ਦੀ ਵਾੜੀਨਾਰ ਦੇ ਵਿੱਚ ਇੱਕ ਰਿਫਾਇਨਰੀ ਹੈ। ਦੋਹਾਂ ਦੇ ਵਿੱਚ ਕ੍ਰਮਵਾਰ 83% ਤੇ 45% ਕੱਚੇ ਤੇਲ ਦਾ ਇਜ਼ਾਫਾ ਹੋਇਆ ਦੱਸਿਆ ਗਿਆ। ਕੈਨੇਡਾ ਦੇ ਵਿੱਚ ਸਰੀ ਸ਼ਹਿਰ ਦੇ ਅੰਦਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀ ਚਲਾਉਣ ਵਾਲੇ ਜਿਹੜੇ ਨਾਮਜ਼ਦ ਕੀਤਾ ਗਿਆ ਵਿਅਕਤੀ ਸੀ, ਪੰਜਾਬੀ ਮੂਲ ਦਾ ਜਸ਼ਨਦੀਪ ਸਿੰਘ, ਉਸਨੂੰ ਹੁਣ ਕੈਨੇਡਾ ਦੇ ਵਿੱਚੋਂ ਡੀਪੋਰਟ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। 4 ਸਾਲ ਪਹਿਲਾਂ ਉਹ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਗਿਆ ਸੀ ਜਸ਼ਨਦੀਪ ਸਿੰਘ, ਬਾਅਦ ਚ ਉਸਨੇ ਰਿਫਿਊਜੀ ਕੇਸ ਪਾ ਦਿੱਤਾ ਜਿਸ ਨੂੰ ਹੁਣ ਕੈਨੇਡਾ ਦੇ ਵਿੱਚ ਇਸੇ ਪਿਛਲੇ ਹਫਤੇ ਅਦਾਲਤ ਨੇ ਖਾਰਜ ਕਰ ਦਿੱਤਾ। ਹਮਲੇ ਦੇ ਵਿੱਚ ਸੰਗੀਨ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟ੍ਰਿਬਿਊਨਲ ਨੇ ਮੁਲਜ਼ਮ ਨੂੰ ਤੁਰੰਤ ਕੈਨੇਡਾ ਦੇ ਵਿੱਚੋਂ ਡੀਪੋਰਟ ਕਰਨ ਦੀ ਸਲਾਹ ਦਿੱਤੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਚੜਾਵੇ ਦੇ ਵਿੱਚ ਕਥਿਤ ਚੋਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਲਵਾਉਣ ਦੇ ਲਈ ਐਤਵਾਰ ਦੇ ਦਿਨ ਇੱਕ ਹਸਤਾਖਰ ਮੁਹਿੰਮ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਭਗਵਾਨ ਰਾਮ ਦੇ ਨਾਮ ਦੇ ਉੱਤੇ ਕਿਹਨਾਂ ਨੇ ਵੋਟਾਂ ਮੰਗੀਆਂ ਸੀ। ਪਿਛਲੇ 40-50 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਉਸਦੇ ਨਾਲ ਜੁੜੇ ਸੰਗਠਨ ਭਗਵਾਨ ਰਾਮ ਦੇ ਨਾਮ ਦੇ ਉੱਤੇ ਵੋਟਾਂ ਮੰਗਣ ਚ ਕੋਈ ਕਸਰ ਨਹੀਂ ਸੀ ਛੱਡ ਰਹੇ। ਉਹਨਾਂ ਨੇ ਸੂਬੇ ਦੇ ਅਲੱਗ ਅਲੱਗ 21 ਸੂਬਿਆਂ ਦੇ ਵਿੱਚ ਤੇ ਕੇਂਦਰ ਦੇ ਵਿੱਚ ਸਰਕਾਰ ਵੀ ਬਣਾ ਰੱਖੀ ਇਸੇ ਦਮ ਦੇ ਉੱਤੇ, ਪਰ ਇਸ ਦੇ ਬਾਵਜੂਦ ਉਹਨਾਂ ਨੇ ਭਗਵਾਨ ਰਾਮ ਦੇ ਨਾਲ ਦਗਾਬਾਜ਼ੀ ਕੀਤੀ ਹੈ। ਦਿੱਲੀ ਦੇ ਵਿੱਚ ਇੱਕ ਸੁੰਦਰਕਾਂਡ ਦੇ ਪਾਠ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਇਸ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਦਾਅਵਾ ਕੀਤਾ ਤੇ ਕਿਹਾ ਕਿ ਭਾਰਤ ਭਰ ਦੇ ਵਿੱਚੋਂ ਰਾਮ ਭਗਤਾਂ ਦੇ ਹਸਤਾਖਰ ਕਰਵਾ ਕੇ ਭਾਜਪਾ ਨੂੰ ਇੱਕ ਸ਼ੀਸ਼ਾ ਦਿਖਾਇਆ ਜਾਏਗਾ। ਵੈਸੇ ਭਾਰਤ ਦੀਆਂ ਪੰਜਾਬ ਦੀਆਂ ਖਬਰਾਂ ਅੱਗੇ ਚੱਲ ਕੇ ਤੁਸੀਂ ਜਿਹੜਾ ਬੁਲੇਟਿਨ ਹੈ ਉਸ ਦੇ ਵਿੱਚ ਵੀ ਸਾਂਝ ਪਾਓਗੇ, ਉੱਥੇ ਇਹ ਖਬਰਾਂ ਸੁਣ ਸਕਦੇ ਹੋ ਵਿਸਤਾਰ ਦੇ ਵਿੱਚ ਜਦੋਂ ਪ੍ਰੀਤਮ ਸਿੰਘ ਰੋਪਾਲ ਹੋਣਗੇ। ਪਰ ਹੁਣ ਖਬਰਾਂ ਆਸਟ੍ਰੇਲੀਆ ਦੇ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ। ਪਹਿਲਾਂ ਤਾਂ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਅਮਰੀਕਾ ਜਾਣਾ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ ਲਵੋ, ਕਿਉਂਕਿ ਖਾਸ ਤੌਰ ਦੇ ਉੱਤੇ ਮਹਿਲਾ ਟਰੈਵਲਰ ਤੇ ਖਾਸ ਤੌਰ ਦੇ ਉੱਤੇ ਉਹ ਟਰੈਵਲਰ ਉਹ ਆਸਟ੍ਰੇਲੀਅਨ ਮਹਿਲਾਵਾਂ ਜਿਹੜੀਆਂ ਕਿ ਪ੍ਰੈਗਨੈਂਟ ਨੇ, ਗਰਭਵਤੀ ਨੇ, ਕਿਉਂਕਿ ਅਮਰੀਕਾ ਦੇ ਵਿੱਚ ਹੁਣ ਇੱਕ ਨਿਯਮ ਛੇਤੀ ਟਰੰਪ ਪ੍ਰਸ਼ਾਸਨ ਦੇ ਅਧੀਨ ਬਦਲਣ ਜਾ ਰਿਹਾ ਹੈ। ਬਰਥ ਟੂਰਿਜ਼ਮ ਨੂੰ ਖਤਮ ਕੀਤਾ ਜਾਣਾ। ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਤੁਹਾਡੇ ਨਾਲ ਅਲੱਗ ਅਲੱਗ ਮੌਕਿਆਂ ਤੇ ਸਾਂਝੀਆਂ ਕਰਦੇ ਰਹੇ ਹਾਂ ਕਿ ਅਮਰੀਕੀ ਡੋਨਲਡ ਟਰੰਪ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਅਮਰੀਕਾ ਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਹੋਵੇ, ਯਾਨੀ ਕਿ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਜਨਮ ਤੋਂ ਹੀ ਅਮਰੀਕਾ ਦੀ ਨਾਗਰਿਕਤਾ ਦਾ ਜਿਹੜਾ ਇੱਕ ਅਧਿਕਾਰ ਸੀ ਉਹ ਕਾਨੂੰਨ ਦੇ ਵਿੱਚ ਤਰਮੀਮ ਕਰਨ ਜਾ ਰਹੀ ਹੈ। ਅਜਿਹੇ ਦੇ ਵਿੱਚ ਕੁਝ ਕੰਜ਼ਰਵੇਟਿਵ ਸੋਚ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਛੁੱਟੀਆਂ ਕੱਟਣ ਆਉਣ ਵਾਲੀਆਂ ਪਹਿਲਾਂ ਮਹਿਲਾਵਾਂ ਦੇ ਉੱਤੇ ਲਾਗੂ ਕਰ ਦਿੱਤਾ ਜਾਵੇ। ਦੱਸ ਦਈਏ ਕਿ ਐਸੇ ਹਫਤੇ ਅਮਰੀਕੀ ਕਾਂਗਰਸ ਦੇ ਵਿੱਚ, ਯਾਨੀ ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਬਹਿਸ ਵੀ ਹੋਣੀ ਹੈ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ। ਜੇ ਤਾਂ ਵਾਈਟ ਹਾਊਸ ਇਸ ਨੂੰ ਬਚਾਉਣ ਦੇ ਵਿੱਚ, ਜੇ ਤਾਂ ਇਹ ਲਾਅ ਉੱਥੇ ਨਹੀਂ ਪਾਸ ਹੁੰਦਾ ਤਾਂ ਫਿਰ ਵਾਈਟ ਹਾਊਸ ਦੇ ਕੋਲ ਪੂਰੀ ਪੂਰੀ ਤਾਕਤ ਹੋਏਗੀ ਇਸ ਕਾਨੂੰਨ ਨੂੰ ਇਨ ਬਿਨ ਲਾਗੂ ਕਰਨ ਦੀ। ਜਿਸ ਦਾ ਮਤਲਬ ਇਹ ਹੈ, ਕਾਨੂੰਨ ਕੀ ਕਹਿੰਦਾ, ਕਿ ਵਿਦੇਸ਼ੀ ਮਹਿਲਾਵਾਂ ਜਿਹੜੀਆਂ ਕਿ ਗਰਭਵਤੀ ਹੋਣਗੀਆਂ ਉਹ ਅਮਰੀਕਾ ਦੇ ਵਿੱਚ ਦਾਖਲ ਤੱਕ ਨਹੀਂ ਹੋ ਸਕਣਗੀਆਂ, ਕਿਉਂਕਿ ਅਜਿਹੇ ਦੇ ਵਿੱਚ ਉਹ ਫਿਰ ਇਹ ਨਾ ਕਿਤੇ ਦਾਅਵਾ ਕਰ ਦੇਣ ਕਿ ਉਹਨਾਂ ਦਾ ਬੱਚਾ ਅਮਰੀਕਾ ਦੇ ਵਿੱਚ ਹੀ ਪੈਦਾ ਹੋਇਆ ਤੇ ਅਮਰੀਕੀ ਸਿਟੀਜ਼ਨ ਹੈ। ਅਜਿਹੇ ਦੇ ਵਿੱਚ ਪ੍ਰੈਗਨੈਂਸੀ ਟੈਸਟ ਵੀ ਉਹਨਾਂ ਨੂੰ ਕਰਕੇ ਆਉਣੇ ਲਾਜ਼ਮੀ ਹੋ ਜਾਣਗੇ। ਇਹ ਹਾਲੇ ਫਿਲਹਾਲ ਸਿਰਫ ਤਜਵੀਜ਼ਾਂ ਨੇ, ਅਮਰੀਕਾ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਪਰ ਖੈਰ, ਕਿਉਂ ਤੁਸੀਂ ਆਸਟ੍ਰੇਲੀਆ ਦੀ ਨਾਗਰਿਕਤਾ ਛੱਡ ਕੇ ਅਮਰੀਕਾ ਦੀ ਹਾਸਲ ਕਰੋਗੇ। ਉਧਰ ਦੂਸਰੇ ਪਾਸੇ ਆਸਟ੍ਰੇਲੀਆ ਵਾਲੇ ਪਾਸਿਓਂ ਵੀ ਇੱਕ ਖਬਰ ਹੈ। ਡਿਜੀਟਲ ਇੰਟਰਨੈਸ਼ਨਲ ਅਰਾਈਵਲ ਕਾਰਡ ਜਿਹੜੇ ਨੇ ਉਹ ਦੇਸ਼ ਭਰ ਦੇ ਵਿੱਚ ਹੁਣ ਸ਼ੁਰੂ ਕਰ ਦਿੱਤੇ ਗਏ ਨੇ।
ਦੱਸ ਦਈਏ ਕਿ ਅਕਤੂਬਰ 2024 ਤੋਂ ਕੁਆਂਟਸ ਨੇ ਇੱਕ ਟ੍ਰਾਇਲ ਸ਼ੁਰੂ ਕੀਤਾ ਸੀ। ਆਸਟ੍ਰੇਲੀਆ ਸਰਕਾਰ ਡਿਜੀਟਲ ਆਸਟ੍ਰੇਲੀਆ ਟਰੈਵਲਰ ਡੈਕਲੇਰੇਸ਼ਨ ਫਾਰਮ ਜਿਹੜੇ ਨੇ ਉਹ ਹੁਣ ਦੇਣਾ ਚਾਹੁੰਦੀ ਹੈ। ਜੇਕਰ ਤੁਸੀਂ ਆਸਟ੍ਰੇਲੀਅਨ ਪਾਸਪੋਰਟ ਹੋਲਡਰ ਨਹੀਂ ਹੋ ਤੇ ਫਿਰ ਤੁਹਾਨੂੰ ਇਸ ਖਬਰ ਦੇ ਨਾਲ ਤੁਸੀਂ ਵੀ ਪ੍ਰਭਾਵਿਤ ਹੁੰਦੇ ਹੋ, ਯਾਨੀ ਕਿ ਕਿਸੇ ਵੀ ਵਿਦੇਸ਼ੀ ਪਾਸਪੋਰਟ ਦੇ ਉੱਤੇ ਜਦੋਂ ਤੁਸੀਂ ਆਸਟ੍ਰੇਲੀਆ ਦਾਖਲ ਹੁੰਦੇ ਹੋ ਤਾਂ ਇੱਕ ਵਾਈਟ ਕਾਰਡ ਦਿੱਤਾ ਜਾਂਦਾ ਹੈ। ਉਸ ਦੇ ਉੱਤੇ ਤੁਸੀਂ ਆਪਣੀ ਡਿਜੀਟਲ ਡੈਕਲੇਰੇਸ਼ਨ ਆਪਣੇ ਮਾਫ ਕਰਨਾ ਡੈਕਲੇਰੇਸ਼ਨ ਕਰਨੀ ਹੁੰਦੀ ਹੈ, ਡਿਜੀਟਲ ਤਾਂ ਨਹੀਂ ਕਾਗਜ਼ੀ ਹੁੰਦਾ, ਤੇ ਉਹਦੇ ਤੇ ਲਿਖਣਾ ਹੁੰਦਾ ਕਿ ਤੁਸੀਂ ਆਸਟ੍ਰੇਲੀਆ ਚ ਕਿਸ ਥਾਂ ਤੋਂ ਆ ਰਹੇ ਹੋ, ਕਿੱਥੇ ਰਹਿਣਾ ਚਾਹੁੰਦੇ ਹੋ, ਐਮਰਜੈਂਸੀ ਕੰਟੈਕਟ ਨੰਬਰ, ਉਹ ਕੀ ਕੀ ਸਮਾਨ ਲੈ ਕੇ ਆ ਰਹੇ ਹੋ। ਖਾਸ ਤੌਰ ਦੇ ਉੱਤੇ ਬਾਇਓ ਸਿਕਿਉਰਿਟੀ ਚੈੱਕਸ ਜਿਹੜੇ ਹੁੰਦੇ ਨੇ ਉਸੇ ਹੀ ਵਾਈਟ ਕਾਰਡ ਦੇ ਉੱਤੇ ਹਸਤਾਖਰ ਕਰਨੇ ਹੁੰਦੇ ਨੇ। ਅਜਿਹੇ ਦੇ ਵਿੱਚ ਹੁਣ ਇਹ ਸਾਰਾ ਕੁਝ ਤੁਹਾਨੂੰ ਉਸ ਕਾਗਜ਼ੀ ਰੂਪ ਦੇ ਵਿੱਚ ਕਰਨ ਦੀ ਲੋੜ ਨਹੀਂ ਹੋਏਗੀ। ਡਿਜੀਟਲ ਆਸਟ੍ਰੇਲੀਆ ਟਰੈਵਲਰ ਜਿਹੜਾ ਹੈ ਉਹ ਟ੍ਰਾਇਲ ਤੋਂ ਬਾਅਦ ਹੁਣ ਮੁਕੰਮਲ ਤਰੀਕੇ ਦੇ ਨਾਲ ਪੂਰੇ ਆਸਟ੍ਰੇਲੀਆ ਦੇ ਜਿੰਨੇ ਵੀ ਹਵਾਈ ਅੱਡੇ ਨੇ ਔਰ ਜਿੰਨੇ ਵੀ ਸੀ ਪੋਰਟਸ ਨੇ, ਯਾਨੀ ਕਿ ਬੰਦਰਗਾਹਾਂ ਦੇ ਜ਼ਰੀਏ ਵੀ ਜਾਂ ਇੰਟਰਨੈਸ਼ਨਲ ਕਰੂਜ਼ ਸ਼ਿਪ ਦੇ ਜ਼ਰੀਏ ਵੀ ਜਿਹੜੇ ਤੁਸੀਂ ਦਾਖਲ ਹੁੰਦੇ ਹੋ, ਅਗਲੇ 12 ਤੋਂ 18 ਮਹੀਨਿਆਂ ਦੇ ਵਿੱਚ ਫੈਡਰਲ ਸਰਕਾਰ ਨੇ $56 ਮਿਲੀਅਨ ਇਨਵੈਸਟ ਕਰਨਾ ਤੇ ਇਹ ਤਕਨੀਕ ਜਿਹੜੀ ਹੈ ਲਾਗੂ ਹੋ ਜਾਏਗੀ ਤਾਂ ਕਿ ਆਸਟ੍ਰੇਲੀਆ ਨੂੰ ਹੋਰ ਡਿਜੀਟਲ ਬਣਾਇਆ ਜਾ ਸਕੇ। ਪਾਇਲਟ ਪ੍ਰੋਗਰਾਮ ਪਹਿਲਾਂ ਹੀ ਸਿਡਨੀ, ਮੈਲਬਰਨ, ਬ੍ਰਿਸਬਨ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਸਫਲ ਤਰੀਕੇ ਦੇ ਨਾਲ ਕੀਤਾ ਜਾ ਚੁੱਕਿਆ। ਲਗਭਗ 4.5 ਲੱਖ ਲੋਕਾਂ ਨੇ ਇਸ ਡਿਜੀਟਲ ਕਾਰਡ ਦੇ ਉੱਤੇ ਹਸਤਾਖਰ ਕੀਤੇ ਸੀ ਜਾਂ ਉਸਨੂੰ ਭਰਿਆ ਸੀ। ਹਾਲੇ ਤੱਕ ਇਹ ਸਿਰਫ ਕੁਆਂਟਸ ਦੇ ਕੋਲ ਸੀ ਇਹ ਸੇਵਾ, ਪਰ ਹੁਣ ਆਸਟ੍ਰੇਲੀਆ ਸਰਕਾਰ ਬਾਕੀ ਸਾਰੀਆਂ ਏਅਰਲਾਈਨ ਕੰਪਨੀਆਂ ਜਿਹੜੀਆਂ ਆਸਟ੍ਰੇਲੀਆ ਵੱਲ ਨੂੰ ਜਹਾਜ਼ ਲੈ ਕੇ ਆਉਣਗੀਆਂ ਉਹਨਾਂ ਨੂੰ ਇਹ ਸਰਵਿਸ ਦੇਣਗੀਆਂ, ਤਾਂ ਕਿ ਟਿਕਟ ਬੁੱਕ ਕਰਨ ਵੇਲੇ ਹੀ ਜਿਹੜੀਆਂ ਇਹ ਏਅਰਲਾਈਨ ਕੰਪਨੀਆਂ ਨੇ ਇਹ ਯਾਤਰੀਆਂ ਨੂੰ ਇਸ ਕਿਸਮ ਦੀ ਜਿਹੜਾ ਇਹ ਪੋਰਟਲ ਦੇ ਸਕਣ ਜਾਂ ਇਸ ਦਾ ਲਿੰਕ ਦੇ ਸਕਣ ਜਾਂ ਡਿਜੀਟਲ ਕਾਰਡ ਮੁਹੱਈਆ ਕਰਵਾ ਸਕਣ, ਤਾਂ ਕਿ ਉਹ ਸਫ਼ਰ ਕਰਨ ਤੋਂ ਪਹਿਲਾਂ ਇਸ ਚੀਜ਼ ਨੂੰ ਭਰ ਦੇਣ ਤੇ ਆਸਟ੍ਰੇਲੀਆ ਦਾਖਲ ਹੋਣ ਤੋਂ ਬਾਅਦ ਜਿਹੜੇ ਬਾਇਓ ਸਿਕਿਉਰਿਟੀ ਆਊਟਬ੍ਰੇਕਸ ਹੁੰਦੇ ਨੇ ਉਹ ਨਾ ਹੋ ਸਕਣ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 2032 ਦੀਆਂ ਓਲੰਪਿਕ ਖੇਡਾਂ ਤੇ ਪੈਰਾਲੰਪਿਕ ਖੇਡਾਂ ਜਿਹੜੀਆਂ ਬ੍ਰਿਸਬਨ ਦੇ ਵਿੱਚ ਹੋਣੀਆਂ ਨੇ ਉਸ ਤੋਂ ਪਹਿਲਾਂ ਸਰਕਾਰ ਇਸ ਨੂੰ ਲਾਜ਼ਮੀ ਕਰਨਾ ਚਾਹੁੰਦੀ ਹੈ। ਮਿਨਿਸਟਰ ਫਾਰ ਟ੍ਰੇਡ ਐਂਡ ਟੂਰਿਜ਼ਮ ਨੇ ਜਿਹੜੇ ਡੌਨ ਫੈਰਲ, ਉਹਨਾਂ ਨੇ ਇਸ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ ਹੈ ਤੇ ਕਿਹਾ ਹੈ ਕਿ ਹਾਲੇ ਫਿਲਹਾਲ ਤਾਂ ਇਹ ਏਦਾਂ ਹੈ ਕਿ ਜੇਕਰ ਕੋਈ ਵਿਅਕਤੀ ਡਿਜੀਟਲ ਡੈਕਲੇਰੇਸ਼ਨ ਨਹੀਂ ਕਰ ਪਾਉਂਦਾ, ਪੇਪਰ ਡੈਕਲੇਰੇਸ਼ਨ ਵੀ ਨਾਲ ਹੀ ਜਾਰੀ ਰਹੇਗੀ। ਏਦਾਂ ਨਹੀਂ ਹੈ ਕਿ ਉਹ ਬਿਲਕੁਲ ਹੀ ਖਤਮ ਕਰ ਦਿੱਤੀ ਜਾਏਗੀ, ਪਰ ਇਸ ਨੂੰ ਭਵਿੱਖ ਦੇ ਵਿੱਚ ਇਸੇ ਤਰੀਕੇ ਦੇ ਨਾਲ ਲਾਗੂ ਕੀਤਾ ਜਾਣਾ, ਕਿਉਂਕਿ ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ ਦੂਸਰੇ ਦੇਸ਼ ਵੀ ਜਿਹੜੇ ਇਸ ਕਿਸਮ ਦੇ ਨਾਲ ਵਾਈਟ ਕਾਰਡ ਭਰਵਾਉਂਦੇ ਨੇ ਕਿਸੇ ਵਿਦੇਸ਼ੀ ਯਾਤਰੀ ਦੇ ਆਪਣੇ ਦੇਸ਼ ਦੇ ਵਿੱਚ ਉਤਰਨ ਤੋਂ ਪਹਿਲਾਂ, ਉਹਨਾਂ ਦੇ ਕੋਲ ਵੀ ਇਸੇ ਕਿਸਮ ਦੇ ਨਾਲ ਹੁਣ ਸਹੂਲਤਾਂ ਜਿਹੜੀਆਂ ਨੇ ਲਾਗੂ ਕਰਨ ਦੀਆਂ ਗੱਲਾਂ ਤੁਰ ਰਹੀਆਂ ਨੇ। ਪੌਲਿਨ ਹੈਨਸਨ ਇਸ ਵਕਤ ਇੰਨੀ ਉਤਾਵਲੀ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਥੋੜੀ ਚਿਰ ਦੇ ਲਈ ਸਹੀ ਗੱਦੀ ਤੇ ਕਿਹਾ ਬਿਠਾ ਦਿਓ, ਨਾਇਕ ਫਿਲਮ ਦੇ ਅਨਿਲ ਕਪੂਰ ਦੀ ਤਰ੍ਹਾਂ ਤੇ ਦੇਸ਼ ਦਾ ਮੁਹਾਂਦਰਾ ਬਦਲ ਦਿਆਂਗੇ। ਅਸਲ ਦੇ ਵਿੱਚ ਇੱਕ 30 ਮਿੰਟ ਦਾ ਪੋਡਕਾਸਟ ਹੋਇਆ। ਹੁਣ ਆਸਟ੍ਰੇਲੀਅਨ ਮੀਡੀਆ ਦੀ ਤਰਫ ਤੋਂ ਦੋ ਕਿਸਮ ਦੇ ਪੋਡਕਾਸਟ ਇਸ ਕਰਕੇ ਵੀ ਕੀਤੇ ਜਾ ਰਹੇ ਨੇ ਕਿਉਂਕਿ ਪਿਛਲੇ ਹਫ਼ਤੇ ਦੇ ਇੱਕ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਪੋਡਕਾਸਟ ਦੇ ਵਿੱਚ ਕਿਲ ਮੈਰੀ ਹੁਕਅਪ ਵਰਗੇ ਸਵਾਲ ਪੁੱਛੇ ਗਏ ਕਿ ਕਿਹੜੀ ਅਮਰੀਕੀ ਜਿਹੜੀ ਕਲਾਕਾਰ ਹੈ ਜਾਂ ਮਾਡਲ ਹੈ ਉਸ ਦੇ ਨਾਲ ਤੁਸੀਂ ਵਿਆਹ ਕਰੋਗੇ, ਕਿਸ ਦੇ ਨਾਲ ਸੰਬੰਧ ਬਣਾਓਗੇ, ਤੇ ਉਸ ਨੂੰ ਕਾਫੀ ਚਰਚਾ ਦਾ ਵਿਸ਼ਾ ਬਣਾ ਦਿੱਤਾ ਗਿਆ ਸੀ। ਪਰ ਪੌਲਿਨ ਹੈਨਸਨ ਤੋਂ ਪੁੱਛਿਆ ਗਿਆ ਕਿ ਕਿਹਨਾਂ ਕਿਹਨਾਂ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਤੁਸੀਂ ਦੇਸ਼ ਦੇ ਵਿੱਚੋਂ ਬਾਹਰ ਭੇਜਣਾ ਚਾਹੋਗੇ, ਔਰ ਇਹ ਪੋਡਕਾਸਟ ਵੀ ਕਿਹਨੇ ਕੀਤਾ, ਇਹ ਕੀਤਾ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ। ਹੁਣ ਜੇ ਤੁਸੀਂ ਇਹਨਾਂ ਦਾ ਨਾਮ ਨਹੀਂ ਸੁਣਿਆ ਤਾਂ ਇਹਨਾਂ ਦੇ ਨਾਮ ਵੀ ਇਤਿਹਾਸ ਜੁੜਦਾ ਹੈ। ਇਤਿਹਾਸ ਇਹ ਹੈ ਕਿ ਲਿਜ਼ ਟਰੱਸ ਬ੍ਰਿਟੇਨ ਦੀ ਸਭ ਤੋਂ ਘੱਟ ਸਮੇਂ ਦੀ ਪ੍ਰਧਾਨ ਮੰਤਰੀ ਰਹੀ ਸੀ, ਮਹਿਜ਼ 49 ਦਿਨਾਂ ਦੇ ਲਈ। 50 ਦਿਨ ਵੀ ਪੂਰੇ ਨਹੀਂ ਸੀ ਕਰ ਸਕੇ, ਰਾਣੀ ਐਲਿਜ਼ਾਬੈਥ ਦੀ ਉਹਨਾਂ ਦਿਨਾਂ ਦੇ ਵਿੱਚ ਮੌਤ ਹੋਈ ਸੀ, ਤੇ ਲਿਜ਼ ਟਰੱਸ ਦੇ ਉੱਤੇ ਇਲਜ਼ਾਮ ਇਹ ਸੀ ਕਿ ਉਹਨਾਂ ਨੇ ਬਜਟ ਇੰਨਾ ਘਟੀਆ ਦਿੱਤਾ ਕਿ ਦੇਸ਼ ਨੂੰ ਅੱਗੇ ਤਾਂ ਵਧਾ ਹੀ ਨਹੀਂ ਸਕਦੇ, ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰਧਾਨ ਮੰਤਰੀ ਜਿਹੜੇ ਸੀ ਉਹ ਬ੍ਰਿਟੇਨ ਦੇ ਵਿੱਚ ਆਉਂਦੇ ਗਏ ਜਾਂਦੇ ਗਏ, ਤੇ ਉਹਨਾਂ ਦੇ ਵਿੱਚ ਲਿਜ਼ ਟਰੱਸ ਵੀ ਇੱਕ ਨਾਮ ਸੀ। ਹੁਣ ਇਸ ਇੰਟਰਵਿਊ ਦੇ ਵਿੱਚ ਜਾਂ ਇਸ ਪੋਡਕਾਸਟ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਕਿ ਮੈਂ ਤਾਂ ਇਹਨਾਂ ਸਾਰਿਆਂ ਨੂੰ ਹੀ ਜਿੰਨੇ ਵੀ ਇਹ ਸਿਆਸਤਦਾਨ ਨੇ ਇਹਨਾਂ ਨੂੰ ਚੱਕ ਕੇ ਕਿਸੇ ਟਾਪੂ ਤੇ ਭੇਜ ਦਿਓ ਤੇ ਥੋੜੇ ਚਿਰ ਦੇ ਲਈ ਮੈਨੂੰ ਦਿਨ ਆਸਟ੍ਰੇਲੀਆ ਦੇ ਦਿਓ ਤੇ ਮੈਂ ਫਿਰ ਸੁਧਾਰ ਕਰਕੇ ਦਿਖਾਉਂਦੀ ਹਾਂ। ਮੀਡੀਆ ਤੋਂ ਲੈ ਕੇ ਮਾਈਗ੍ਰੇਸ਼ਨ ਤੱਕ, ਮਲਟੀਕਲਚਰਿਜ਼ਮ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ ਔਰ LGBT ਭਾਈਚਾਰੇ ਨੂੰ ਭੰਡਣ ਤੱਕ ਪੌਲਿਨ ਹੈਨਸਨ ਨੇ ਕੋਈ ਕਸਰ ਨਹੀਂ ਛੱਡੀ, ਜਿੱਥੇ ਇਸ ਪੋਡਕਾਸਟ ਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੰਜ਼ਰਵੇਟਿਵ ਮੀਡੀਆ ਦੀ ਤਰਫ ਤੋਂ ਚਰਚਾਵਾਂ ਕੀਤੀਆਂ ਜਾਣੀਆਂ ਰਹਿਣਗੀਆਂ।
ਉੱਥੇ ਹੀ ਅਗਲੀਆਂ ਖਬਰਾਂ ਵਿਕਟੋਰੀਆ ਦੀ ਸਿਆਸਤ ਦੇ ਨਾਲ ਵੀ ਜੁੜੀਆਂ ਹੋਈਆਂ ਨੇ, ਜਿੱਥੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਦੀ ਤੁਲਨਾ ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ ਦੋ ਅਲੱਗ ਅਲੱਗ ਸਿਚੁਏਸ਼ਨਸ ਨੇ। ਕਿਹਾ ਜਾ ਰਿਹਾ ਹੈ ਕਿ ਜਿੱਦਾਂ ਮਾਰਕ ਕਾਰਨੀ ਜਦੋਂ ਕੈਨੇਡਾ ਦੇ ਵਿੱਚ, ਤੁਹਾਡੇ ਯਾਦ ਹੋਏਗਾ ਕਿ ਇੱਕ ਸਮਾਂ ਸੀ ਕਿ ਜਦੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਤੇ ਬੜੀ ਚੜ੍ਹਾਈ ਹੋਈ ਸੀ, ਤੇ ਫਿਰ ਉਸ ਤੋਂ ਬਾਅਦ ਓਨੀ ਹੀ ਤਿੱਖੀ ਗਿਰਾਵਟ ਉਹਨਾਂ ਦੇ ਕਰੀਅਰ ਦੇ ਵਿੱਚ ਹੋਈ ਸੀ। ਜਿਹੜੇ ਜਸਟਿਨ ਟਰੂਡੋ ਨੂੰ ਬਦਲ ਕੇ ਮਾਰਕ ਕਾਰਨੀ ਨੂੰ ਕੈਨੇਡਾ ਦੇ ਵਿੱਚ ਉੱਥੋਂ ਦੀ ਲਿਬਰਲ ਪਾਰਟੀ ਦੀ ਅਗਵਾਈ ਸੌਂਪੀ ਗਈ ਸੀ, ਤੇ ਫਿਰ ਉਸ ਤੋਂ ਬਾਅਦ ਚੋਣਾਂ ਹੋਈਆਂ ਤੇ ਮਾਰਕ ਕਾਰਨੀ ਨੇ ਬੜੀ ਕਮਾਲ ਦੀ ਜਿੱਤ ਹਾਸਲ ਕੀਤੀ ਤੇ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਏ ਤੇ ਪ੍ਰਧਾਨ ਮੰਤਰੀ ਬਣੇ। ਠੀਕ ਉਹੀ ਉਦਾਹਰਨ ਹੁਣ ਵਿਕਟੋਰੀਆ ਦੀ ਅਗਵਾਈ ਸੌਂਪੀ ਗਈ ਸੀ, ਤੇ ਫਿਰ ਉਸ ਤੋਂ ਬਾਅਦ ਚੋਣਾਂ ਹੋਈਆਂ ਤੇ ਮਾਰਕ ਕਾਰਨੀ ਨੇ ਬੜੀ ਕਮਾਲ ਦੀ ਜਿੱਤ ਹਾਸਲ ਕੀਤੀ ਤੇ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਏ ਤੇ ਪ੍ਰਧਾਨ ਮੰਤਰੀ ਬਣੇ। ਠੀਕ ਉਹੀ ਉਦਾਹਰਨ ਹੁਣ ਵਿਕਟੋਰੀਆ ਦੇ ਵਿੱਚ ਦਿੱਤੀ ਜਾ ਰਹੀ ਹੈ ਕਿ ਜੈਸਿੰਟਾ ਐਲਨ ਨੂੰ ਬਦਲ ਕੇ ਕਿਉਂ ਨਾ ਕੋਈ ਹੋਰ ਨੇਤਾ ਲਿਆਂਦਾ ਜਾਵੇ, ਤੇ ਫਿਰ ਵਿਕਟੋਰੀਆ ਨੂੰ ਵੀ ਬਚਾਇਆ ਜਾ ਸਕੇ ਤਾਂ ਕਿ ਇੱਥੇ ਲੇਬਰ ਦੀ ਸਰਕਾਰ ਬਚੀ ਰਹੇ। ਜਿੱਦਾਂ ਟਰੂਡੋ ਤੋਂ ਬਾਅਦ ਫਿਰ ਮਾਰਕ ਕਾਰਨੀ ਆ ਗਏ, ਪਾਰਟੀ ਤਾਂ ਉਹਨਾਂ ਦੀ ਹੋ ਰਹੀ, ਬਸ ਚਿਹਰਾ ਬਦਲ ਗਿਆ। ਪਰ ਸ਼ਾਇਦ ਲੇਬਰ ਪਾਰਟੀ ਇਹ ਭੁੱਲ ਗਈ ਹੈ ਕਿ ਇਹੀ ਫਾਰਮੂਲਾ ਉਹ ਪਹਿਲਾਂ ਵੀ ਕਰ ਚੁੱਕੇ ਨੇ। ਇਹੀ ਫਾਰਮੂਲਾ ਉਹ ਡੈਨੀਅਲ ਐਂਡਰਿਊਸ ਨੂੰ ਬਦਲ ਕੇ ਜੈਸਿੰਟਾ ਐਲਨ ਨੂੰ ਲਿਆ ਚੁੱਕੇ ਨੇ, ਤੇ ਸ਼ਾਇਦ ਲੋਕੀ ਮਨ ਬਣਾਉਣ ਨਾ ਬਣਾਉਣ। ਪਰ ਅੱਜ ਦੇ ਸਵੇਰ ਵੇਲੇ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਇਲੈਕਟ੍ਰੀਸ਼ਨ ਟ੍ਰੇਡ ਯੂਨੀਅਨ ਜਿਹੜੀ ITU ਹੈ, ਉਹਨਾਂ ਦੀ ਤਰਫ ਤੋਂ ਪੂਰੀ ਪੂਰੀ ਹਮਾਇਤ ਦਿੱਤੀ ਗਈ ਹੈ ਜੈਸਿੰਟਾ ਐਲਨ ਨੂੰ, ਤੇ ਕਿਹਾ ਗਿਆ ਹੈ ਕਿ ਬਾਕੀ ਵੀ ਯੂਨੀਅਨ ਜਿਹੜੀਆਂ ਨੇ ਉਹ ਪੂਰਾ ਵਾਹ ਲਗਾ ਦੇਣਗੀਆਂ ਜਦੋਂ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਹੋਣਗੀਆਂ, ਤੇ ਜੈਸਿੰਟਾ ਐਲਨ ਦੀ ਲੇਬਰ ਪਾਰਟੀ ਨੂੰ ਇੱਕ ਵਾਰ ਫੇਰ ਤੋਂ ਜਿਤਾਉਣ। ਪਰ ਜੈਸਿੰਟਾ ਐਲਨ ਲੇਬਰ ਪਾਰਟੀ ਦੇ ਲਈ ਪ੍ਰੀਮੀਅਰ ਦਾ ਚਿਹਰਾ ਹੋਣਗੇ ਕਿ ਨਹੀਂ ਹੋਣਗੇ, ਇਹ ਨਵੰਬਰ ਚ ਨਹੀਂ, ਇਹ ਹੁਣੇ ਹੀ ਤੈਅ ਹੋ ਜਾਣਾ, ਕਿਉਂਕਿ ਜੁਲਾਈ ਮਹੀਨੇ ਦੀ 28 ਤਰੀਕ ਨੂੰ ਲੇਬਰ ਦੀ ਕਾਕਸ ਹੋਣ ਜਾ ਰਹੀ ਹੈ, ਅਗਲੀ ਬੈਠਕ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਸਾਰੇ ਅਪਰ ਹਾਊਸ ਤੇ ਲੋਅਰ ਹਾਊਸ ਦੀ ਪ੍ਰੀ ਸਿਲੈਕਸ਼ਨ ਹੋਣੀਆਂ ਨੇ। ਦੇਖਣਾ ਇਹ ਹੈ ਕਿ ਕਿਹੜੇ ਚਿਹਰੇ ਨੂੰ ਰੱਖਿਆ ਜਾਏਗਾ ਤੇ ਕਿਹੜੇ ਨੂੰ ਅਲਵਿਦਾ ਕੀਤਾ ਜਾਏਗਾ। ਸੋ ਇਹ ਕਾਫੀ ਅਹਿਮ ਹੈ ਕਿਉਂਕਿ ਲੇਬਰ ਪਾਰਟੀ ਦੇ ਸਾਰੇ ਉਮੀਦਵਾਰ ਤਰਲੋ ਮੱਛੀ ਹੋ ਰਹੇ ਨੇ ਕਿ ਘੱਟੋ ਘੱਟ ਉਹਨਾਂ ਨੂੰ ਸੀਟ ਬਣੀ ਰਵੇ, ਉਹਨਾਂ ਦੀ ਬਚੀ ਰਵੇ। ਇਸੇ ਕਰਕੇ ਹੁਣ ਵਿਕਟੋਰੀਆ ਦੀ ਸਿਆਸਤ ਵੀ ਮੱਗ ਗਈ ਹੈ, ਤਿੱਖੀ ਹੋ ਗਈ ਹੈ, ਔਰ ਤਿੱਖੀ ਹੋਣ ਦੇ ਪਿੱਛੇ ਵਿਰੋਧੀ ਧਿਰ ਵੀ ਕਾਫੀ ਹੱਦ ਤੱਕ ਜ਼ਿੰਮੇਦਾਰ ਹੈ। ਕਿੱਥੇ ਇੱਕ ਪਾਸੇ ਇੱਕ ਵਕਤ ਜੈਸਿੰਟਾ ਚੱਲਨੀ ਐਲਨ ਦੇ ਉੱਤੇ ਇਲਜ਼ਾਮ ਲੱਗਦੇ ਸੀ ਕਿ ਪੈਚਾਂ ਲਗਾ ਲਗਾ ਕੇ ਸੜਕਾਂ ਦੇ ਉੱਤੇ ਉਹ ਫਿਲਹਾਲ ਵਿਕਟੋਰੀਆ ਨੂੰ ਚਲਾ ਰਹੇ ਨੇ, ਹੁਣ ਜੈਸ ਵਿਲਸਨ ਜਿਹੜੇ ਵਿਰੋਧੀ ਧਿਰ ਨੇਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਆਹ ਪੈਚਾਂ ਦਾ ਕੰਮ ਨਹੀਂ ਇੱਥੇ ਚੱਲਣਾ, ਅਸੀਂ ਜਿਹੜੇ ਵੀ ਟੋਏ ਜਿੰਨੇ ਵੀ ਵਿਕਟੋਰੀਆ ਦੀਆਂ ਖਾਸ ਤੌਰ ਦੇ ਉੱਤੇ ਖੇਤਰੀ ਸੜਕਾਂ ਦੇ ਉੱਤੇ ਪਏ ਹੋਏ ਟੋਏ ਨੇ ਉਹ ਭਰਨ ਦੇ ਲਈ ਇੰਨੀ ਰਕਮ ਪਾ ਦੇਵਾਂਗੇ ਕਿ ਨੋਟਾਂ ਦੇ ਨਾਲ ਵੀ ਤੁਸੀਂ ਟੋਏ ਭਰ ਸਕਦੇ ਹੋ। ਸੁਣਨ ਨੂੰ ਤੁਹਾਨੂੰ ਇਹ ਗੱਲ ਪੰਜਾਬ ਦੇ ਸਿਆਸਤਦਾਨਾਂ ਵਰਗੀ ਲੱਗਦੀ ਹੋਏਗੀ, ਪਰ ਅਸਲ ਦੇ ਵਿੱਚ ਵਿਕਟੋਰੀਆ ਦੀ ਵਿਰੋਧੀ ਧਿਰ ਨੇ ਯਾਨੀ ਗੱਠਜੋੜ ਨੇ ਇਹ ਦਾਅਵਾ ਕੀਤਾ ਹੈ ਕਿ ਉਹ $5 ਬਿਲੀਅਨ ਲਗਾ ਦੇਣਗੇ ਤੇ 1 ਮਿਲੀਅਨ ਟੋਏ ਜਿਹੜੇ ਨੇ ਉਹ ਭਰ ਦੇਣਗੇ, ਸੂਬੇ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਵਧੀਆ ਹਾਲਤ ਕਰ ਦੇਣਗੇ, $10 ਲੱਖ ਟੋਏ ਭਰਨ ਦੇ ਲਈ $5 ਬਿਲੀਅਨ। ਹੁਣ ਇਹ ਸਕੀਮ ਕਿਵੇਂ ਲੱਗੀ ਹੈ ਤੁਹਾਨੂੰ, ਇਹ ਤੁਸੀਂ ਵੋਟਾਂ ਦੇ ਵਿੱਚ ਆਪਣਾ ਮਤ ਦੇ ਕੇ ਦੱਸਿਓ। ਪਰ ਫਿਲਹਾਲ ਇੱਕ ਏਜੰਡਾ ਰੱਖਿਆ ਗਿਆ ਵਿਕਟੋਰੀਆ ਸੂਬੇ ਦੇ ਲੋਕਾਂ ਦੇ ਅੱਗੇ, ਔਰ ਉਸ ਏਜੰਡੇ ਦਾ ਨਾਮ ਹੈ ਅਸਟੈਬਲਿਸ਼ ਬੈਟਰ ਰੋਡਸ ਵਿਕਟੋਰੀਆ। ਹਾਲਾਂਕਿ ਜਿਹੜੀ ਮੌਜੂਦਾ ਸਰਕਾਰ ਹੈ, ਜੈਸਿੰਟਾ ਐਲਨ ਦੀ ਸਰਕਾਰ ਹੈ, ਉਹਨਾਂ ਨੇ ਵੀ ਕੋਈ ਘੱਟ ਰਕਮ ਨਹੀਂ ਸੀ ਖਰਚੀ। ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਪ੍ਰੀਮੀਅਰ ਜੈਸਿੰਟਾ ਐਲਨ ਨੇ ਬਹੁਤ ਵੱਡਾ ਐਲਾਨ ਕੀਤਾ ਸੀ, ਪ੍ਰੈਸ ਕਾਨਫਰੰਸਾਂ ਕੀਤੀਆਂ ਸੀ, ਤੇ ਕਿਹਾ ਸੀ ਕਿ ਸੂਬੇ ਦੀਆਂ ਸੜਕਾਂ ਦੀ ਕਾਇਆ ਪਲਟ ਕਰ ਦਿੱਤੀ ਜਾਣੀ ਹੈ, ਔਰ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਸੜਕਾਂ ਦੇ ਉੱਤੇ ਕੀਤਾ ਜਾਣਾ। ਪਹਿਲਾਂ ਪਿਛਲੇ ਸਾਲ $976 ਮਿਲੀਅਨ ਖਰਚਿਆ ਗਿਆ ਸੀ, ਇਸ ਸਾਲ ਅਸੀਂ $1.4 ਬਿਲੀਅਨ ਯਾਨੀ $125 ਬਿਲੀਅਨ ਤੋਂ ਥੋੜਾ ਜਿਹਾ ਘੱਟ ਖਰਚ ਦੇਵਾਂਗੇ, ਔਰ 2 ਲੱਖ ਟੋਏ ਭਰ ਦਿੱਤੇ ਜਾਣਗੇ, ਔਰ ਸੜਕਾਂ ਤੋਂ ਜਿਹੜੀ ਗ੍ਰੈਫਿਟੀ ਵੀ ਹੈ 2 ਲੱਖ ਤੋਂ ਜ਼ਿਆਦਾ ਉਹਨਾਂ ਨੂੰ ਵੀ ਹਟਾ ਦਿੱਤਾ ਜਾਏਗਾ। ਹੈਰਾਲਸਨ ਨੇ ਖਬਰ ਲਗਾਈ ਇਸ ਸਾਲ ਮਈ ਮਹੀਨੇ ਦੇ ਵਿੱਚ ਕਿ ਬਾਬਾ ਜੀ ਕਾ ਠੁੱਲੂ ਹੋਇਆ ਐਡਾ ਕੁਛ ਖਾਸ ਨਹੀਂ, ਬਲਕਿ ਟੋਇਆਂ ਦੀ ਗਿਣਤੀ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ। ਗੂਗਲ ਡੇਟਾ ਤੋਂ ਪਤਾ ਚੱਲਦਾ ਹੈ ਕਿ ਵਿਕਟੋਰੀਆ ਦੀਆਂ ਖਾਸ ਤੌਰ ਤੇ ਖੇਤਰੀ ਸੜਕਾਂ ਦੇ ਉੱਤੇ ਟੋਏ ਜਿਹੜੇ ਨੇ ਉਹਨਾਂ ਦੀ ਗਿਣਤੀ 5000% ਵਧੀ ਹੈ। ਅਜਿਹੇ ਦੇ ਵਿੱਚ ਹੁਣ ਨੈਸ਼ਨਲ ਲਿਬਰਲ ਪਾਰਟੀ ਦੀ ਇਹ ਸਕੀਮ ਵਿਕਟੋਰੀਆ ਦੇ ਲੋਕਾਂ ਨੂੰ ਲੁਭਾ ਪਾਉਂਦੀ ਹੈ ਕਿ ਨਹੀਂ, ਸਮਾਂ ਦੱਸੇਗਾ। ਪਰ ਕੁਝ ਹੋਰ ਸਕੀਮਾਂ ਦੀ ਗੱਲ ਕਰਦੇ ਚੱਲੀਏ, ਟੋਏ ਤਾਂ ਨਹੀਂ ਪਰ ਸਿਡਨੀ ਦੀਆਂ ਸੜਕਾਂ ਤੋਂ
ਜਿਹੜੇ ਦਰਖਤ ਗਾਇਬ ਹੁੰਦੇ ਜਾ ਰਹੇ ਨੇ ਉਹਨਾਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਸਿਡਨੀ ਦਾ ਇੱਕ ਥਿੰਕ ਟੈਂਕ ਹੈ ਜਿਨ੍ਹਾਂ ਦਾ ਨਾਮ ਹੈ ਕਮੇਟੀ ਫਾਰ ਸਿਡਨੀ। ਇਹਨਾਂ ਨੇ ਦਾਅਵਾ ਕੀਤਾ ਹੈ ਕਿ ਟੈਕਸ ਪੇਅਰਸ ਦੀ ਜੇਬ ਦੇ ਵਿੱਚ

ਬਿਲੀਅਨ ਡਾਲਰ ਦੀ ਸਾਲਾਨਾ ਬਚਤ ਹੋ ਸਕਦੀ ਹੈ ਜੇਕਰ ਸੜਕਾਂ ਨੂੰ ਹਰਿਆ ਭਰਿਆ ਕਰ ਦਈਏ, ਮੁੜ ਤੋਂ ਦਰਖਤਾਂ ਦੀ ਇਹੋ ਛਾਂ ਕਰ ਦਈਏ ਕਿ ਲੋਏ ਲੋਏ ਤੁਰਿਆ ਜਾ ਸਕੇ ਦਰਖਤਾਂ ਦੇ ਥੱਲੇ ਹੀ, ਔਰ ਗਰਮੀ ਵੀ ਨਹੀਂ ਲੱਗੇਗੀ ਔਰ ਮੌਸਮ ਵੀ ਵਧੀਆ ਬਣਿਆ ਰਹੇਗਾ ਔਰ ਲੋਕਾਂ ਦੇ ਪੈਸੇ ਵੀ ਬਚਣਗੇ। ਕਿੱਦਾਂ? ਟ੍ਰਾਂਜ਼ਿਟ ਓਰੀਐਂਟਿਡ ਡਿਵੈਲਪਮੈਂਟ, ਇਸ ਨੂੰ ਪਲਾਨ ਦਾ ਨਾਮ ਦਿੱਤਾ ਗਿਆ ਟੀਓਡੀ। ਟੀਓਡੀ ਪਲਾਨ ਦੇ ਤਹਿਤ ਕਿਹਾ ਗਿਆ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਦਰਖਤਾਂ ਦੀ ਛਾਂ ਇੰਨੀ ਜ਼ਿਆਦਾ ਵਧਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਦੇ ਨਾਲ ਕਾਰਡੀਓਵਾਸਕੁਲਰ ਡਿਜ਼ੀਜ਼ ਯਾਨੀ ਕਿ ਦਿਲ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਜਿਹੜੀਆਂ ਨੇ ਉਹ ਘੱਟ ਹੋ ਜਾਣਗੀਆਂ ਜੇਕਰ ਦਰਖਤਾਂ ਦੀ ਗਿਣਤੀ ਵੱਧ ਜਾਏਗੀ। ਕੈਨੋਪੀ ਇੱਕ ਕਿਸਮ ਦੀ ਕਿਹਾ ਜਾਂਦਾ ਕਿ ਇੱਕ ਪੂਰੀ ਛਾਤੀ ਬਣਾ ਦਿੱਤੀ ਜਾਵੇ ਸੜਕਾਂ ਦੇ ਨਾਲ ਨਾਲ ਤੁਰਦੇ ਹੋਇਆਂ। ਹਾਲਾਂਕਿ ਹੈਗੀ ਹੈ, ਐਸੀ ਕੋਈ ਗੱਲ ਨਹੀਂ ਕਿ ਸਿਡਨੀ ਦੇ ਵਿੱਚ ਦਰਖਤ ਨਹੀਂ ਹੈਗੇ, ਪਰ ਉਹਨਾਂ ਦੀ ਉਹ ਇੱਕ ਸਾਰ ਨਹੀਂ ਹੈਗੇ। ਉਹਦਾ ਵੀ ਦਾਅਵਾ ਕੀਤਾ ਗਿਆ, ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਏਸੀ ਯੂਸੀ ਚਲਾਉਣ ਦੇ ਲਈ ਜਾਂ ਫਿਰ ਆਪਣੇ ਆਪ ਨੂੰ ਠੰਡਾ ਰਹਿ ਜਾਂ ਫਿਰ ਗਰਮੀਆਂ ਦੇ ਵਿੱਚ ਜਿਹੜੀ ਹੀਟ ਵੇਵ ਹੁੰਦੀ ਹੈ ਉਹਦੇ ਚੱਲਦਿਆਂ ਘਰਾਂ ਦੇ ਵਿੱਚੋਂ ਕਈ ਵਾਰ ਨਿਕਲਦੇ ਵੀ ਨਹੀਂ। ਇਸ ਕਰਕੇ ਜਦੋਂ ਜ਼ਿਆਦਾ ਦਰਖਤ ਹੋਣਗੇ ਤਾਂ ਹੀਟ ਵੇਵ ਦਾ ਨੁਕਸਾਨ ਵੀ ਘੱਟ ਹੋਏਗਾ ਔਰ ਜਿਹੜੇ ਲਗਭਗ $1.5 billion ਦਾ ਸਿਡਨੀ ਨੂੰ ਨੁਕਸਾਨ ਝੱਲਣਾ ਪੈਂਦਾ ਅੱਤ ਦੀਆਂ ਗਰਮੀਆਂ ਚ ਉਹ ਵੀ ਨਹੀਂ ਝੱਲਣਾ ਪਏਗਾ। ਸੋ ਇਸ ਦਾ ਫਾਇਦਾ ਹੀ ਫਾਇਦਾ ਹੈ। ਤੇ ਗ੍ਰੇਟਰ ਸਿਡਨੀ ਦੀ ਖਾਸ ਗੱਲ ਇਹ ਦੱਸੀ ਗਈ ਹੈ ਕਿ 21% ਦੇ ਆਸ ਪਾਸ ਕੈਨੋਪੀ ਹੈ ਯਾਨੀ ਕਿ ਦਰਖਤਾਂ ਦੀ ਇੰਨੀ ਇੱਕ ਸੰਘਣੀ ਛਾਂ ਹੈਗੀ ਹੈ ਸਾਲ 2022 ਦੇ ਡੇਟਾ ਨੇ। ਹੋ ਸਕਦਾ ਇਸ ਦੇ ਵਿੱਚ ਘੱਟ ਵੱਧ ਵੀ ਫਰਕ ਪਿਆ ਹੋਵੇ, ਪਰ ਇਹ ਫਰਕ ਬਹੁਤ ਜ਼ਿਆਦਾ ਹੈ ਜਿਵੇਂ ਉਦਾਹਰਣ ਦੇ ਉੱਤੇ ਹੌਨਸਬੀ ਜਾਂ ਰੋਜ਼ਵਿਲ ਜਾਂ ਲਿੰਡਫਿਲ ਵਰਗੇ ਸਬਰਬਸ ਦੀ ਗੱਲ ਕਰੀਏ, ਉਹ ਤਾਂ ਬਹੁਤ ਸੰਘਣੇ ਸਬਰਬਸ ਨੇ, ਉੱਥੇ ਤਾਂ ਹਰ ਪਾਸੇ ਦਰਖਤ ਹੀ ਦਰਖਤ ਨੇ, ਘੱਟੋ ਘੱਟ 30% ਤੋਂ ਜ਼ਿਆਦਾ ਕੈਨੋਪੀ ਹੈ। ਪਰ ਜਦੋਂ ਦੂਸਰੇ ਪਾਸੇ ਗੱਲ ਕਰਦੇ ਹਾਂ ਲਿਡਕਮ ਦੀ ਜਾਂ ਫਿਰ ਬਲੈਕਟਾਊਨ ਵਾਲੇ ਪਾਸੇ ਆ ਜਾਇਓ, ਬੈਂਕਸਟਾਊਨ ਵਾਲੇ ਪਾਸੇ ਚਲ ਜਾਓ, ਤਾਂ ਇੱਥੇ ਟ੍ਰੇਨ ਸਟੇਸ਼ਨਾਂ ਦੇ ਆਲੇ ਦੁਆਲੇ ਇੰਨੇ ਘੱਟ ਦਰਖਤ ਨੇ ਕਿ 10% ਤੋਂ ਵੀ ਘੱਟ ਨੇ। ਇਸ ਕਰਕੇ ਹੁਣ ਇਹਨਾਂ ਨੂੰ ਇੱਕ ਸਾਰ ਕਰਨ ਦੀ ਇੱਕ ਗੱਲ ਤੁਰ ਰਹੀ ਹੈ। ਉੱਥੇ ਸਿਡਨੀ ਤੋਂ ਹੀ ਅਗਲੀ ਖਬਰ, ਜਿੱਥੇ ਵੈਸਟਮੀਡ ਹਸਪਤਾਲ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ, ਜਿੱਥੇ NSW ਦੇ ਹੈਲਥ ਮਿਨਿਸਟਰ ਰਿਆਨ ਪਾਰਕ ਨੇ, ਵੈਸੇ ਤਾਂ ਕੋਈ ਜਾਦੂ ਦੀ ਛੜੀ ਨਹੀਂ ਹੈ ਪਰ ਇੱਕ ਜਾਦੂ ਦੀ ਛੜੀ ਫੇਰਨ ਦਾ ਐਲਾਨ ਹੀ ਕੀਤਾ, ਕਿਹਾ ਹੈ ਕਿ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਜਲਦੀ ਤੋਂ ਜਲਦੀ ਯਾਨੀ ਅਗਲੇ 2 ਤੋਂ 3 ਮਹੀਨਿਆਂ ਦੇ ਵਿੱਚ 18 ਹੋਰ ਐਕਸਟਰਾ ਬੈੱਡ ਬਣਾਏ ਜਾਣਗੇ ਐਮਰਜੈਂਸੀ ਡਿਪਾਰਟਮੈਂਟ ਚ। ਸ਼ਾਰਟ ਸਟੇ ਵਾਲੇ ਬੈੱਡ ਹੁੰਦੇ ਨੇ ਕਾਰਡੀਓਲੋਜੀ ਰੈਸਪੀਰੇਟਰੀ ਆਦਿ ਦੇ ਲਈ, $38 million ਅੱਡ ਤੋਂ ਦਿੱਤਾ ਜਾਏਗਾ। ਅਸਲ ਚ ਸਮੱਸਿਆ ਇਹ ਹੈ ਕਿ ਜਿਹੜੇ ਵੈਸਟਮੀਡ ਬਲੈਕਟਾਊਨ ਵਰਗੇ ਹਸਪਤਾਲ ਨੇ ਵੱਡੇ ਹਸਪਤਾਲ ਨੇ, ਪਰ ਇਹਨਾਂ ਦੇ ਵਿੱਚ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਉੱਥੇ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ। ਉਸਦੀ ਵਜ੍ਹਾ ਇਹ ਹੈ ਕਿ ਇਸ ਵਕਤ ਪੂਰੇ NSW ਦੇ ਸਰਕਾਰੀ ਹਸਪਤਾਲਾਂ ਦੀ ਜੇ ਗੱਲ ਕਰੀਏ ਪਬਲਿਕ ਹਸਪੀਟਲ ਦੀ, ਤਾਂ 1356 ਬੈੱਡ ਜਿਹੜੇ ਨੇ ਉਹ ਬਲੌਕ ਪਏ ਨੇ। ਪਿਛਲੇ ਹਫਤੇ ਦੀ ਜਿਹੜੀ ਗਿਣਤੀ ਸਾਹਮਣੇ ਆਈ ਸੀ ਬਲੌਕ ਕਿਵੇਂ ਪਏ ਨੇ NSW ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਅੰਦਰ। ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਬੈੱਡਾਂ ਦੀ ਕਮੀ ਨਹੀਂ ਹੈ, ਆਬਾਦੀ ਦੇ ਅਨੁਪਾਤ ਦੇ ਵਿੱਚ ਬੈੱਡ ਉਨੇ ਹੀ ਨੇ, ਪਰ ਇੱਥੇ ਕਮੀ ਹੈ ਤਾਂ ਏਜ ਕੇਅਰ ਦੀ। ਏਜ ਕੇਅਰ ਘੱਟ ਹੋਣ ਕਰਕੇ ਜਿਹੜੇ ਬਜ਼ੁਰਗ ਨੇ ਉਹ ਅਕਸਰ ਇੱਥੇ ਰਹਿੰਦੇ ਨੇ ਔਰ ਉਸਦੇ ਚੱਲਦਿਆਂ ਜਿਹੜੀ ਇਹ ਸਟੇ ਹੈ ਇਹ ਭਰੀ ਰਹਿੰਦੀ ਹੈ, ਔਰ ਇਸੇ ਨੂੰ ਘੱਟ ਕਰਨ ਦੇ ਲਈ ਹੁਣ NSW ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਇਸ ਕਿਸਮ ਦੇ ਨਾਲ ਸਕੀਮ ਚਲਾਉਣਾ ਚਾਹੁੰਦੇ ਨੇ ਤਾਂ ਕਿ ਅਗਲੇ 2 ਤੋਂ 3 ਮਹੀਨਿਆਂ ਦੇ ਵਿੱਚ ਵੱਧ ਤੋਂ ਵੱਧ ਖਰਚਾ ਕਰਕੇ ਪਹਿਲਾਂ ਤਾਂ ਵੈਸਟਮੀਡ ਦੀ ਹਸਪਤਾਲ ਦੀ ਐਮਰਜੈਂਸੀ ਬੈੱਡਾਂ ਦੀ ਗਿਣਤੀ ਵਧਾਈ ਜਾਵੇ, ਫਿਰ ਇਸ ਤੋਂ ਬਾਅਦ ਜਿਹੜੇ ਵੈਸਟਮੀਡ ਤੇ ਬਲੈਕਟਾਊਨ ਹਸਪਤਾਲ ਦੇ ਵਿੱਚ ਜਿਹੜੇ ਖਾਸ ਤੌਰ ਦੇ ਉੱਤੇ ਫਿਜ਼ੀਓਥੈਰੇਪੀਸ ਜਾਂ ਆਕੂਪੇਸ਼ਨਲ ਥੈਰੇਪੀਸ ਵਾਲੇ ਅਲਾਈਡ ਹੈਲਥ ਕੇਅਰ ਵਰਕਰਸ ਨੇ, ਉਹਨਾਂ ਨੂੰ ਪਹਿਲਾਂ 5 ਦਿਨ ਦੀ ਬਜਾਏ 7 ਦਿਨ ਦੇ ਲਈ ਲਿਆਂਦਾ ਜਾ ਸਕੇ, ਤਾਂ ਕਿ ਜਿਹੜੇ ਲੋਕ ਇਹ ਇੰਤਜ਼ਾਰ ਕਰਦੇ ਨੇ ਕਿ ਸ਼ੁੱਕਰਵਾਰ ਨੂੰ ਉਹਨਾਂ ਦੀ ਥੈਰੇਪੀ ਹੋਗੀ, ਹੁਣ ਅਗਲੀ ਥੈਰੇਪੀ ਸੋਮਵਾਰ ਨੂੰ ਹੋਏਗੀ, ਫਿਰ ਉਸ ਤੋਂ ਬਾਅਦ ਡਿਸਚਾਰਜ ਹੋਏਗਾ, ਉਹ ਸ਼ਨੀਵਾਰ ਐਤਵਾਰ ਕਰਾ ਕੇ ਡਿਸਚਾਰਜ ਹੋਵੇ ਤੇ ਅਗਲੇ ਹਫਤੇ ਬੈੱਡ ਵਿਹਲਾ ਹੋ ਸਕੇ। ਇਸ ਤਰੀਕੇ ਦੇ ਨਾਲ ਸਿਰਫ ਵੈਸਟਮੀਡ ਦੇ ਵਿੱਚ ਹੀ 60 ਬੈੱਡ ਇੱਕ ਹਫਤੇ ਦੇ ਅੰਦਰ ਅੰਦਰ ਖਾਲੀ ਹੋ ਜਾਣਗੇ। ਜਦੋਂ ਬਜ਼ੁਰਗਾਂ ਦੀ ਗੱਲ ਆਉਂਦੀ ਹੈ ਤਾਂ ਇੱਕ ਖਬਰ ਬਜ਼ੁਰਗਾਂ ਦੇ ਨਾਲ ਹੀ ਜੁੜੀ ਹੋਈ ਮੈਲਬਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਲੌਡੇਟ ਗੈਗੈਥੀ ਨਾਮ ਦਾ ਜਿਹੜਾ 83 ਸਾਲ ਦੀ ਮਹਿਲਾ ਤੇ ਕੋਲਿਨ 89 ਸਾਲ ਦਾ ਜਿਹੜਾ ਪੁਰਸ਼, ਦੋਵੇਂ ਪਤੀ ਪਤਨੀ ਨੇ, 80 ਸਾਲ ਤੋਂ ਵੱਧ ਉਮਰ ਦੇ ਇਸ ਬੁੱਢੇ ਜੋੜੇ ਦੇ ਅਚਾਨਕ ਮੈਲਬਨ ਦੇ ਵਿੱਚੋਂ ਗਾਇਬ ਹੋ ਜਾਣ ਤੇ ਚੱਲਦਿਆਂ ਸਨਸਨੀ ਜੀ ਫੈਲ ਗਈ ਹੈ।
ਇਹ ਆਪਣੇ ਏਜ ਕੇਅਰ ਦੇ ਵਿੱਚ ਜਿਹੜਾ ਵੀਲਰਸ ਹਿੱਲ ਰਿਟਾਇਰਮੈਂਟ ਵਿਲੇਜ ਹੈ, ਉੱਥੋਂ ਇਹ ਆਪਣੀ ਗੱਡੀ ਦੇ ਵਿੱਚ ਨਿਕਲੇ ਸੀ। ਪ੍ਰਾਈਸ ਲਾਈਨ ਫਾਰਮੇਸੀ ਤੋਂ ਦਵਾਈ ਲੈਣ ਆਏ ਸੀ, ਹੋਰ ਵੀ ਜਿਹੜਾ ਸਮਾਨ ਸੀ ਘਰ ਦੇ ਲਈ, ਆਪਣੇ ਏਜ ਕੇਅਰ ਦੇ ਕਮਰੇ ਦੇ ਲਈ ਇਹਨਾਂ ਨੇ ਲੈਣਾ ਹੋਣਾ। ਪਰ ਉਸ ਤੋਂ ਬਾਅਦ ਇਹਨਾਂ ਦੇ ਧੀ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਗਲੈਨ ਸ਼ਾਪਿੰਗ ਸੈਂਟਰ ਦੇ ਵਿੱਚ, ਜਿਹੜਾ ਸਪ੍ਰਿੰਗਵਿਲ ਰੋਡ ਦੇ ਉੱਤੇ ਪੈਂਦਾ, ਉੱਥੇ ਇਹਨਾਂ ਦੀ ਮਾਜ਼ਦਾ 2015 ਮਾਡਲ ਚਿੱਟੇ ਰੰਗ ਦੀ ਰਜਿਸਟ੍ਰੇਸ਼ਨ IER8FK, ਬਾਅਦ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਇਹ ਕਿੱਥੇ ਚਲੀ ਗਈ, ਤੇ ਨਾ ਹੀ ਪਤਾ ਚੱਲਿਆ ਕਿ ਇਹ ਬਜ਼ੁਰਗ ਜੋੜਾ ਕਿੱਥੇ ਚਲਾ ਗਿਆ। ਫਿਲਹਾਲ ਇਹਨਾਂ ਦੀ ਸਿਹਤ ਨੂੰ ਲੈ ਕੇ ਪਰਿਵਾਰ ਫਿਕਰਮੰਦ ਹੈ ਤੇ ਪੁਲਿਸ ਦੀ ਤਰਫ ਤੋਂ ਵੀ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਰਕਾਰ ਨੇ ਕੋਵਿਡ ਦੇ ਵੇਲੇ ਇਹ ਗੱਲ ਕਹੀ ਸੀ ਕਿ ਵੱਧ ਤੋਂ ਵੱਧ ਜਿਹੜੇ ਟ੍ਰੇਡ ਕੋਰਸਿਸ ਨੇ, ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ, ਆਸਟ੍ਰੇਲੀਅਨ ਪੱਕੇ ਵਸਨੀਕ ਨੇ, ਉਹ ਹੱਥੀ ਸਕਿੱਲ ਜਿਹੜੇ ਨੇ, ਹੁਨਰ ਨੇ, ਉਹ ਸਿੱਖੋ। ਔਰ ਇਸ ਦੇ ਖਾਤਰ ਫ੍ਰੀ ਟੇਫ ਪ੍ਰੋਗਰਾਮ ਜਿਹੜੇ ਚਲਾ ਦਿੱਤੇ ਸੀ 2023 ਤੋਂ, ਕੋਵਿਡ ਤੋਂ ਬਾਅਦ 2023 ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚ ਇਸ ਦੇ ਸਕਾਰਾਤਮਕ ਨਤੀਜੇ ਵੀ ਨਿਕਲੇ। 8,14,000 ਤੋਂ ਜ਼ਿਆਦਾ ਲੋਕਾਂ ਨੇ ਟੇਫ ਦੇ ਅਲੱਗ ਅਲੱਗ ਪ੍ਰੋਗਰਾਮ, ਏਜ ਕੇਅਰ, ਚਾਇਲਡ ਕੇਅਰ, ਕੰਸਟਰਕਸ਼ਨ, ਡਿਫੈਂਸ, ਮੈਨੂਫੈਕਚਰਿੰਗ, ਐਗਰੀਕਲਚਰ, ਹੋਸਪਿਟੈਲਿਟੀ, ਟੂਰਿਜ਼ਮ, ਪਤਾ ਨਹੀਂ ਕਿਹੜੇ ਕਿਹੜੇ ਕੋਰਸਾਂ ਦੇ ਵਿੱਚ ਦਾਖਲੇ ਲੈ ਕੇ ਇਹ ਕੋਰਸਾਂ ਦੀ ਪੜ੍ਹਾਈ ਪੂਰੀ ਕੀਤੀ। ਸਰਕਾਰ ਨੇ ਵੀ ਲਗਭਗ $3.1 ਬਿਲੀਅਨ ਇਹ ਫ੍ਰੀ ਟੇਫ ਪ੍ਰੋਗਰਾਮਸ ਦੇ ਉੱਤੇ ਖਰਚ ਦਿੱਤਾ। ਪਰ ਇਹ ਜ਼ਿਆਦਾਤਰ ਜਿੰਨੇ ਵੀ ਇਹ ਪ੍ਰੋਗਰਾਮ ਹੁੰਦੇ ਨੇ, ਪੂਰੇ ਤਾਂ ਉਦੋਂ ਹੁੰਦੇ ਨੇ ਜਦੋਂ ਇਹਨਾਂ ਦੇ ਵਿੱਚ ਅਪ੍ਰੈਂਟਿਸ਼ਿਪਸ ਹੋ ਜਾਂਦੀਆਂ ਨੇ, ਜਦੋਂ ਇਹਨਾਂ ਦੇ ਵਿੱਚ ਟ੍ਰੇਨਿੰਗਾਂ ਪੂਰੀਆਂ ਹੁੰਦੀਆਂ ਨੇ। ਪਰ ਲੋਕਾਂ ਨੇ ਕੋਰਸਿਸ ਦੇ ਸਰਟੀਫਿਕੇਟ ਤਾਂ ਹਾਸਲ ਕਰਕੇ ਰੱਖ ਲਏ ਨੇ, ਅਪ੍ਰੈਂਟਿਸ਼ਿਪਸ ਵੇਲੇ ਗਿਣਤੀ ਉਨੀ ਨਹੀਂ ਆ ਰਹੀ। ਇਹ ਇੱਕ ਸਮੱਸਿਆ ਦਾ ਵਿਸ਼ਾ ਜਿਹੜਾ ਜ਼ਰੂਰ ਬਣਿਆ ਹੋਇਆ, ਔਰ ਸਵਾਲ ਉੱਠ ਰਹੇ ਨੇ ਕਿ ਕਿਤੇ ਸਰਕਾਰ ਨੂੰ ਹੁਣ ਟੈਕਸਪੇਅਰਸ ਦੀ ਜੇਬ ਦੇ ਵਿੱਚੋਂ ਜਿਹੜੇ ਇਹ ਖਰਚਾ ਕੀਤਾ ਜਾਂਦਾ ਟੇਫ ਦੇ ਕੋਰਸਾਂ ਦੇ ਉੱਤੇ, ਫ੍ਰੀ ਕੋਰਸਾਂ ਦੇ ਉੱਤੇ, ਉਹ ਹੁਣ ਬੰਦ ਕਰ ਦੇਣੇ ਚਾਹੀਦੇ ਨੇ। ਔਰ ਖਾਸ ਗੱਲ ਇਹ ਹੈ ਕਿ ਰੀਅਲ ਐਸਟੇਟ, ਲੌਜਿਸਟਿਕਸ ਤੇ ਕੇਅਰ ਦੇ ਵਿੱਚ ਜਿਹੜੇ ਕੋਰਸ ਨੇ, ਉਹਨਾਂ ਦੇ ਵਿੱਚ ਦਾਖਲੇ ਜਿਹੜੇ ਨੇ ਉਹ ਵਧੇ ਨੇ, ਪਰ ਅੱਗੇ ਪੜ੍ਹਾਈ ਪੂਰੀ ਕਰਕੇ ਅਪ੍ਰੈਂਟਿਸ਼ਿਪਸ ਕਰਨ ਵਾਲੇ ਲੋਕ ਸਾਹਮਣੇ ਨਹੀਂ ਆ ਰਹੇ। ਯਾਨੀ ਕਿ ਮਾਰਕੀਟ ਦੇ ਵਿੱਚ ਜਿਹੜੀ ਉਨੀ ਵਰਕਫੋਰਸ ਹੈ ਉਹ ਕਨਵਰਟ ਨਹੀਂ ਹੋ ਪਾ ਰਹੀ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਵਿੰਬਲਡਨ ਟੈਨਿਸ ਦੇ ਸਭ ਤੋਂ ਵਕਾਰੀ ਖਿਤਾਬੀ ਟੂਰਨਾਮੈਂਟ ਦੀ, 4 ਵੱਡੇ ਗ੍ਰੈਂਡ ਸਲੈਮ ਹੁੰਦੇ ਨੇ ਸਾਲ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਹੋਰ ਦੇ ਉੱਤੇ ਜਿਹੜਾ ਫਾਈਨਲ ਮੁਕਾਬਲਾ ਸੀ ਉਹ ਰਵਾਇਤੀ ਵਿਰੋਧੀ ਜੈਨਿਕ ਸਿਨਰ ਤੇ ਅਲੈਗਜ਼ੈਂਡਰ ਜ਼ੈਵਰੇਵ ਦੇ ਵਿੱਚ ਦੇਖਣ ਨੂੰ ਮਿਲਿਆ। ਜੈਨਿਕ ਨੇ ਪੈਰਿਸ ਦੇ ਵਿੱਚ ਜਿਹੜਾ ਹੋਇਆ ਸੀ ਫ੍ਰੈਂਚ ਓਪਨ, ਉਸਦਾ ਬਦਲਾ ਅਲੈਗਜ਼ੈਂਡਰ ਜ਼ੈਵਰੇਵ ਤੋਂ ਲਿਆ। ਅਸਲ ਦੇ ਵਿੱਚ ਫ੍ਰੈਂਚ ਓਪਨ ਦੇ ਵਿੱਚ ਤਾਂ ਗਰਮੀ ਇੰਨੀ ਸੀ ਕਿ ਜੈਨਿਕ ਸਿਨਰ ਜਿਹੜੇ ਗਸ਼ ਖਾ ਕੇ ਹੀ ਡਿੱਗ ਪਏ ਸੀ। ਪਰ ਹੁਣ ਮੈਨਸ ਸਿੰਗਲਸ ਫਾਈਨਲ ਜਿਹੜਾ ਵਿੰਬਲਡਨ ਦਾ ਹੋਇਆ, ਜਿਸ ਦੇ ਵਿੱਚ ਜੈਨਿਕ ਸਿਨਰ ਨੇ ਅਲੈਗਜ਼ੈਂਡਰ ਜ਼ੈਵਰੇਵ ਨੂੰ 6-7, 7-6, 6-3 ਤੇ 6-4 ਸੈੱਟਾਂ ਦੇ ਵਿੱਚ, ਸਿੱਧੇ ਸੈੱਟਾਂ ਦੇ ਵਿੱਚ ਹਰਾ ਦਿੱਤਾ ਤੇ ਆਪਣਾ 5ਵਾਂ ਗ੍ਰੈਂਡ ਸਲੈਮ ਟਾਈਟਲ ਆਪਣੇ ਨਾਮ ਕੀਤਾ। ਫੁੱਟਬਾਲ ਦੀ ਗੱਲ ਕਰੀਏ ਤੇ ਸਵਿਟਜ਼ਰਲੈਂਡ ਨੂੰ ਹਰਾ ਕੇ ਅਰਜਨਟੀਨਾ ਸੈਮੀਫਾਈਨਲ ਚ ਪਹੁੰਚ ਗਏ ਫੀਫਾ ਵਿਸ਼ਵ ਕੱਪ ਦੇ, ਜਦਕਿ ਜੂਡ ਬੈਲਿੰਗਮ ਦੇ 2 ਗੋਲ ਦੀ ਸਦਕਾ ਇੰਗਲੈਂਡ ਵੀ ਆਖਰੀ 4 ਦੇ ਵਿੱਚ, ਯਾਨੀ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ ਔਰ ਨਾਰਵੇ ਦੀ ਟੀਮ ਨੂੰ ਹਰਾ ਦਿੱਤਾ, ਵਾਈਕਿੰਗਸ ਨੂੰ ਅਲਵਿਦਾ ਕਰ ਦਿੱਤਾ। ਔਰ ਵਾਈਕਿੰਗ ਸਟਾਈਲ ਦੇ ਵਿੱਚ ਹੀ ਅਲਵਿਦਾ ਜਿਹੜਾ ਪੂਰੀ ਦੁਨੀਆ ਨੇ ਉਹਨਾਂ ਨੂੰ ਕੀਤਾ। ਸਭ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਅਰਜਨਟੀਨਾ ਦੀ ਗੱਲ ਕਰੀਏ, ਜਿਹੜੀ ਕਿ ਇੱਕ ਵਾਰ ਫਿਰ ਮੁਸ਼ਕਿਲ ਹਾਲਾਤਾਂ ਚੋਂ ਨਿਕਲਦੇ ਹੋਏ ਆ। ਫੁੱਟਬਾਲ ਦੇ ਇਸ ਆਲਮੀ ਕੱਪ ਦੇ ਵਿੱਚ ਉਹਨਾਂ ਨੇ ਸੈਮੀਫਾਈਨਲ ਦੇ ਅੰਦਰ ਥਾਂ ਬਣਾਈ ਹੈ। ਔਰ ਨਾਲ ਨਾਲ ਉਹਨਾਂ ਖਬਰਾਂ ਨੂੰ ਵੀ ਅੱਗੇ ਤੋਰਿਆ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਰਜਨਟੀਨਾ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਫੀਫਾ ਦੀ ਤਰਫ ਤੋਂ। ਖੈਰ, ਅਰਜਨਟੀਨਾ ਦੀ ਟੀਮ ਦੀ ਮਿਹਨਤ ਨੂੰ, ਮੁਸ਼ਕਤ ਨੂੰ ਇਸ ਦੇ ਵਿੱਚ ਇਹਨਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਤੁਰੀਆਂ ਹੋਈਆਂ ਗੱਲਾਂ ਨੇ, ਇਸ ਦੇ ਚੱਲਦਿਆਂ ਜ਼ਾਇਆ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਨਾਲ ਬੜਾ ਵਧੀਆ ਮੈਚ ਹੋਇਆ ਅਰਜਨਟੀਨਾ ਦਾ, 3-1 ਦੇ ਨਾਲ ਹਰਾਇਆ। ਹੁਣ ਜਿਹੜਾ ਫੀਫਾ ਵਿਸ਼ਵ ਕੱਪ ਦੇ ਵਿੱਚ ਰਾਊਂਡ ਨੇ, ਉਸ ਚ ਅਰਜਨਟੀਨਾ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਹੋਣਾ ਤੇ ਫਰਾਂਸ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਤੇ 4 ਟੀਮਾਂ ਦੇ ਵਿੱਚੋਂ ਜਿਹੜੀਆਂ ਵੀ 2 ਸਫਲ ਟੀਮਾਂ ਨਿਕਲਣਗੀਆਂ ਉਹ 20 ਜੁਲਾਈ ਨੂੰ ਫੀਫਾ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਇੱਕ ਦੂਸਰੇ ਦੇ ਨਾਲ ਭਿੜਨਗੀਆਂ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।

0: ਲੋਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਟੈਂਸ਼ਨ ਨਿਰੀ ਟੈਂਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vivaimmigration.com.au।
1: ਯਾਦ ਰੱਖੋ 9077-9733।
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।

दोस्तों समा हो रहा है 9:39 ਤੇ ਮੈਂ ਹਾਂ ਤੁਹਾਡੀ ਦੋਸਤ ਯਸ਼ਪ੍ਰੀਤ ਤੇ ਤੁਸੀਂ ਗਾਣਾ ਸੁਣਿਆ ਹੈ ਲਾਵਾਂ ਲਾਵਾਂ ਐਲਬਮ ਹੈ ਜੈਸਮਿਨ ਸੈਂਡਲਸ ਦੀ ਬੜਾ ਹੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਇਹਨਾਂ ਨੇ ਗਾਇਆ ਹੈ ਅਤੇ ਇਸ ਐਲਬਮ ਦੇ ਬਾਕੀ ਗਾਣੇ ਵੀ ਬੜੇ ਹੀ ਪਿਆਰੇ ਨੇ ਤੁਸੀਂ ਜ਼ਰੂਰ ਸੁਣਿਓ ਜਾ ਕੇ ਅਤੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਹੁਣ ਸੁਣਦੇ ਹਾਂ ਅਗਲਾ ਗਾਣਾ ਏ ਪੀ ਢਿੱਲੋਂ ਦੀ ਆਵਾਜ਼ ਦੇ ਵਿੱਚ

ਇਹ ਗਾਣਾ ਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾ, ਤੇ ਅਗਲਾ ਜਿਹੜਾ ਸੌਂਗ ਮੈਂ ਪਲੇ ਕਰਨ ਲੱਗੀ ਹਾਂ ਨਾ ਦੋਸਤੋ, ਮੈਨੂੰ ਲੱਗਦਾ ਜੇ ਤੁਸੀਂ 90s ਕਿਡ ਹੋ ਜਾਂ ਉਸ ਤੋਂ ਪਹਿਲਾਂ ਦੇ, ਤੇ ਤੁਸੀਂ ਜ਼ਰੂਰ ਇਹ ਗਾਣਾ ਪਸੰਦ ਕਰੋਗੇ, ਕਿਉਂਕਿ ਇਹ ਆਵਾਜ਼ ਕੁਛ ਇਹੋ ਜਿਹੀ ਆਵਾਜ਼ਾਂ ਤੋਂ ਇੱਕ ਆਵਾਜ਼ ਹੈ ਕਿ ਜਿਹੜੀ ਮੈਨੂੰ ਲੱਗਦਾ ਸਾਰਿਆਂ ਨੇ ਆਪਣੀ 90s ਦੇ ਟਾਈਮ ਪਸੰਦ ਕੀਤੀ ਹੋਣੀ, ਕਿਉਂਕਿ ਇਹ ਆਵਾਜ਼ ਹੈ ਲੱਕੀ ਅਲੀ ਦੀ। ਅਤੇ ਲੱਕੀ ਅਲੀ ਇੱਕ ਜਿਹੜੇ ਗਾਣੇ ਇਸ ਤਰੀਕੇ ਦੇ ਗਾਉਂਦੇ ਸੀਗੇ ਨਾ, ਅਲੱਗ ਇੱਕ ਮਜ਼ੇ ਇੱਕ ਜ਼ੋਨ 'ਚ ਤੁਹਾਨੂੰ ਲੈ ਜਾਂਦੇ ਸੀ। ਆਓ ਸੁਣਦੇ ਹਾਂ ਇਹ ਵਾਲਾ ਗਾਣਾ।

0: ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
1: ਹਾਂਜੀ ਰੇਡੀਓ ਬਣ ਗਈ।
0: ਤੁਸੀਂ ਬਿਮਾਰ ਹੋ ਤਾਂ